ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੈਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਦ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਕੇ ਸਤਿਗੁਰੂ ਜੀ ਬੰਦੀ ਸਿੰਘਾਂ ਦੀ ਰਿਹਾਈ ਬਖਸ਼ ਕਰਕੇ ਸਤਿਗੁਰੂ ਜੀ ਉਹਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਉਹਨਾਂ ਦੇ ਪਰਿਵਾਰਾਂ ਵਿੱਚ ਸਦਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਹਰ ਮਦਾਂ ਨੇ ਫਤਿਹ ਕਰਨੀ ਅੰਗ ਸੰਗ ਸਹਾਈ ਹੋਣਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ, ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਦੇ ਸਮਰਥ ਬਖਸ਼ਿਸ਼ ਕਰਨ ਹੁਣ ਆਪ ਦੇ ਸਾਹਮਣੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਸਤਿ ਸੰਗਤ ਜੀਓ, ਆਪ ਸਭ ਕੀਰਤਨ ਸਰਵਣ ਕਰ ਰਹੇ ਸੀ। ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣਾ

ਗੁਰਮੁਖ ਮਾਰਗ ਚੱਲਣਾ ਆਸ ਨਿਰਾਸੀ ਝੀੜ ਉਚੀੜੀ ਸਹਿਜ ਸਰੋਵਰ ਸੱਚ ਖੰਡ ਸਾਧ ਸੰਗਤ ਸੱਚ ਤਖਤ ਸਰੀੜੀ ਚੜ ਇੱਕੀ ਪਤ ਪੌੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ ਗੁੰਗੈ ਦੀ ਮਿਠਿਆਈ ਐ ਅਕਥ ਕਥਾ ਵਿਸਮਾਦ ਵਿਚੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ ਗੁੰਗੈ ਦੀ ਮਿਠਿਆਈ ਐ ਅਕਥ ਕਥਾ ਵਿਸਮਾਦ ਵਿਚੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਸ਼ਾਮ ਦੇ ਪਾਵਨ ਪਵਿੱਤਰ ਦੀਵਾਨ ਅੰਦਰ ਜੁੜ ਬੈਠੇ ਹਾਂ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਗੁਰਬਾਣੀ ਕੀਰਤਨ ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਵਿਚਾਰ ਹੈ ਉਹਦੇ ਅਧੀਨ ਇਹ ਪਾਵਨ ਪਵਿੱਤਰ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰਸਿੱਖੀ ਕੀ ਹੈ, ਗੁਰਸਿੱਖੀ ਦਾ ਮਾਰਗ ਕੀ ਹੈ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਅੰਦਰ ਕਰਨਾ ਕੀਤਾ। ਕਹਿੰਦੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਤ ਭੀੜੀ। ਬਾਰੀਕ ਦਾ ਭਾਵ ਹੈ ਪਤਲੀ ਤਿੱਖੀ। ਕਿੰਨੀ ਕੁ ਤਿੱਖੀ ਹੈ, ਕਿੰਨੀ ਕੁ ਬਾਰੀਕ ਹੈ, ਭਾਈ ਗੁਰਦਾਸ ਜੀ ਕਹਿੰਦੇ ਖੰਡੇ ਧਾਰ, ਜਿਸ ਤਰ੍ਹਾਂ ਖੰਡੇ ਦੀ ਧਾਰ ਹੁੰਦੀ ਹੈ, ਬੜੀ ਤਿੱਖੀ ਧਾਰ ਹੈ ਨਾ ਖੰਡੇ ਦੀ। ਕਹਿੰਦੇ ਗੁਰਸਿੱਖੀ ਬਾਰੀਕ ਹੈ, ਗੁਰੂ ਦੀ ਸਿੱਖੀ ਉਸ ਖੰਡੇ ਦੀ ਧਾਰ ਵਾਂਗੂ ਤਿੱਖੀ ਹੈ। ਔਰ ਦੂਜੀ ਗੱਲ ਕਹਿੰਦੇ ਗਲੀ ਅੱਤ ਭੀੜੀ, ਭੀੜੀ ਗਲੀ ਜਿਵੇਂ ਹੁੰਦੀ ਹੈ ਨਾ, ਸੰਕੁੜੀ ਗਲੀ। ਜਿਹੜੇ ਪੁਰਾਣੇ ਮਹਾਨਗਰ ਨੇ ਨਾ, ਪੁਰਾਣੇ ਕਈ ਸਦੀਆਂ ਪਹਿਲਾਂ ਬਣੇ ਹੋਏ ਵੱਡੇ ਵੱਡੇ ਸ਼ਹਿਰ, ਵੱਡੇ ਵੱਡੇ ਨਗਰ, ਉਹਨਾਂ ਨਗਰਾਂ ਦੀਆਂ ਗਲੀਆਂ ਬਹੁਤ ਤੰਗ ਹੁੰਦੀਆਂ ਸਨ, ਭੀੜੀਆਂ ਗਲੀਆਂ ਹੁੰਦੀਆਂ ਸਨ। ਉਹਦਾ ਇੱਕ ਕਾਰਨ ਮੰਨਿਆ ਗਿਆ ਹੈ ਕਿ ਜਿਹੜੇ ਰਾਜੇ ਮਹਾਰਾਜੇ, ਉਹਨਾਂ ਦੇ ਘਰਾਂ ਤੱਕ ਪਹੁੰਚਣ ਵਾਲੀਆਂ ਜੋ ਗਲੀਆਂ, ਉਹ ਭੀੜੀਆਂ ਇਸ ਕਰਕੇ ਰੱਖੀਆਂ ਜਾਂਦੀਆਂ ਕਿ ਬਾਹਰੋਂ ਜਦੋਂ ਕੋਈ ਹਮਲਾਵਰ ਆਉਂਦਾ ਹੈ ਨਾ ਹਮਲਾ ਕਰਨ ਵਾਸਤੇ, ਤੇ ਉਹ ਵੱਡੀ ਗਿਣਤੀ ਵਿੱਚ ਇੱਕੋ ਵਾਰੀ ਹਮਲਾ ਨਾ ਕਰ ਸਕੇ, ਇਸ ਕਰਕੇ ਗਲੀਆਂ ਭੀੜੀਆਂ ਰੱਖੀਆਂ ਜਾਂਦੀਆਂ ਸਨ, ਨਿੱਕੀਆਂ ਨਿੱਕੀਆਂ ਰੱਖੀਆਂ ਜਾਂਦੀਆਂ। ਕੁਝ ਗਲੀਆਂ ਅੱਜ ਵੀ ਦੇਖਦੇ ਹਾਂ ਵੱਡੇ ਵੱਡੇ ਮਹਾਨਗਰਾਂ ਦੀਆਂ, ਪੁਰਾਣੀ ਦਿੱਲੀ ਇਤਿਹਾਦਕ ਵੱਲ ਜਾਈਏ

ਉਹਦਾ ਆਉਣਾ ਵੀ ਮੁਸ਼ਕਲ ਹੋ ਜਾਏਗਾ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਦੀ ਸਿੱਖੀ ਕੀ ਹੈ, ਇੱਕ ਤਾਂ ਬਰੀਕ ਹੈ ਖੰਡੇ ਦੀ ਧਾਰ ਵਰਗੀ, ਦੂਜੀ ਜਿਵੇਂ ਭੀੜੀ ਗਲੀ ਹੁੰਦੀ ਹੈ, ਸੰਕੁੜੀ ਗਲੀ ਹੁੰਦੀ ਹੈ। ਇਹਦਾ ਕਾਰਨ ਕੀ? ਇੱਕ ਤਾਂ ਇੰਨੀ ਤਿੱਖੀ ਕਿ ਆਪਣਾ ਆਪ ਕੁਰਬਾਨ ਕਰਨ ਵਾਸਤੇ, ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਹਰ ਸਮੇਂ ਤਿਆਰ ਹੋਵੇ। ਸਿੱਖੀ ਦੀ ਇਹ ਨਿਸ਼ਾਨੀ ਹੈ। ਸਿੱਖੀ ਦਾ ਅਰਥ ਹੀ ਇਹ ਹੈ ਆਪਣਾ ਆਪ ਸਮਰਪਿਤ ਕਰਨਾ, ਆਪਣਾ ਆਪ ਭੇਟਾ ਕਰਨਾ, ਆਪਣਾ ਆਪ ਕੁਰਬਾਨ ਕਰਨਾ। ਉਂਝ ਮਨ ਨੂੰ ਕੁਰਬਾਨ ਕਰਨ ਦੀ ਗੱਲ ਬਾਣੀ ਨੇ ਕੀਤੀ ਹੈ ਬਹੁਤ ਸਾਰੀਆਂ ਥਾਵਾਂ 'ਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਪਾਣ ਨਾ ਕੀਜੈ। ਇਹ ਮਨ ਰੂਪੀ ਜੋ ਸਿਰ ਹੈ, ਹੰਕਾਰ ਰੂਪੀ ਸਿਰ ਹੈ, ਇਹਨੂੰ ਦੇਣਾ ਬੜਾ ਹੀ ਲਾਜ਼ਮੀ ਹੈ। ਦੂਜੀ ਉਦਾਹਰਣ ਹੈ ਗਲੀ ਅੱਤ ਭੀੜੀ, ਭੀੜੀ ਗਲੀ ਜਿੱਥੋਂ ਲੋਭ ਨਾ ਲੰਘ ਸਕੇ, ਹੰਕਾਰ ਨਾ ਲੰਘ ਸਕੇ। ਕਾਮ ਕ੍ਰੋਧ ਲੋਭ ਹੰਕਾਰ ਦੀ ਗਾਥਾ ਵਾਰ ਵਾਰ ਆਉਂਦੀ ਹੈ। ਅਭਿਮਾਨ ਨੂੰ, ਅਹੰਕਤਾ ਨੂੰ, ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਆਖਿਆ, ਜੋ ਇਸ ਮਾਨਸ ਦੀ ਜ਼ਿੰਦਗੀ ਨੂੰ, ਮਨੁੱਖ ਦੀ ਜ਼ਿੰਦਗੀ ਨੂੰ ਲੱਗਾ ਹੋਇਆ ਹੈ, ਬੜਾ ਪ੍ਰਬਲ ਹੈ। ਹੰਕਾਰ ਦੇ ਕਰਕੇ ਇਹ ਫੁੱਲਿਆ ਨਹੀਂ ਸਮਾਉਂਦਾ, ਵਫਾਉਂਦਾ ਹੈ, ਬਾਣੀ ਆਖਦੀ ਹੈ। ਭਗਤਾਂ ਦੀ ਬਾਣੀ ਵਿੱਚ, ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਬੜੇ ਹੀ ਬੋਲ ਆਉਂਦੇ ਨੇ। ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸਲੋਕ ਹੈ, ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂਕਿ ਜਾਏ। ਮੁਕਤੀ ਦਾ ਦਰ, ਗੁਰੂ ਦੇ ਮਾਰਗ 'ਤੇ ਚੱਲਣ ਵਾਲਾ ਦਰਵਾਜ਼ਾ, ਜਿੱਥੋਂ ਦੀ ਲੰਘ ਕੇ ਸਿੱਖੀ ਪ੍ਰਵੇਸ਼ ਹੁੰਦੀ ਹੈ, ਉਹ ਹੈ ਮੁਕਤੀ ਦਾ ਦਰ। ਸੰਕੁਰਾ ਦਾ ਭਾਵ ਹੈ ਬਹੁਤ ਬਾਰੀਕ ਹੈ, ਬਹੁਤ ਭੀੜਾ ਹੈ। ਕਬੀਰ ਸਾਹਿਬ ਕਹਿੰਦੇ ਨੇ ਇਹ ਮੁਕਤੀ ਦਾ ਦਰ, ਗੁਰੂ ਦਾ ਮਾਰਗ ਵਾਲਾ ਰਸਤਾ, ਇਹ ਦਰਵਾਜ਼ਾ ਕਿੰਨਾ ਕੁ ਸੰਕੁਰਾ ਹੈ, ਰਾਈ ਦਸਵੇਂ ਭਾਏ। ਰਾਈ ਬਹੁਤ ਬਰੀਕ ਹੁੰਦੀ ਹੈ, ਪਰ ਇਸ ਤੋਂ ਵੀ ਦਸਵਾਂ ਹਿੱਸਾ ਬਹੁਤ ਬਰੀਕ ਹੋ ਜਾਏ, ਇੰਨਾ ਬਰੀਕ ਹੈ ਇਹ ਰਸਤਾ। ਇੱਥੇ ਮਨ ਨੂੰ ਚੱਲਣ ਦੀ ਗੱਲ ਆਖੀ ਹੈ, ਮਨ ਦੇ ਪ੍ਰਵੇਸ਼ ਕਰਨ ਦੀ ਗੱਲ ਹੈ, ਸਰੀਰ ਦੀ ਗੱਲ ਨਹੀਂ ਹੋ ਰਹੀ। ਕਿਉਂਕਿ ਇਸ ਸਲੋਕ ਦੀ ਜਿਹੜੀ ਦੂਜੀ ਪੰਕਤੀ ਹੈ, ਉਹਦੇ ਵਿੱਚ ਗੱਲ ਮਨ ਦੀ ਆ ਗਈ। ਮਨ ਤੋ ਮੈਗਲ, ਮੈਗਲ ਹਾਥੀ ਨੂੰ ਕਹਿੰਦੇ ਨੇ। ਮਨ ਕੋਈ ਪਦਾਰਥ ਤਾਂ ਹੈ ਨਹੀਂ ਜਿਹੜਾ ਅੱਖਾਂ ਦੇ ਨਾਲ ਦੇਖਿਆ ਜਾ ਸਕੇ, ਇਹ ਕੋਈ ਵਸਤੂ ਨਹੀਂ ਹੈ, ਠੋਸ ਪਦਾਰਥ ਨਹੀਂ ਹੈ ਮਨ। ਜਿਵੇਂ ਸਾਡਾ ਸਰੀਰ ਦਿਖਾਈ ਦਿੰਦਾ ਹੈ, ਇਵੇਂ ਮਨ ਦੀ ਚੀਰ ਫਾੜ ਕਰਕੇ ਦੇਖੀਏ ਤੇ ਇਹ ਕੋਈ ਠੋਸ ਨਹੀਂ ਦਿਸਦਾ, ਇਹਦਾ ਕੋਈ ਆਕਾਰ ਨਹੀਂ ਹੈ। ਬਾਣੀ ਕਹਿੰਦੀ ਮਨ ਤੇ ਇੱਕ ਫੁਰਨਿਆਂ ਦਾ ਨਾਮ ਹੈ, ਜਿਵੇਂ ਅੱਖਾਂ ਦਾ ਆਕਾਰ ਹੈ, ਹੱਥ ਪੈਰਾਂ ਦਾ ਆਕਾਰ ਹੈ, ਸਰੀਰ ਦਾ ਆਕਾਰ ਹੈ, ਇੱਕ ਇੱਕ ਅੰਗ ਦਾ ਆਕਾਰ ਹੈ, ਇਹ ਦਿਸਦਾ ਹੈ। ਮਨ ਇੱਕ ਅਵਸਥਾ ਹੈ, ਇੱਕ ਸੋਚ ਹੈ, ਮਨ ਇੱਕ ਫੁਰਨੇ ਦਾ ਨਾਮ ਹੈ, ਇਹਦਾ ਆਕਾਰ ਕੋਈ ਨਹੀਂ, ਪਰ ਇਹ ਹੈ ਹਾਥੀ ਜਿੱਡਾ ਵੱਡਾ। ਕਬੀਰ ਸਾਹਿਬ ਕਹਿੰਦੇ ਮਨ ਤੋਂ ਮੈਗਲ ਹੋਏ ਰਹੋ, ਮੈਗਲ ਹਾਥੀ ਦਾ ਨਾਮ ਹੈ। ਮੁਕਤੀ ਦਾ ਦੁਆਰ, ਮੁਕਤੀ ਦਾ ਦਰਵਾਜ਼ਾ ਬੜਾ ਬਰੀਕ ਹੈ, ਬੜਾ ਸੰਕੁਰਾ ਹੈ, ਅਤੇ ਮਨ ਮੈਗਲ ਹੈ, ਕਿਵੇਂ ਲੰਘੇਗਾ, ਨਹੀਂ ਲੰਘ ਸਕਦਾ। ਹੰਕਾਰੀ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਕੋਈ ਥਾਂ ਜਗ੍ਹਾ ਨਹੀਂ ਹੈ। ਇੱਕ ਨਹੀਂ, ਅਨੇਕਾਂ ਹੀ ਬੋਲ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਨੇ। ਹਰ ਹੈ ਖਾਂਡ, ਰੇਤ ਮੈਂ ਬਿਖਰੀ,

0: ਹਸਤੀ ਚੁਣੀ ਨਾ ਜਾਏ। ਕਹੇ ਕਬੀਰ ਗੁਰ ਭਲੀ ਬੁਝਾਈ, ਕੀਂਟੀ ਹੋਏ ਚੁਣ ਖਾਏ। ਰੇਤ ਦੇ ਕਿਣਕਿਆਂ ਵਿੱਚ ਖੰਡ ਦੇ ਕਿਣਕੇ ਰਲੇ ਹੋਏ। ਹਾਥੀ ਤੇ ਬਹੁਤ ਵੱਡਾ ਹੈ, ਰੇਤ ਦੇ ਕਿਣਕਿਆਂ ਵਿੱਚ ਖਿਲਰੀ ਹੋਈ ਚੀਨੀ ਖੰਡ ਹਾਥੀ ਨਹੀਂ ਚੁੱਗ ਸਕਦਾ। ਹਾਥੀ ਤੋਂ ਚੁਗੀ ਵੀ ਨਹੀਂ ਜਾਏਗੀ, ਕਿਉਂਕਿ ਉਹ ਆਕਾਰ ਕਰਕੇ ਬਹੁਤ ਵੱਡਾ ਹੈ। ਇਹ ਕਿਣਕਿਆਂ ਦੇ ਵਿੱਚੋਂ ਚੁਗੇਗਾ ਕੌਣ ਕੀੜੀ, ਚਿੰਟੀ ਕੀਂਟੀ ਹੋਏ ਚੁਣ ਖਾਏ। ਕੀੜੀ ਦਾ ਰੂਪ ਧਾਰਨ ਕਰਨਾ, ਕੀੜੀ ਕਾਹਦਾ? ਨਿਮਰਤਾ ਦਾ ਭਾਵ ਹੈ, ਨਿਮਾਣੇਪਨ ਦਾ ਭਾਵ ਹੈ ਕੀੜੀ। ਹਾਥੀ ਦੀ ਤਰਜੀਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਹੰਕਾਰ ਨਾਲ ਕੀਤੀ ਹੈ। ਵਾਰ ਵਾਰ ਹਾਥੀ ਲਫਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਕਈ ਨਾਮ ਆਏ ਨੇ। ਕੁੰਚਰ ਵੀ ਆਖਿਆ ਹੈ, ਮੈਗਲ ਵੀ ਆਖਿਆ ਹੈ, ਹਾਥੀ ਵੀ ਆਖਿਆ ਹੈ। ਔਰ ਜ਼ਿਆਦਾਤਰ ਇਹਨੂੰ ਹੰਕਾਰ ਦੇ ਨਾਲ ਤੁਲਨਾ ਦਿੱਤੀ ਗਈ, ਹੰਕਾਰ ਦੇ ਰੂਪ ਵਿੱਚ ਇਹਨੂੰ ਪੇਸ਼ ਕੀਤਾ ਗਿਆ। ਜਦੋਂ ਨਿਮਰਤਾ ਦੀ ਗੱਲ ਆਈ, ਨਿਮਾਣੇਪਣ ਦੀ ਗੱਲ ਆਈ, ਫਿਰ ਕੀੜੀ ਦਾ ਰੂਪ ਆਖਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਹੋਰ ਬੋਲ ਹੈ, ਹੰਕਾਰ ਰੂਪੀ ਹਾਥੀ ਦੀ ਗੱਲ ਉਹਦੇ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ। ਪੀਲਕ, ਪੀਲਕ ਵੀ ਹਾਥੀ ਨੂੰ ਕਹਿੰਦੇ ਨੇ, ਕੁੰਚਰ ਕੁੰਚਰ ਵੀ। ਇਹਦੇ ਉੱਤੇ ਇੱਕ ਮੁਹਾਵਤ ਬੈਠਦਾ ਹੈ, ਉਹਨੇ ਲੋਹੇ ਦਾ ਕੁੰਡਾ ਪਕੜਿਆ ਹੁੰਦਾ, ਜਦੋਂ ਇਹ ਅਮੋੜ ਚੱਲਦਾ ਫਿਰ ਉਹ ਇਹਦੇ ਸਿਰ ਵਿੱਚ ਸੱਟ ਮਾਰ ਦਿੰਦਾ। ਕਾਇਆ ਆਹਰਣ ਮਨ ਵਿੱਚ ਲੋਹਾ, ਐਸੇ ਬੋਲ ਵੀ ਆਉਂਦੇ ਨੇ। ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀਅਤ ਭੀੜੀ। ਦੂਜੀ ਉਦਾਹਰਣ, ਉੱਥੇ ਟਿਕੇ ਨਾ ਭੁਣਹਣਾ, ਚੱਲ ਨਾ ਸਕੇ ਉੱਪਰ ਕੀੜੀ। ਇਹ ਜਿਹੜੀ ਖੰਡੇ ਦੀ ਧਾਰ ਹੈ, ਇੰਨੀ ਜ਼ਿਆਦਾ ਤਿੱਖੀ ਹੈ, ਇੰਨੀ ਜ਼ਿਆਦਾ ਤੀਖਣ ਹੈ, ਉਹਦੇ ਉੱਤੇ ਭੁਣਹਣਾ ਵੀ ਚੱਲ ਨਹੀਂ ਸਕਦਾ, ਭੁਣਹਣਾ ਵੀ ਟਿਕ ਨਹੀਂ ਸਕਦਾ। ਭੁਣਹਣਾ ਦਾ ਭਾਵ ਕੀ ਹੈ? ਮੱਛਰ। ਔਰ ਇਹ ਧਾਰ ਇੰਨੀ ਤਿੱਖੀ ਹੈ, ਇਹਦੇ ਉੱਤੇ ਕੀੜੀ ਵੀ ਨਹੀਂ ਤੁਰ ਸਕਦੀ। ਕੀੜੀ ਨੂੰ ਵੀ ਚੱਲਣ ਵਾਸਤੇ ਥੋੜ੍ਹਾ ਜਿਹਾ ਰਸਤਾ ਚਾਹੀਦਾ ਹੁੰਦਾ। ਸਿੱਖੀ ਤਾਂ ਬੜੀ ਬਰੀਕ ਹੈ। ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਜੋ ਬੰਦਗੀ ਵਾਲੇ ਪੁਰਸ਼ ਸਨ, ਰੱਬੀ ਪੈਗੰਬਰ ਸਨ, ਭਗਤ ਜਨ ਸਨ, ਉਹਨਾਂ ਦੀ ਸੋਚ ਵੀ ਐਸੀ ਸੀ। ਬਾਬਾ ਫਰੀਦ ਸਾਹਿਬ ਜੀ ਦੀ ਗੱਲ ਕਰੀਏ, ਭਗਤ ਜੈਦੇਵ ਹੋਏ ਨੇ, ਇਹ ਗੁਰੂ ਨਾਨਕ ਮਹਾਰਾਜ ਜੀ ਤੋਂ ਵੀ ਪਹਿਲਾਂ ਦੇ ਭਗਤ ਨੇ। ਸ਼ੇਖ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਫਰੀਦਾ ਥੀਓ ਪਵਾਹੀ ਡੱਬ, ਜੇ ਸਾਈਂ ਲੋੜੈ ਸਭ, ਇੱਕ ਛਿੱਜੈ ਬਿਆਹ ਲਤਾੜੀਐ ਤਾਂ ਸਾਈਂ ਦੇ ਦਰ ਵਾੜੀਐ। ਸਾਈਂ, ਸਾਈਂ ਉਸ ਮਾਲਕ ਨੂੰ ਆਖਿਆ ਹੈ, ਖੁਦਾ ਨੂੰ ਆਖਿਆ ਹੈ, ਖਸਮ ਪਰਮਾਤਮਾ ਨੂੰ ਆਖਿਆ। ਇਹ ਲਹਿੰਦੀ ਬੋਲੀ ਦਾ ਸ਼ਬਦ ਹੈ ਜਿਹੜੀ ਅੱਜ ਕੱਲ੍ਹ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਬਹੁਤੇ ਬੋਲ ਲਹਿੰਦੀ ਬੋਲੀ ਦੇ ਨਾਲ ਸੰਬੰਧ ਰੱਖਦੇ ਨੇ। ਪਿਖੰਦੜੋ ਵਿਖੰਦੜੋ ਡੁੱਖੜੇ ਇਤਾਦਕ ਬੋਲ ਬਹੁਤ ਆਉਂਦੇ ਨੇ। ਸਾਈਂ ਵੀ ਲਹਿੰਦੀ ਬੋਲੀ ਦਾ ਹੀ ਬੋਲ ਹੈ, ਸ਼ਬਦ ਹੈ। ਸਾਈਂ ਖਸਮ ਨੂੰ ਆਖਦੇ ਨੇ, ਮਾਲਕ ਨੂੰ ਆਖਦੇ ਨੇ। ਬਾਬਾ ਫਰੀਦ ਕਿਤੇ ਖੁਦਾ ਵੀ ਕਹਿ ਦਿੰਦੇ ਨੇ, ਕਿਤੇ ਸਾਈਂ ਵੀ ਕਹਿ ਦਿੰਦੇ ਨੇ। ਖਾਸ ਕਰਕੇ ਇਸਲਾਮ ਦੇ ਵਿੱਚ ਸਾਈਂ ਲਫ਼ਜ਼ ਬਹੁਤ ਵਾਰੀ ਵਰਤਿਆ ਜਾਂਦਾ ਹੈ, ਸਾਈਂ ਸ਼ਬਦ ਵਾਰ ਵਾਰ ਆਉਂਦਾ ਹੈ। ਬਾਬਾ ਫਰੀਦ ਕਹਿੰਦੇ, ਸਾਈਂ ਦੇ ਦਰ 'ਤੇ ਕੌਣ ਵੜੇਗਾ, ਕੌਣ ਕਬੂਲ ਹੋਏਗਾ। ਜਿਵੇਂ ਕੋਈ ਡੱਬ ਦੇ ਬੂਟੇ ਦੇ ਨਾਲ ਬਣੀ ਹੋਈ ਚਟਾਈ ਜੋ ਪੈਰਾਂ ਥੱਲੇ ਲਿਤਾੜੀ ਜਾ ਰਹੀ ਹੈ, ਭਾਵ ਕਿ ਨਿਮਰਤਾ ਵਾਲਾ ਨਿਮਾਣਾ ਬੰਦਾ। ਕਬੀਰ, ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਇਹ ਚਾਰ ਸਲੋਕਾਂ ਦਾ ਇੱਕ ਵਿਸ਼ਾ ਹੈ, ਚਾਰ ਸਲੋਕਾਂ ਦਾ ਇੱਕ ਪ੍ਰਕਰਨ ਹੈ ਭਗਤ ਕਬੀਰ ਸਾਹਿਬ ਦੀ ਬਾਣੀ। ਸਲੋਕ ਖਾਸ ਕਰਕੇ ਜੇ ਆਪਾਂ ਆਪ ਬਾਣੀ ਪੜ੍ਹਾਂਗੇ ਤਾਂ ਪਤਾ ਲੱਗੇਗਾ, ਸ਼ੇਖ ਬਾਬਾ ਫਰੀਦ ਦੀ ਬਾਣੀ, ਭਗਤ ਕਬੀਰ ਦੀ ਬਾਣੀ ਦੇ ਸਲੋਕ ਬੜੇ ਪ੍ਰਚਲਿਤ ਹਨ, ਸੌਖੇ ਸਮਝ ਆ ਜਾਂਦੇ ਨੇ। ਇਹ ਸਲੋਕ ਕਿਸੇ ਵਿਸ਼ੇ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ। ਕੋਈ ਸਲੋਕ ਇੱਕ ਵਿਸ਼ੇ ਦਾ, ਕੋਈ ਸਲੋਕ ਦੇ ਅੰਦਰ, ਦੋ ਸਲੋਕਾਂ ਦੇ ਅੰਦਰ ਇੱਕ ਵਿਸ਼ਾ ਪੂਰਾ ਹੁੰਦਾ, ਕਈ ਤਿੰਨ ਸਲੋਕਾਂ ਦੇ ਵਿੱਚ ਇੱਕ ਵਿਸ਼ਾ ਹੈ, ਕਿਤੇ ਕਿਤੇ ਚਾਰ ਪੰਜ ਸਲੋਕ ਵੀ ਇੱਕ ਵਿਸ਼ੇ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ। ਭਾਈ ਗੁਰਦਾਸ ਕਹਿੰਦੇ ਨੇ, ਵਾਲੋਂ ਨਿੱਕੀ ਆਖੀ ਹੈ, ਤੇਲ ਤਿਲਿਓਂ ਲੈ ਕੋਲੂ ਪੀੜੀ। ਵਾਲ ਤੋਂ ਵੀ ਬਰੀਕ, ਵਾਲ ਬੜਾ ਹੀ ਬਰੀਕ ਹੁੰਦਾ, ਵਾਲ ਤੋਂ ਵੀ ਇਹ ਬਰੀਕ ਹੈ, ਭਾਵ ਕੀ ਹੈ, ਵਾਰ ਵਾਰ ਇੱਕੋ ਹੀ ਗੱਲ ਹੈ, ਭਾਵ ਕਿ ਨਿਮਰਤਾ, ਨਿਮਾਣਾਪਨ, ਹੰਕਾਰ ਤੋਂ ਰਹਿਤ। ਸਿੱਖੀ ਹੰਕਾਰ ਤੋਂ ਰਹਿਤ ਹੋਣ ਦਾ ਨਾਮ ਹੈ। ਜਿੱਥੋਂ ਸਾਡਾ ਮੂਲ ਪਾਠ ਆਰੰਭ ਹੁੰਦਾ ਹੈ, ਸ੍ਰੀ ਜਪ ਜੀ ਸਾਹਿਬ ਦੀ ਬਾਣੀ ਮੂਲ ਪਾਠ ਹੈ ਨਾ, ਸਾਡਾ ਮੁੱਖ ਪਾਠ ਹੈ, ਆਰੰਭਤਾ ਹੀ ਇੱਥੋਂ ਹੁੰਦੀ ਹੈ, ਸਾਡੇ ਗਿਆਨ ਦੀ, ਸਾਡੇ ਉਪਦੇਸ਼ ਦੀ ਜਿਹੜੀ ਸ਼ੁਰੂਆਤ ਹੈ ਇੱਥੋਂ ਹੀ ਹੁੰਦੀ ਹੈ ਨਾ, ਜਪ ਦੀ ਬਾਣੀ ਤੋਂ। ਹੁਕਮ ਨੂੰ ਮੁੱਖ ਰੱਖ ਕੇ ਇੱਕ ਪੌੜੀ ਹੈ, ਖਾਸ ਕਰਕੇ ਆਰੰਭਤਾ ਦੇ ਵਿੱਚ ਹੀ। ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਇਹ ਆਕਾਰ ਵੀ ਸਾਰਾ ਕੁਝ ਹੁਕਮ ਵਿੱਚ ਹੈ, ਉਹਦਾ ਹੁਕਮ ਕਿਹਾ ਹੀ ਨਹੀਂ ਜਾ ਸਕਦਾ, ਆਖਿਆ ਹੀ ਨਹੀਂ ਜਾ ਸਕਦਾ। ਇਸ ਪੌੜੀ ਦੇ ਅੰਤਲੇ ਬੋਲਾਂ ਵਿੱਚ ਸਤਿਗੁਰੂ ਕਹਿੰਦੇ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਹੰਕਾਰੀ ਬੰਦਾ ਹੁਕਮ ਨੂੰ ਬੁਝ ਨਹੀਂ ਸਕਦਾ, ਅਤੇ ਜਿਸ ਨੇ ਹੁਕਮ ਬੁਝਿਆ ਹੈ ਉਹਦੇ ਕੋਲ ਹੰਕਾਰ ਨਹੀਂ ਹੁੰਦਾ। ਜਿਵੇਂ ਚਾਨਣ ਅਤੇ ਅੰਧੇਰਾ ਇਕੱਠੇ ਨਹੀਂ ਰਹਿੰਦੇ, ਜਿੱਥੇ ਚਾਨਣ ਹੋਵੇਗਾ ਉੱਥੇ ਅੰਧੇਰਾ ਨਹੀਂ ਰਹਿੰਦਾ, ਜਿੱਥੇ ਅੰਧੇਰਾ ਹੋਵੇਗਾ ਉੱਥੇ ਚਾਨਣ ਨਹੀਂ ਰਹਿੰਦਾ, ਦੋਵਾਂ ਦਾ ਮੇਲ ਨਹੀਂ ਹੁੰਦਾ। ਜਿੱਥੇ ਹੰਕਾਰ ਹੋਵੇਗਾ ਉੱਥੇ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਨਹੀਂ ਹੋਏਗਾ। ਗੁਰੂ ਨਾਨਕ ਮਹਾਰਾਜ ਕਹਿੰਦੇ, ਜਿੱਥੇ ਹੁਕਮ ਆ ਜਾਏ, ਸ਼ਬਦ ਆ ਜਾਏ, ਉੱਥੇ ਫਿਰ ਮਨੁੱਖ ਦੀ ਆਪਣੀ ਹੋਂਦ ਨਹੀਂ ਰਹਿੰਦੀ, ਆਪਣੀ ਹੋਂਦ ਤੇ ਗਵਾਚੀ ਜਾਂਦੀ ਹੈ, ਆਪਣੀ ਹੋਂਦ ਮਿਟੀ ਜਾਂਦੀ ਹੈ। ਵਾਲ ਤੋਂ ਨਿੱਕੀ ਹੈ, ਤੇਲ ਤਿਲੋਂ ਲੈ ਕੋਲੂ ਪੀੜੀ। ਕੋਲੂ ਦੇ ਵਿੱਚ ਤੇਲ ਕੱਢਣ ਵਾਲੇ ਜਿਹੜੇ ਪਦਾਰਥ ਹੁੰਦੇ ਨਾ, ਜਿਵੇਂ ਤਿਲ ਹੋ ਗਏ, ਸਰੋਂ ਹੋ ਗਈ, ਰਾਈ ਹੋ ਗਈ, ਉਹਨਾਂ ਨੂੰ ਕੋਲੂ ਵਿੱਚ ਪੀੜਿਆ ਜਾਂਦਾ, ਭਾਵ ਕਿ ਉਹਨਾਂ ਦੀ ਜਿਹੜੀ ਅਸਲੀ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ, ਤਾਂ ਹੀ ਤੇਲ ਨਿਕਲਦਾ ਹੈ। ਸਿੱਖੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਗੁਰਮੁਖ ਵੰਸੀ ਪਰਮ ਹੰਸ, ਖੀਰ ਨੀਰ ਨਿਰਭਉ ਚੁੰਝ ਵੀੜੀ। ਅਗਲੀ ਉਦਾਹਰਣ ਗੁਰਸਿੱਖੀ ਦੀ ਕੀ ਹੈ? ਪਰਮਹੰਸ, ਪਰਮਹੰਸ ਕਿਹਨੂੰ? ਹੰਸ ਇੱਕ ਪੰਛੀ ਦਾ ਨਾਮ ਹੈ। ਇਹਦੀ ਖੁਰਾਕ ਮਾਨਸਰੋਵਰ ਦੇ ਵਿੱਚ ਜਿਹੜੇ ਮੋਤੀ ਹੁੰਦੇ ਨੇ ਉਹ ਹੈ, ਹੋਰ ਕੁਝ ਨਹੀਂ ਹੈ ਜੋ ਹੰਸ ਹੈ। ਔਰ ਗੁਰੂ ਸਿੱਖੀ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਹੰਸ ਤੋਂ ਵੀ ਨਿਰਾਲਾ ਪਰਮ ਹੰਸ, ਪਰਮ ਸ਼੍ਰੋਮਣੀ ਹੰਸ, ਗੁਰਮੁਖ ਵੰਸੀ ਪਰਮ ਹੰਸ, ਖੀਰ ਨੀਰ ਨਿਰਭਉ ਚੁੰਝ ਵੀੜੀ। ਕਹਿੰਦੇ ਨੇ ਇਹ ਮਨੌਤ ਹੈ ਕਿ ਚੁੰਝ ਪਾਉਣ ਨਾਲ ਪਾਣੀ ਅਲੱਗ ਕਰ ਦਿੰਦਾ ਹੈ, ਦੁੱਧ ਅਲੱਗ ਕਰ ਦਿੰਦਾ ਹੈ, ਇਹਨੂੰ ਕੁਦਰਤ ਵੱਲੋਂ ਹੀ ਕੋਈ ਵਰਦਾਨ ਮਿਲਿਆ ਹੋਇਆ। ਹੰਸ ਨਾਮੀ ਪੰਛੀ ਨੂੰ ਕੁਝ ਖੂਬ ਗੱਲਾਂ ਇਹਦੇ ਬਾਰੇ ਬਾਣੀ ਨੇ ਲਿਖੀਆਂ ਨੇ। ਇੱਕ ਤਾਂ ਮਾਨਸਰੋਵਰ 'ਤੇ ਇਹਦਾ ਰਹਿਣ ਸਹਿਣ ਹੈ, ਦੂਜਾ ਇਹ ਉੱਥੋਂ ਹੀਰੇ ਮੋਤੀ ਖਾਂਦਾ ਹੈ, ਇਹ ਇਹਦੀ ਖੁਰਾਕ ਹੈ। ਅਤੇ ਦੂਜੀ ਇਹਦੇ ਨਾਲ ਇਹ ਉਦਾਹਰਣ ਦਿੱਤੀ ਜਾਂਦੀ ਹੈ, ਇਹ ਦੁੱਧ ਅਤੇ ਪਾਣੀ ਨੂੰ ਨਿਤਾਰ ਦਿੰਦਾ ਹੈ, ਵੱਖਰਾ ਵੱਖਰਾ ਕਰਨ ਦੀ ਇਹਦੇ ਵਿੱਚ ਸਮਰੱਥਾ ਹੈ। ਨੀਰ ਖੀਰ, ਨੀਰ ਪਾਣੀ ਨੂੰ ਕਹਿੰਦੇ ਨੇ, ਖੀਰ ਦੁੱਧ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਖੀਰ ਸਮਾਨ ਸਾਗ ਮੈਂ ਪਾਇਆ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਫਿਰ ਅੱਗੇ ਕਹਿੰਦੇ, ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੇੜੀ। ਅਲੂਣੀ ਸਿਲ ਚੱਟਣ ਦਾ ਭਾਵ ਕੀ ਹੈ? ਉਹ ਭੋਜਨ ਜਿਹਦੇ ਵਿੱਚ ਲੂਣ ਨਾ ਪਾਇਆ ਹੋਵੇ ਉਹ ਖਾਣਾ ਔਖਾ ਹੈ, ਥੋੜ੍ਹਾ ਜਿਹਾ ਲੂਣ ਘੱਟ ਹੋਵੇ। ਆਪਾਂ ਕਹਿੰਦੇ ਹਾਂ ਜੀ ਲੂਣ ਹੋਰ ਪਾਓ, ਸਵਾਦ ਨਹੀਂ ਹੈ। ਅਲੂਣੀ ਸਿਲ ਦਾ ਵੀ ਇਹੀ ਭਾਵ ਮੰਨਿਆ ਗਿਆ। ਹੁਕਮ ਵਿੱਚ ਰਹਿਣਾ ਇਹ ਇੱਕ ਅਲੂਣੀ ਸਿਲ ਅਲੂਣਾ ਭੋਜਨ ਖਾਣ ਦੇ ਬਰਾਬਰ ਹੈ। ਮਾਣਕ ਮੋਤੀ ਚੋਗ ਨਿਵੇੜੀ, ਅਲੂਣੀ ਸਿਲ ਕਿਸ ਨੇ ਚੱਟਣਾ ਕੀਤੀ ਸੀ? ਪਹਿਲੀ ਵਾਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪ੍ਰਥਾਏ ਬੋਲ ਆਏ, ਉਂਝ ਤਾਂ ਬੜੇ ਸਿੱਖਾਂ ਦੇ ਪਾਸ 'ਤੇ ਆਇਆ ਹੈ ਕਿ ਗੁਰੂ ਦਾ ਹੁਕਮ ਮੰਨਣਾ ਅਲੂਣੀ ਸਿਲ ਚੱਟਣ ਵਾਸਤੇ ਦੇ ਬਰਾਬਰ ਹੈ, ਅਲੂਣਾ ਭੋਜਨ ਖਾਣ ਦੇ ਬਰਾਬਰ ਹੈ। ਬਹੁਤ ਸਾਰੇ ਸਿੱਖਾਂ ਵਾਸਤੇ ਆਉਂਦਾ ਹੈ। ਜੇ ਸਭ ਤੋਂ ਪਹਿਲੀ ਵਾਰੀ ਵਰਤਿਆ ਗਿਆ ਹੈ ਤਾਂ ਗੁਰੂ ਅੰਗਦ ਦੇਵ ਜੀ ਵਾਸਤੇ ਵਰਤਿਆ ਗਿਆ ਹੈ, ਭਾਈ ਲਹਿਣਾ ਦੇ ਰੂਪ ਵਿੱਚ ਜਦੋਂ ਸਨ ਉਹ। ਉਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ ਜਦੋਂ ਉਹ ਗੁਰੂ ਨਹੀਂ ਸਨ ਬਣੇ। ਗੁਰੂ ਬਣਨ ਤੋਂ ਬਾਅਦ ਹੀ ਉਹਨਾਂ ਨੂੰ ਗੁਰੂ ਅੰਗਦ ਆਖਿਆ ਜਾਣ ਲੱਗਾ ਸੀ। ਗੁਰੂ ਅੰਗਦ ਜਦੋਂ ਗੁਰੂ ਬਣ ਗਏ, ਜਦੋਂ ਉਹਨਾਂ ਨੂੰ ਗੁਰੂ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗੀਕਾਰ ਕਰ ਲਿਆ ਸੀ, ਫਿਰ ਉਹਨਾਂ ਨੂੰ ਅੰਗਦ ਆਖਿਆ ਜਾਣ ਲੱਗਾ। ਜਦੋਂ ਉਹ ਸਿੱਖ ਦੇ ਰੂਪ ਵਿੱਚ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ, ਉਦੋਂ ਉਹਨਾਂ ਨੂੰ ਅੰਗਦ ਨਹੀਂ ਕਿਹਾ ਗਿਆ, ਉਦੋਂ ਉਹਨਾਂ ਨੂੰ ਲਹਿਣਾ ਦੇ ਨਾਮ ਨਾਲ ਹੀ ਪੁਕਾਰਿਆ ਗਿਆ, ਭਾਈ ਲਹਿਣਾ ਦੇ ਨਾਮ ਨਾਲ ਹੀ ਯਾਦ ਕੀਤਾ ਗਿਆ। ਅਤੇ ਜਿਹੜੀ ਰਾਮਕਲੀ ਕੀ ਵਾਰ ਹੈ ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਾਰੇ ਪ੍ਰਥਾਏ ਜੋ ਕੁਝ ਲਿਖਿਆ ਹੈ ਉਹ ਸਿੱਖੀ ਦੇ ਰੂਪ ਵਿੱਚ ਸਨ ਜਦੋਂ ਉਦੋਂ ਦਾ ਲਿਖਿਆ ਹੋਇਆ। ਜਿਹੜੀ ਰਾਮਕਲੀ ਕੀ ਵਾਰ ਹੈ ਜਿਹਦਾ ਮੁੱਖ ਸਿਰਲੇਖ ਹੈ ਰਾਏ ਬਲਵੰਡ ਤਥਾ ਸੱਤੇ ਡੂਮਾਖੀ, ਇਹ ਉਹ ਵਾਰ ਹੈ। ਉਹਦੇ ਵਿੱਚ ਪਹਿਲਾਂ ਤਾਂ ਗੁਰੂ ਨਾਨਕ ਮਹਾਰਾਜ ਜੀ ਜੀ ਦੀ ਸਿਫਤ ਸਲਾਹ ਕੀਤੀ ਗਈ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਗਾਥਾ ਆਈ, ਪਰ ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਸਿੱਖ ਦੇ ਰੂਪ ਵਿੱਚ ਭਾਈ ਲਹਿਣੇ ਦੇ ਰੂਪ ਵਿੱਚ ਆਖਿਆ ਗਿਆ। ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸ਼ੈਕਾਇਆ ਫੇਰ ਪਲਟੀ। ਇਹਦੇ ਵਿੱਚ ਹੀ ਫਿਰ ਬੋਲ ਆਉਂਦਾ, ਝੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ। ਜਿੰਨੇ ਵੀ ਟੀਕਾਕਾਰ ਨੇ ਉਹਨਾਂ ਨੇ ਹੱਟੀਏ ਦਾ ਅਰਥ ਕੀਤਾ ਹੱਟੀ ਦੁਕਾਨ। ਭਾਈ ਲਹਿਣਾ ਜੀ, ਗੁਰੂ ਨਾਨਕ ਮਹਾਰਾਜ ਜੀ ਦੀ ਹੱਟੀ ਦਾ ਜਿਹੜਾ ਸਿੰਘਾਸਨ ਸੀ ਉਹ ਮਲ ਕੇ ਬੈਠ ਗਏ, ਸਥਾਪਿਤ ਹੋ ਕੇ ਬਹਿ ਗਏ। ਮਲ ਤਖਤ ਬੈਠੇ ਗੁਰ ਹੱਟੀਏ, ਗੁਰੂ ਦੀ ਹੱਟੀ ਕੀ ਹੈ? ਜਿੱਥੋਂ ਸੱਚ ਦਾ ਸੌਦਾ ਪ੍ਰਾਪਤ ਹੁੰਦਾ। ਹੱਟੀ ਕਿਹਨੂੰ ਆਖਦੇ ਆ? ਜਿੱਥੋਂ ਸੌਦਾ ਮਿਲਦਾ, ਵਰਤੋਂ ਵਿਹਾਰ ਵਿੱਚ ਆਉਣ ਵਾਲਾ ਪਦਾਰਥ ਸੌਦਾ, ਜ਼ਿੰਦਗੀ ਨਿਰਵਾਹ ਕਰਨ ਵਾਸਤੇ ਵਸਤੂਆਂ, ਜਿੱਥੋਂ ਹੱਟੀ ਦਾ ਨਾਮ ਹੀ ਇਸੇ ਕਰਕੇ। राय बलवंड तथा सत्ता जी की कह रहे ने, गुरु नानक महाराज जी की यह एक हट्टी है। गुरु नानक जी का घर यह एक हट्टी है। तो भाई लहना जी ने इन्नी बारीक सिखी कमाई है, वह इस हट्टी के मालक बन के बह गए। तो उन्होंने किया की सी, करें जे गुर फुरमाया, उही कुछ करते सी जो गुरु फरमान करता सी, अपनी मर्जी दे नाल कुछ भी नहीं सुन करते। लगभग एक दहाके का समा उन्होंने गुरु नानक महाराज जी की चरण शरण में रहना किया, श्री करतारपुर साहब। तो जिन्हें भी वरे गुरु नानक महाराज जी की चरण शरण में उन्होंने रहना किया, वार दे विच बलवंड जी कहिंदे ने उन्होंने ओहो कुछ किया जो गुरु कहिंदा सी, करें जे गुर फरमाया, गुरु फरमान करदा सी ओही कुछ करदे सन। ये गल गुरु अर्जन देव जी ने भी आखी है, गुर के गृह सेवक जे रहे, गुर की आग्या मन में सह। गुरु की आग्या मन करके सहन करनी, सहे का भाव की सहन करना, बर्दाश्त करना। कई बार बंदा आम ही कह दिंदा है अपनी बोलचाल की बोली दे अंदर, ये गल मैथों सहन नहीं हुंदी, ये गल मैनों सहारी नहीं जाती, बर्दाश्त नहीं हुंदी। शुरू विच ते गुरु का बोल सहारना ही पैंदा है, सहन करना ही पैंदा है। भावें मन ना भी मने, भावें मन सहमत ना भी होवे, फिर भी इनू सहारना पवेगा, इनू सहन करना ही पवेगा। जिवें चोट लगती है ना, सट वजदी है, एक वारी तो जदों चोट पैंदी है, सट वजदी है, उदों पीड़ा हुंदी है। उस सट्टां दे जिहड़े निशान बाद विच होर दर्द दिंदे ने, बाद विच होर पीड़ा उठदी रहिंदी है। गुरु दे हुकम दी प्रथाए कुछ ऐसे बोल ही आउंदे ने, गुरमुख मार्ग चलना आस निरासी झीड़ उचीड़ी। गुरु दे मार्ग ते चलना, आसा विच निराश रहना, वाशनावां तो निरलेप होके रहना। भाई गुरदास कहिंदे, सहज सरोवर सच खंड, साध संगत सच तख्त सरीड़ी। सत संगत एक सरोवर है, तो यह सहज का सरोवर है। आम तौर पर आप देखते हैं जिहड़े सरोवर हुंदे ने उहदे विच हलचल हुंदी रहिंदी है, पानी टिकिया नहीं हुंदा, उहदे उत्ते तरंगां जिहियां बणियां रहिंदियां ने हर वेले। तालाब आप देखते हैं जां सरोवर आपां देखते हैं, हर वेले उहदे पाणी विच हरकत हुंदी रहिंदी है, हिल जुल हुंदी रहिंदी है, लहरां पैदा हुंदियां रहिंदियां ने। थोड़ी मोटी जदों हवा चलदी है, सरोवर दे पाणी विच नाल दी नाल हिल जुल होण लग पैंदी है। लेकिन भाई गुरदास कहिंदे ने, जिहड़ा सत संगत रूपी सरोवर है, एक तो यह है सचखंड, दूजा कहिंदे यह है सहज का सरोवर। सहज का सरोवर है, इहदे विच टिकाओ है, इहदे विच स्थिरता है। सहज सरोवर सचखंड, साध संगत सच तख्त सरीड़ी। चढ़ इक ही पत पौड़ियां, निरंकार गुर शब्द श्रेणी। पौड़ियां दा जिक्र गुरु ग्रंथ साहिब महाराज जी की बाणी विच कई बार आउंदा है। पौड़ियां हमेशा किसी मंजिल दे नाल जुड़ियां हुंदियां ने। भाई गुरदास जी कहिंदे, गुरु दे मार्ग ते चलण वास्ते, चढ़न वास्ते भी ये शब्द की एक पौड़ी है। ये तो राह पत पौड़ियां चढ़िए होए इक्कीस, आप रोज ही गुरु नानक महाराज जी के अमृतमई बोल पढ़ते हैं। गुंगे की मिठियाई है, अकथ कथा विस्माद बचीड़ी। ਗੁੰਗੇ ਦੀ ਮਠਿਆਈ ਵਾਲਾ ਕੌਤਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਤੇ ਕਿਤੇ ਦਰਜ ਕੀਤਾ। ਭਾਵ ਕਿ ਗੁੰਗੇ ਦੇ ਕੋਲ ਜੀਭਾ ਨਹੀਂ, ਉਹ ਦੱਸ ਨਹੀਂ ਸਕਦਾ, ਉਹ ਰੌਲਾ ਨਹੀਂ ਪਾ ਸਕਦਾ ਕਿ ਜੋ ਮਠਿਆਈ ਮੈਂ ਖਾਧੀ ਹੈ ਉਹਦੇ ਵਿੱਚ ਕਿੰਨਾ ਕੁ ਰਸ ਹੈ, ਕਿੰਨਾ ਕੁ ਆਨੰਦ ਹੈ। ਇਹ ਗੁਰਸਿੱਖ ਦੀਆਂ, ਗੁਰਮੁਖ ਦੀਆਂ ਕੁਝ ਕੁ ਨਿਸ਼ਾਨੀਆਂ ਨੇ ਜਿਸ ਦਾ ਜ਼ਿਕਰ ਭਾਈ ਗੁਰਦਾਸ ਇੱਥੇ ਕਰ ਰਹੇ ਨੇ। ਗੁੰਗੇ ਦੀ ਮਠਿਆਈ ਹੈ, ਜੇਕਰ ਕਿਸੇ ਨੇ ਗੁਰਮੁਖ ਬਣ ਕੇ, ਗੁਰਸਿੱਖ ਬਣ ਕੇ ਗੁਰੂ ਦੇ ਅੰਮ੍ਰਿਤਮਈ ਨਾਮ ਦਾ ਰਸ ਮਾਣਿਆ ਹੈ ਤਾਂ ਉਹ ਬਿਆਨ ਬਿਲਕੁਲ ਵੀ ਨਹੀਂ ਕਰ ਸਕਦਾ, ਬੋਲ ਕੇ ਨਹੀਂ ਦੱਸ ਸਕਦਾ ਇਸ ਰਸ ਨੂੰ। ਨਾ ਤਾਂ ਅੱਖਰਾਂ ਵਿੱਚ ਦਰਜ ਕੀਤਾ ਜਾ ਸਕਦਾ, ਨਾ ਬੋਲਾਂ ਵਿੱਚ ਦਰਜ ਕੀਤਾ ਜਾ ਸਕਦਾ। ਇਹ ਖੇਡ ਤਾਂ ਗੁੰਗੇ ਦੀ ਮਠਿਆਈ ਵਰਗੀ ਹੈ, ਅਕਥ ਕਥਾ ਵਿਸਮਾਦ ਬਚੀੜੀ। ਗੁਰੂ ਦੇ ਦਰ ਦੀ ਜੋ ਕਥਾ ਹੈ ਉਹ ਕਥਨ ਤੋਂ ਪਰਾਂ ਹੈ, ਅਕਥ ਹੈ, ਬੋਲਾਂ ਵਿੱਚ ਸੀਮਿਤ ਨਹੀਂ ਹੋ ਸਕਦੀ। ਉਂਝ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੀ ਪੌੜੀ ਲਿਖੀ ਹੈ ਨਾ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਇਹ ਪੌੜੀ ਆਪਾਂ ਰੋਜ਼ ਪੜ੍ਹਦੇ ਹਾਂ। ਅੱਖਰ ਬੜੇ ਲਾਜ਼ਮੀ ਨੇ, ਗਿਆਨ ਵਾਸਤੇ ਵੀ, ਬੋਲਣ ਵਾਸਤੇ ਵੀ, ਗੁਰੂ ਨੂੰ ਜਪਣ ਵਾਸਤੇ ਵੀ, ਵਾਹਿਗੁਰੂ ਕਹਿਣ ਵਾਸਤੇ ਵੀ ਅੱਖਰ ਬੜੇ ਲਾਜ਼ਮੀ ਹਨ। ਲੇਕਿਨ ਬਾਣੀ ਇੱਕ ਗੱਲ ਕਹਿੰਦੀ ਹੈ, ਇਹਨਾਂ ਅੱਖਰਾਂ ਦੀ ਵੀ ਕਿਤੇ ਨਾ ਕਿਤੇ ਕੋਈ ਸੀਮਾ ਹੈ, ਅੱਖਰਾਂ ਦਾ ਵੀ ਕੋਈ ਨਾ ਕੋਈ ਹੱਦ ਬੰਨਾ ਹੈ। ਭਾਵੇਂ ਵਾਹਿਗੁਰੂ ਕਹਿਣ ਵਾਸਤੇ ਵੀ ਅੱਖਰ ਚਾਹੀਦੇ ਨੇ, ਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ ਵੀ ਅੱਖਰਾਂ ਦੀ ਲੋੜ ਪੈਂਦੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਇਹ ਅੱਖਰਾਂ ਦਾ ਵੀ ਅੰਤ ਹੁੰਦਾ, ਕਿਤੇ ਨਾ ਕਿਤੇ ਅੱਖਰਾਂ ਦਾ ਵੀ ਹੱਦ ਬੰਨਾ ਹੈ, ਅੱਖਰਾਂ ਦੀ ਵੀ ਸੀਮਾ ਹੈ। ਕਬੀਰ ਕਹਿੰਦੇ ਨੇ, ਇਹ ਤਾਂ ਉਹ ਅੱਖਰ ਨੇ ਜਿਹੜੇ ਅੱਖਾਂ ਨਾਲ ਦੇਖੇ ਨਹੀਂ ਜਾ ਸਕਦੇ, ਉਹ ਅੱਖਰ ਹਨ ਜਿਹੜੇ ਕਦੇ ਮਿਟਦੇ ਨਹੀਂ, ਜਿਹੜੇ ਅਮਿੱਟ ਨੇ। ਨਹੀਂ ਤਾਂ ਜਿਹੜੀ ਕਲਮ ਹੈ ਨਾ ਅੱਖਰਾਂ ਨੂੰ ਲਿਖਣ ਵਾਲੀ, ਉਹ ਕਲਮ ਦਾ ਵੀ ਕੋਈ ਹੱਦ ਬੰਨਾ ਹੈ, ਜਿਸ ਸ਼ਾਹੀ ਦੇ ਨਾਲ ਅੱਖਰ ਲਿਖੇ ਜਾਂਦੇ ਨੇ ਉਹਦੀ ਵੀ ਕੋਈ ਸੀਮਾ ਹੈ, ਜਿਸ ਕਾਗਜ਼ ਉੱਤੇ ਅੱਖਰ ਲਿਖੇ ਜਾਂਦੇ ਨੇ ਉਸ ਕਾਗਜ਼ ਦੀ ਵੀ ਕੋਈ ਸੀਮਾ ਹੈ। ਗਿਆਨ ਵਾਸਤੇ, ਸ਼ਬਦ ਵਾਸਤੇ, ਬੋਲਣ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਅੱਖਰ ਜ਼ਰੂਰੀ ਨੇ, ਪਰ ਜਿਨ ਇਹ ਲਿਖੇ ਤਿਸ ਸਿਰ ਨਹੀਂ, ਉਹਦੇ 'ਤੇ ਇਹ ਅੱਖਰ ਲਾਗੂ ਨਹੀਂ ਹੁੰਦੇ। ਗੁਰਬਾਣੀ ਬੜੀ ਅਗਾਧ ਬੋਧ ਹੈ। ਭਾਈ ਗੁਰਦਾਸ ਜੀ ਨੇ ਗੁਰੂ ਦੀ ਬਾਣੀ ਦੇ ਲੜ ਲੱਗਣ ਵਾਲੇ ਗੁਰਸਿੱਖ ਦੀ ਇਸ ਪੌੜੀ ਵਿੱਚ ਸਿਫਤ ਕਰਦਿਆਂ ਆਖਿਆ, ਗੁਰਮੁਖ ਸੁਖ ਫਲ ਸਹਿਜ ਅਲੀੜੀ। ਗੁਰਮੁਖ ਦੀ ਜ਼ਿੰਦਗੀ ਦਾ ਫਲ ਹੈ ਸੁੱਖ। ਜਿਵੇਂ ਕਿਸੇ ਰੁੱਖ ਦਾ ਫਲ ਹੁੰਦਾ ਨਾ, ਉਹਦਾ ਤੱਤ ਹੁੰਦਾ, ਗੁਰਸਿੱਖ ਦੀ ਜ਼ਿੰਦਗੀ ਦਾ ਫਲ ਸਹਿਜ ਹੈ, ਸੁੱਖ ਹੈ, ਆਨੰਦ ਹੈ। ਸਮਾਂ ਸਮਾਪਤ ਹੋਇਆ ਹੈ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਅਤਿ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਸੰਗਤਾਂ ਨੂੰ ਸਾਹਿਬਾਂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਸਰਵਣ ਕਰਵਾ ਕੇ ਗੁਰੂ ਦੇ ਲੜ ਲਾਉਂਦੇ ਰਹਿਣ। ਹੁਣ ਸਮਾਂ ਹੋ ਗਿਆ ਹੈ ਕੀਰਤਨ ਦਾ, ਜਿਸ ਦੇ ਵਿੱਚ ਆਪਣੇ ਪਾਸ ਪਿਛਲੇ ਦਿਨਾਂ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਰਹੇ ਹਨ ਅਤਿ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਦੇ ਹਨ। ਭਾਈ ਸਾਹਿਬ ਜੀ ਐਤਵਾਰ ਤੱਕ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰਨਗੇ ਅਤੇ ਐਤਵਾਰ ਸਵੇਰ ਦੇ ਦੀਵਾਨਾਂ ਦੇ ਵਿੱਚ ਵੀ ਭਾਈ ਸਾਹਿਬ ਜੀ 11:00 ਵਜੇ ਤੋਂ ਲੈ ਕੇ 12:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨ ਕੇ ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ 17, 18 ਅਤੇ 19 ਅਗਸਤ ਨੂੰ ਬੱਚਿਆਂ ਦਾ ਗੁਰਮਤਿ ਦਾ ਕੈਂਪ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਵਿਖੇ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਬੱਚੇ ਆ ਸਕਦੇ ਹਨ। ਅਗਰ ਆਪ ਜੀ ਨੇ ਬੱਚਿਆਂ ਦੀ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਬੱਚਿਆਂ ਨੂੰ ਜ਼ਰੂਰ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਲੈ ਕੇ ਆਇਆ ਕਰੋ ਤਾਂ ਕਿ ਆਪਾਂ ਉਹਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਸਕੀਏ, ਜੋ ਸਾਡਾ ਮਾਣ ਮੱਤਾ ਇਤਿਹਾਸ ਹੈ ਉਹ ਵੀ ਬੱਚਿਆਂ ਨੂੰ ਸਿਖਾ ਸਕੀਏ। ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਵਾਸਤੇ ਲੀਕੇ ਜਾਂਦੇ ਹਨ ਗੁਰਦੁਆਰਾ ਸਾਹਿਬ ਵਿਖੇ। ਅੱਜ ਵੀ ਭਾਈ ਸਾਹਿਬ ਜੀ ਦੇ ਪ੍ਰੋਗਰਾਮ ਤੋਂ ਬਾਅਦ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਜੋ ਯੂਥ ਦਰਬਾਰ ਹੁੰਦਾ ਹੈ ਉਸ ਦੇ ਵਿੱਚ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਬਹੁਤ ਹੀ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਜੋ ਇੱਥੇ ਪਹੁੰਚੇ ਹਨ, ਉਹ ਵੀ ਉਹ ਬੱਚਿਆਂ ਦੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਲਿਖ ਕੇ ਲੈ ਕੇ ਆਏ ਹਨ। ਉਹ ਵੀ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਨੀਆਂ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਗਏ ਹਨ, ਉਸ ਦੇ ਵਿੱਚ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਆਉਣਾ ਅਤੇ ਹਾਜ਼ਰੀਆਂ ਭਰਨੀਆਂ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰੀ ਆਦਤ ਹੈ, ਪਤਾ ਨਹੀਂ ਕੀ, ਇਕੱਲੇ ਇਕੱਲੇ ਨੂੰ ਦੇਖਦਾ ਮੈਂ, ਕਿਉਂ ਨਹੀਂ ਬੋਲਦਾ, ਡਿਊਟੀ ਲਾਈ ਹੈ ਮਹਾਰਾਜ, ਮੈਂ ਉੱਥੇ ਤੱਕ ਦੇਖਦਾ ਪਿਆ ਜਿਹੜਾ ਨਹੀਂ ਬੋਲਦਾ, ਮੇਰਾ ਜੀ ਕਹਿੰਦਾ ਤੁਸੀਂ ਬੋਲੋ, ਔਰ ਇੰਨੀ ਉੱਚੀ ਬੋਲੋ, ਇੰਨੀ ਉੱਚੀ ਬੋਲੋ ਕਿ ਇਹ ਮਨ ਜਿਹੜਾ ਦੌੜਦਾ ਹੋਇਆ ਭੱਜਦਾ ਹੋਇਆ ਇਹ ਗੁਰਦੁਆਰੇ ਨੂੰ ਆਇਆ, ਗੁਰਦੁਆਰੇ ਆਇਆ ਨਹੀਂ, ਕਈਆਂ ਦੇ ਮਨ ਕਿੰਨੇ ਕਿੰਨੇ ਘੰਟੇ ਗਾਉਣ ਤੋਂ ਬਾਅਦ ਨਹੀਂ ਆਉਂਦੇ, ਆਖੋ ਬਾਈ ਬਹੁਤ ਔਖਾ ਮਨ ਨੂੰ ਲੈ ਕੇ ਆਉਣਾ ਗੁਰਦੁਆਰੇ, ਇਸੇ ਲਈ ਉੱਚੀ ਉੱਚੀ ਕਹਿੰਦੇ, ਮਸਕੀਨ ਜੀ ਕਹਿੰਦੇ ਹੁੰਦੇ ਨੇ, ਕਹਿੰਦੇ ਕਦੀ ਮੰਮੀ ਨੂੰ ਇੰਨੀ ਉੱਚੀ ਉੱਚੀ ਬੁਲਾਏ, ਇੰਨੀ ਵਾਰੀ ਬੁਲਾਏ, ਬਾਪ ਨੂੰ ਇੰਨੀ ਵਾਰੀ ਨਹੀਂ ਬੁਲਾਉਂਦੇ, ਸੌਖਾ ਜਿਹਾ ਬੁਲਾਉਂਦੇ ਆ ਜਾਂ, ਪਰ ਦੂਰੀ ਬੜਾ ਵਾਹਿਗੁਰੂ ਸਾਡੇ ਤੋਂ, ਇੰਨੀ ਜ਼ਿਆਦਾ ਮਾਇਆ ਨੇ ਪ੍ਰਕੋਪ ਕੀਤਾ ਹੋਇਆ, ਮਾਇਆ ਮਮਤਾ ਮੋਹਣੀ ਜਿਣ ਵਿਣ ਦਿੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਕਿੱਦਾਂ ਉਭਰੇ, ਜਿਨ ਸੱਚ ਨਾਮ ਚਿੱਤ ਲਾਇਆ, ਚਿੱਤ ਲਾ

0: वाहेगुरु जी का
1: सर।

ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਜੋ ਵਿਸ਼ੇਸ਼ ਤੌਰ 'ਤੇ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਪਾ ਰਹੇ ਹਨ। ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਗਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ, ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਪ੍ਰੇਰਦੇ ਰਹਿਣ। ਗੁਰਮੁਖੀ ਪਿਆਰਿਓ, ਭਾਈ ਸਾਹਿਬ ਜੀ ਕੱਲ੍ਹ ਅਤੇ ਪਰਸੋਂ ਦੋ ਦਿਨ ਹੋਰ ਹਾਜ਼ਰੀਆਂ ਭਰਨਗੇ। ਕੱਲ੍ਹ ਅਤੇ ਪਰਸੋਂ ਸ਼ਾਮ ਦੇ ਦੀਵਾਨਾਂ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਵਜੇ ਤੱਕ, ਅਤੇ ਪਰਸੋਂ ਸਵੇਰੇ ਐਤਵਾਰ ਸਵੇਰੇ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ, ਅਤੇ ਨਾਲ ਹੀ ਬੇਨਤੀ ਹੈ ਕਿ ਬੱਚਿਆਂ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ 17, 18 ਅਤੇ 19 ਅਗਸਤ ਨੂੰ ਹੋ ਰਹੇ ਹਨ, ਜੋ ਕਿ ਆਉਣ ਵਾਲੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਹਨ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਬੱਚੇ ਆ ਸਕਦੇ ਹਨ। ਅਗਰ ਆਪ ਜੀ ਨੇ ਹਾਲੇ ਤੱਕ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਕਿਉਂਕਿ ਗੁਰਦੁਆਰਾ ਸਾਹਿਬ ਵੱਲੋਂ ਜਿੰਨੇ ਵੀ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਹੁੰਦੇ ਹਨ, ਉਹਨਾਂ ਪ੍ਰੋਗਰਾਮ ਰਾਹੀਂ ਯਤਨ ਹੁੰਦਾ ਹੈ ਕਿ ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਜਾਵੇ। ਨਾਲ ਹੀ ਜੋ ਸਾਡਾ ਮਾਣ ਮੱਤਾ ਇਤਿਹਾਸ ਹੈ, ਜੋ ਗੁਰ ਇਤਿਹਾਸ ਹੈ, ਉਸ ਵੀ ਬੱਚਿਆਂ ਨੂੰ ਦੱਸਿਆ ਜਾਵੇ, ਅਤੇ ਆਉਣ ਵਾਲੇ

ਪਹੁੰਚੇ ਹੋਏ ਹਨ ਜੋ ਕਿ ਬੱਚਿਆਂ ਦੇ ਵਾਸਤੇ ਬਹੁਤ ਹੀ ਵਧੀਆ ਪ੍ਰੋਗਰਾਮ ਲੀਕ ਕੇ ਲੈ ਕੇ ਆਏ ਹਨ। ਸੋ ਜਿਤਨੇ ਵੀ ਬੱਚੇ ਬਾਹਰ ਹਨ ਜਾਂ ਥੱਲੇ ਲੰਗਰ ਹਾਲ ਦੇ ਵਿੱਚ ਹਨ, ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਕਿਰਪਾ ਕਰਕੇ ਬੱਚਿਆਂ ਨੂੰ ਦਰਬਾਰ ਹਾਲ ਦੇ ਵਿੱਚ ਲੈ ਕੇ ਆਓ, ਅਤੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਹਾਲੇ ਤੱਕ ਇਹਨਾਂ ਕਲਾਸਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਵੀ ਜ਼ਰੂਰ ਪ੍ਰੇਰ ਕੇ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਆਪ ਵੀ ਵੱਧ ਤੋਂ ਵੱਧ ਲਾਹਾ ਲੈ ਸਕੀਏ, ਅਤੇ ਜੋ ਸਾਡੀ ਆਉਣ ਵਾਲੀ ਪਨੀਰੀ ਹੈ ਇਹਨਾਂ ਨੂੰ ਵੀ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ, ਬਾਣੀ ਦੇ ਨਾਲ ਜੋੜੀਏ, ਬਾਣੀ ਦੇ ਨਾਲ ਜੋੜੀਏ। ਸੋ ਹੁਣ ਮੈਂ ਸਤਿਕਾਰਯੋਗ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਉਹਨਾਂ ਵੱਲੋਂ ਬੱਚਿਆਂ ਦੇ ਵਾਸਤੇ ਇਹ ਯੂਥ ਦਾ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਹੈ ਉਹ ਭਾਈ ਸਾਹਿਬ ਜੀ ਆਪ ਜੀ ਨੂੰ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुद चित आए महानंदा जिस विसरै सो मर जाए।

ਸਭਨਾ ਦੇ ਪਿਆਰੇ, ਸਭਨਾ ਦੇ ਦਾਤਾਰੇ, ਸਭਨਾ ਨੂੰ ਸਿਰਜਣਹਾਰੇ, ਸਭਨਾ ਦੇ ਪਾਲਣਹਾਰੇ, ਸਭਨਾ ਨੂੰ ਬਖਸ਼ਣਹਾਰੇ ਪਿਆਰੇ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਪਿਆਰੇ ਸਤਿਗੁਰਾਂ ਜੀ ਦੀ ਹਜ਼ੂਰੀ ਅਤੇ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੀਆਂ ਸਤਿਗੁਰ ਪਿਆਰੇ ਜੀ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ, ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰੇ ਜੀ ਦੇ ਦਰ 'ਤੇ ਫਿਰ ਤੋਂ ਆਪਣੀਆਂ ਹਾਜ਼ਰੀਆਂ ਲਵਾਈਏ। ਸਭ ਆਪ ਆਪਣੇ ਹੱਥ ਜੋੜੋ ਜੀ, ਆਪਣੇ ਨੈਣਾਂ ਨਾਲ ਸਤਿਗੁਰ ਪਿਆਰੇ

ਸੀਸ ਝੁਕਾ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਕਮ ਹੋਇਆ ਕਿ ਸੈਸ਼ਨ ਥੋੜ੍ਹਾ ਇੰਟਰੈਕਟਿਵ ਕਰਨਾ ਹੈ, ਅਤੇ ਫਰਾਈਡੇ ਨੂੰ ਕਹਿੰਦੇ ਆਪਾਂ ਕੋਸ਼ਿਸ਼ ਵੀ ਕਰਦੇ ਹਾਂ ਕਿ ਖੜ੍ਹੇ ਹੋ ਕੇ ਸੈਸ਼ਨ ਹੋਵੇ। ਚਲੋ ਮਹਾਰਾਜ ਜੀ ਨੂੰ ਜਿਵੇਂ ਭਾਵੇ। ਸਭ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਆ, ਆਪ ਜੀ ਕਿਰਪਾ ਕਰਕੇ ਲਾਗੇ ਆ ਜਾਓ ਸਾਰੇ। ਉਹ ਇੱਕ ਵਾਰੀ ਉੱਠ ਕੇ ਅਸੀਂ ਸਿਮਰਨ ਕਰਾਂਗੇ, ਇਹਦੇ ਨਾਲ ਕੀ ਹੋਏਗਾ, ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਨਾ, ਵਾਈਬ੍ਰੇਸ਼ਨ ਬਣਦੀ ਹੈ ਇਕੱਠੇ ਇਕੱਠੇ ਸਾਰੇ ਸਾਰੇ ਵੀਰਾਂ ਭੈਣਾਂ ਉੱਠ ਕੇ ਲਾਗੇ ਹੋ ਜਾਓ ਮਹਾਰਾਜ ਜੀਆਂ ਦੇ।

ਇਹ ਪੰਕਤੀ ਆਪ ਜੀ ਹਮੇਸ਼ਾ ਪੜ੍ਹਦੇ ਹੋ, ਕਿਉਂਕਿ ਤਕਰੀਬਨ ਜਪਜੀ ਸਾਹਿਬ ਤਾਂ ਜਿਹੜਾ ਵੀ ਸਿੱਖ ਮਹਾਰਾਜ ਜੀ ਦੀ ਬਾਣੀ ਪੜ੍ਹਦਾ ਜਪਜੀ ਸਾਹਿਬ ਤੋਂ ਹੀ ਸ਼ੁਰੂਆਤ ਕਰਦਾ ਹੈ, ਔਰ ਇਹ ਪੰਕਤੀ ਵੀ ਸ਼ੁਰੂਆਤ ਦੇ ਵਿੱਚ ਹੀ ਆ ਜਾਂਦੀ ਹੈ। ਇਹ ਦਾਸ ਨੂੰ ਜੋ ਸਮਝ ਆਇਆ, ਕਹਿੰਦੇ ਪਹਿਲਾ ਸਟੈਪ ਗਾਉਣਾ ਹੈ, ਠੀਕ ਹੈ ਜੀ। ਅੱਛਾ, ਇੱਥੇ ਹੁਣ ਪੜ੍ਹਨਾ ਤਾਂ ਲਿਖਿਆ ਹੀ ਨਹੀਂ ਆ, ਉੱਦਾਂ ਪੰਕਤੀ ਇੱਦਾਂ ਵੀ ਹੁੰਦੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਗਾਉਣ ਦੇ ਵਿੱਚ ਹੀ ਆ ਰਿਹਾ ਹੈ ਪਿਆਰਿਓ, ਕੀ ਆ ਰਿਹਾ ਹੈ? ਪੜ੍ਹਨਾ, ਗਾਉਣ ਦੇ ਵਿੱਚ ਹੀ ਪੜ੍ਹਨਾ ਆ ਰਿਹਾ ਹੈ। ਅਸੀਂ ਵੇਖੀਏ ਸ਼ਾਇਦ, ਹਾਂਜੀ, ਅੱਛਾ ਪੰਕਤੀ ਕੱਢਤੀ ਦੂਜੀ ਫੌਜਾਂ ਨੇ, ਵਾਹਿਗੁਰੂ ਜੀ। ਹਾਂਜੀ, ਗਾ ਵੀ ਹੈ, ਗਾਉਣਾ ਜਿਹੜਾ ਹੈ ਸੁਣਨਾ ਹੀ ਹੈ, ਅੱਛਾ ਸੋਰੀ ਮਾਫ਼ ਕਰਨਾ, ਗਾਉਣਾ ਪੜ੍ਹਨਾ ਹੀ ਹੈ। ਅੱਛਾ, ਆਪਾਂ ਜਦੋਂ ਸਵੇਰੇ ਨਿਤਨੇਮ ਕਰਦੇ ਹਾਂ, ਆਪਾਂ ਪੜ੍ਹਦੇ ਹਾਂ ਕਿ ਗਾਉਂਦੇ ਹਾਂ? ਆਪਾਂ ਪੜ੍ਹਦੇ ਹਾਂ। ਅਤੇ ਆਪ ਜੀ ਦੱਸੋ ਵੀ ਕਿੰਨੀ ਕੁ ਵਾਰੀ ਆਪਣਾ ਦਿਲ ਲੱਗਦਾ ਹੈ? ਸਮਾਂ ਬਹੁਤ ਸੰਕੋਚਵਾਂ, ਬੋਲੋ ਪਲੀਜ਼, ਝਿਜਕਣਾ ਨਹੀਂ ਪਿਆਰਿਓ, ਝਿਜਕਣਾ ਨਹੀਂ, ਬੋਲੋ, ਗਲਤ ਵੀ ਬੋਲੋ, ਜੋ ਮਨ 'ਚ ਆਉਂਦਾ, ਪਰ ਬੋਲੋ, ਇੰਸਟੈਂਟਲੀ ਬੋਲੋ। ਜਦੋਂ ਅਸੀਂ ਪ੍ਰਸ਼ਨ ਪੁੱਛ ਰਹੇ ਨਾ, ਜਵਾਬ ਅੰਦਰੋਂ ਇੰਸਟੈਂਟਲੀ ਆ ਰਿਹਾ, ਤਾਂ ਬੋਲੋ ਵੀ ਇੰਸਟੈਂਟਲੀ। ਕਦੇ ਕਦੇ ਦਿਲ ਲੱਗਦਾ ਹੈ। ਅੱਛਾ, ਕਿਸੇ ਦਿਨ ਨਾ ਆਪ ਜੀ ਨੇ ਬਾਣੀ ਪੜ੍ਹਦੇ ਕਿਤੇ ਰੁਕ ਜਾਣਾ ਅਤੇ ਗੁਰਬਾਣੀ ਨੂੰ ਗਾ ਕੇ ਵੇਖਣਾ। ਗਾਉਣ ਦੇ ਨਾਲ ਸੁਰਤ ਸਹਿਜੇ ਟਿਕਦੀ ਹੈ, ਪੜ੍ਹਿਆ ਬੇਧਿਆਨ ਨੀਚ ਜਾ ਸਕਦਾ ਹੈ। ਗੌਰ ਕਰਨਾ, ਜੋ ਦਾਸ ਇਸ ਚੀਜ਼ ਦਾ ਅਭਿਆਸ ਕਰਦਾ ਸੀ, ਪੜ੍ਹਿਆ ਬੇਧਿਆਨ ਨੀਚ ਜਾ ਸਕਦਾ ਹੈ। ਇੱਕ ਓਅੰਕਾਰ ਸਤਨਾਮ ਤੋਂ ਸ਼ੁਰੂ ਹੋਏ, ਗਾਵੈ ਕੋ ਤਾਣ 'ਤੇ ਜਾ ਕੇ ਸੁਰਤ ਉੱਡੀ, ਮੁੜ ਕੇ ਪਤਾ ਹੀ ਲੱਗਾ ਜਦੋਂ ਕਿਹਾ ਪਵਣ ਗੁਰੂ ਪਾਣੀ ਪਿਤਾ, ਫਿਰ ਆ ਕੇ ਉਹ ਜਿਹੜਾ ਪੰਛੀ ਸੀ ਵਾਪਸ ਆ ਗਿਆ ਪੋਥੀ ਸਾਹਿਬ ਜੀ ਦੇ ਕੋਲ। ਉਹ ਪੰਛੀ ਉਹਨਾਂ ਚਿਰ ਕਿੱਥੇ ਉੱਡਦਾ ਰਿਹਾ, ਮਨ ਦਾ ਪਤਾ ਹੀ ਨਹੀਂ ਲੱਗਾ। ਅੱਛਾ, ਜਦੋਂ ਗਾਓਗੇ ਨਾ, ਤਾਂ ਗਾਉਣ ਦੇ ਵਿੱਚ ਇਹ ਮਨ ਦੂਰ ਨਹੀਂ ਜਾਂਦਾ, ਠੀਕ ਹੈ ਜੀ। ਸੋ ਇਹ ਆਪ ਜੀ ਨੇ ਇੱਕ ਅਭਿਆਸ, ਵੈਸੇ ਤੁਸੀਂ ਕਿਹਾ ਬੱਚੇ ਆ, ਕਾਪੀ ਕੂਪੀ ਲੈ ਕੇ ਆਉਣੀ ਸੀ ਕੁਛ ਲਿਖਣ ਲਈ, ਇੱਕ ਅਭਿਆਸ ਇਹ ਕਮਾਉਣਾ ਹੈ ਕਿ ਠੀਕ ਆ, ਸਮਾਂ ਸੰਕੋਚਵਾਂ ਹੈ, ਸਾਡੀ ਰੂਟੀਨ ਬਣ ਚੁੱਕੀ ਪੜ੍ਹਨ ਦੀ, ਪਰ ਕੋਈ ਨਾ ਕੋਈ ਸ਼ਬਦ ਲੈ ਲੈਣਾ ਜਿਸ ਨੂੰ ਗਾਉਣਾ ਹੈ, ਗਾ ਕੇ ਦੇਖਣਾ ਹੈ। ਸੋ ਮਹਾਰਾਜ ਕਹਿੰਦੇ ਪਹਿਲੀ ਗੱਲ। ਅੱਛਾ, ਹੁਣ ਗਾਉਣਾ ਕੀ ਹੁੰਦਾ ਹੈ ਜੀ? ਬੋਲਣਾ। ਕਿਉਂ ਜੀ? ਪ੍ਰਸ਼ਨ ਇਹ ਹੈ ਕਿ ਜਦੋਂ ਬੋਲ ਰਹੇ ਹਾਂ ਤਾਂ ਐਨਰਜੀ ਕਿੱਧਰ ਨੂੰ ਜਾ ਰਹੀ ਹੈ? ਬਾਹਰ ਨੂੰ ਐਨਰਜੀ ਜਾ ਰਹੀ ਹੈ। ਜਦੋਂ ਅਸੀਂ ਬੋਲ ਰਹੇ ਹਾਂ ਤਾਂ ਸਾਡੀ ਆਵਾਜ਼ ਬਾਹਰ ਨੂੰ ਜਾ ਰਹੀ ਹੈ, ਜੇ ਅਸੀਂ ਕੰਨ ਬੰਦ ਕਰ ਦਈਏ ਬਿਲਕੁਲ ਤਾਂ ਐਨਰਜੀ ਤਾਂ ਬਾਹਰ ਜਾ ਰਹੀ ਹੈ। ਗਾਉਣਾ ਉਸ ਵੇਲੇ ਕੋਈ ਮਾਇਨੇ ਨਹੀਂ ਰੱਖਦਾ ਜੇ ਉਹਦੇ ਨਾਲ ਸੁਣਨਾ ਨਾ ਹੋਵੇ ਤੇ। ਮਾਫ਼ ਕਰ ਦੇਣਾ ਆਪ ਜੀ ਨੇ। ਇਸੇ ਕਰਕੇ ਹੁਣ ਵੀ ਕਿਤੇ ਗਏ ਸੀ, ਉੱਥੇ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਗੁਰਬਾਣੀ ਪੜ੍ਹਦਿਆਂ ਚਿੱਤ ਨਹੀਂ ਲੱਗਦਾ। ਕਾਰਨ ਉਹਦਾ ਇਹੀ ਹੈ ਕਿ ਪਿਆਰਿਓ, ਅਸੀਂ ਪੜ੍ਹਨ ਤੱਕ ਸੀਮਤ ਰਹਿ ਗਏ ਜਾਂ ਗਾਉਣ ਤੱਕ ਸੀਮਤ ਰਹਿ ਗਏ। ਅਸਲੀ ਪ੍ਰੋਸੈਸ ਕਿਹੜਾ ਹੈ? ਇੱਥੋਂ ਆਵਾਜ਼ ਨਿਕਲੀ ਹੈ, ਇਹ ਆਵਾਜ਼ ਚਾਰ ਚੁਫੇਰੇ ਫੈਲੀ ਹੈ, ਇਹੀ ਆਵਾਜ਼ ਘੁੰਮ ਕੇ ਇੱਧਰੋਂ ਦੀ ਅਤੇ ਦੂਜੇ ਪਾਸਿਓਂ ਇੱਧਰੋਂ ਦੀ ਸਾਡੇ ਤੱਕ ਪਹੁੰਚੀ ਹੈ। ਅੱਛਾ, ਤੁਸੀਂ ਇੱਕ ਗੱਲ ਦੱਸੋ ਕਿ ਜਦੋਂ ਗਾਵੈ ਕੋ ਤਾਣ 'ਤੇ ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਕਿੱਧਰ ਗਏ, ਉਦੋਂ ਹੋਇਆ ਕੀ? ਪੜ੍ਹਿਆ ਤਾਂ ਜਾ ਰਿਹਾ ਸੀਗਾ, ਉਦੋਂ ਸੁਣਿਆ ਨਹੀਂ। ਅਤੇ ਸੁਣਨਾ ਇੱਕ ਤਾਰ ਕਨੈਕਟ ਵਾਂਗ ਆ, ਜਦੋਂ ਤਾਰ ਡਿਸਕਨੈਕਟ ਹੋ ਗਈ ਤਾਂ ਸਮਝ ਲਓ ਕਨੈਕਸ਼ਨ ਵੀ ਡਿਸਕਨੈਕਟ ਹੋ ਗਿਆ। ਸੁਣਨਾ ਹੀ ਇੰਪੋਰਟੈਂਟ ਹੈ, ਤਾਂ ਹੀ ਜਿਹੜੇ ਗੁਰਮੁਖ ਪਿਆਰੇ ਆ ਨਾ ਪਿਆਰਿਓ, ਇਹ ਅਭਿਆਸ ਕਰਦੇ ਹਨ ਸੁਣਨ ਦਾ। ਪਹਿਲਾਂ ਗਾਉਣਾ, ਚਾਹੇ ਪੜ੍ਹਨਾ ਕਹਿ ਲਓ ਆਪ ਜੀ, ਦੂਜਾ ਹੈ ਸੁਣੀਏ, ਉਸੇ ਚੀਜ਼ ਨੂੰ ਸੁਣਨਾ ਹੈ, ਆਪਣੇ ਹੀ ਬੋਲ ਨੂੰ। ਅੱਛਾ, ਜੇ ਬੋਲ ਬੋਲਾਂਗੇ ਨਹੀਂ, ਬੋਲ ਪ੍ਰਗਟ ਨਹੀਂ ਕਰਾਂਗੇ ਤਾਂ ਸੁਣਾਂਗੇ ਕੀ? ਇਸ ਕਰਕੇ ਬੋਲ ਦਾ ਪ੍ਰਗਟ ਹੋਣਾ ਜ਼ਰੂਰੀ ਹੈ। ਤਾਂ ਹੀ ਜਿਹੜਾ ਸਿਮਰਨ ਵੀ ਹੈ ਉਹ ਪਹਿਲੀਆਂ ਸਟੇਜਾਂ ਦੇ ਵਿੱਚ ਬੋਲ ਕੇ ਹੀ ਕੀਤਾ ਜਾਂਦਾ ਹੈ। ਗੁਰਬਾਣੀ ਵੀ ਜਿਹੜਾ ਅਭਿਆਸ ਹੈ ਉਹ ਬੋਲ ਕੇ ਹੀ ਕੀਤਾ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਸਮਾਂ ਆ ਕੇ ਅਭਿਆਸ ਪੱਕ ਜਾਵੇ ਅਤੇ ਫਿਰ ਮਹਾਰਾਜ ਜੀ ਕਿਰਪਾ ਕਰਦੇ ਹਨ, ਸਾਰਾ ਕੁਛ ਅੰਦਰ ਅੰਦਰ ਵੀ ਚੱਲ ਜਾਂਦਾ ਹੈ। ਪਰ ਪਹਿਲਾਂ

मानच की करना है प्रेम। अच्छा हैरानी दी गल है, मैं गा भी लिया है तो मैं सुन भी लिया है तो आई एम स्टिल नॉट कनैक्टिंग विद गुरबाणी। प्रेम की घाट। प्रेम की होंदा है? असी कहने कि असी उदा जो किसी को कहने जाओ साढ़े लिए एक गिलास पानी लैके आओ, हाँ जी ये गाया गया बोल दिता गया, आप जी ने सुन भी लिया है, सुन भी लिया है। हुण इन्ने जाणियां चो बैठे हैं जिसने उस गल नूं प्रेम किया वह की करेगा? वह छेती छेती उठेगा, सरंग जाम लाग भवजल तरन कै, वह डिले नहीं करेगा। जिहदे अंदर प्रेम है ना, जे जे तो प्रेम होया हो सकता दो चार जने इकट्ठे भी उठ के छेती छेती जाण कि मैं जाना है। प्रेम की है कि अगों हुंगारा भरना, महाराज जी तेरी गल मैनू बड़ी चंगी लगी तो मैं हुण इहनू कमावांगा, मैं इहनू कमावांगा। जदों चलो परसनल अभ्यास सीगा भावें, पर आप जी ना थोड़ा सांझा करदे आ। महाराज जी ने किरत बख्शी सी आस्ट्रेलिया रेंदे, किरत ते जाना गुरबाणी नू सुनदे जाना कोशिश करनी, सहज पाठ साहिब ही सुनदे काम ते जाइए, उत्थे भी जिन्ना समा सहज पाठ साहिब सुनदे रहिए जो काम तो निकलना उदों हमेशा ऑप्शन सी जिहड़ी तुहाडे कोल भी हुंदी, जां ते यू कैन कॉल समन एंड वेस्ट वन आवर जां तो यू लिसन टू बाणी। असी हमेशा जिहड़ा सी उह दूजा प्लैन ते जांदे हां कि गुरबाणी सुणनी है। अच्छा गुरबाणी सुणनी, हुण इह वेखो काम तो थके आ ते सुरत जिहड़ी टुटेगी गुरबाणी तो, इदां ही हुंदा जी। ਉਹਦਾ ਤਰੀਕਾ ਕੀ ਸੀਗਾ? ਜੋ ਅਸੀਂ ਕਰਦੇ ਸੀ ਆਪ ਪਰਸਨਲ ਅਭਿਆਸ ਹੈ ਪਿਆਰੇ, ਉਹ ਕੀ ਕਰਦੇ ਸੀ? ਹਰ ਪੰਕਤੀ ਦੇ ਵਿੱਚ ਮਹਾਰਾਜ ਜੀ ਨੂੰ ਹੁੰਗਾਰਾ ਭਰਨਾ। ਕੀ ਕਰਨਾ? ਹੁੰਗਾਰਾ ਭਰਨਾ। ਹੁੰਗਾਰਾ ਜਿਹੜਾ ਸੀ, ਅਸੀਂ ਆਪ ਜੀ ਨੂੰ ਕੋਈ ਪਖੰਡ ਨਹੀਂ ਸਿਖਾਉਣ ਲੱਗੇ, ਜਾਂ ਆਪ ਜੀ ਨੂੰ ਇਹ ਵੀ ਨਹੀਂ ਕਹਿੰਦੇ ਤੁਸੀਂ ਅਭਿਆਸ ਕਰਿਓ, ਪਰ ਕਿਉਂਕਿ ਆਪ ਜੀ ਨੇ ਸਾਨੂੰ ਇੱਥੇ ਖੜ੍ਹੇ ਕੀਤਾ ਹੈ ਅਤੇ ਅਸੀਂ ਚਾਹੁੰਦੇ ਕਿ ਉਹ ਗੱਲ ਜਿਹਨੇ ਸਾਨੂੰ ਲਾਹਾ ਦਿੱਤਾ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ। ਅਭਿਆਸ ਕੀ ਸੀ ਕਿ ਵੈਸੇ ਆਹ ਤਾਂ ਪੰਕਤੀ ਹੁਣ ਥੋੜ੍ਹੀ ਸ਼ੋਰਟ ਹੈ, ਪੰਜ ਹੀ ਅੱਖਰ ਹਨ, ਪੰਕਤੀ ਅਕਸਰ ਲੰਮੀ ਹੁੰਦੀ ਹੈ ਅਤੇ ਪੰਕਤੀ ਦੇ ਵਿੱਚ ਮੱਧ 'ਚ ਵਿਸ਼ਰਾਮ ਹੁੰਦਾ ਹੈ। ਆਪ ਸੰਥਿਆ ਕਰਨ ਵਾਲੇ ਹੋ, ਜਿੱਥੇ ਜਿਹੜਾ ਬਾਣੀ ਪੜ੍ਹਨ ਵਾਲਾ ਵਿਸ਼ਰਾਮ 'ਤੇ ਥੋੜ੍ਹਾ ਚਿਰ ਰੁਕਦਾ ਹੈ, ਅਸੀਂ ਉਨੇ ਚਿਰ 'ਚ ਵਾਹਿਗੁਰੂ ਕਹਿਣਾ ਹੁੰਦਾ ਸੀ। ਅਤੇ ਜਿਹੜਾ ਵਾਹਿਗੁਰੂ ਕਹਿਣਾ ਸੀ, ਇੱਕ ਤਾਂ ਹੁੰਦਾ ਨਾ ਨਾਮ ਸਿਮਰਨ ਕਰਨਾ ਸੁਰਤ ਜੋੜ ਕੇ ਵਾਹਿਗੁਰੂ, ਸਾਡਾ ਜਿਹੜਾ ਸੀ ਉਹ ਕੋਸ਼ਿਸ਼ ਸੀ ਕਿ ਸੁਰਤ ਜੋੜ ਕੇ ਨਾਲ ਮਹਾਰਾਜ ਜੀ ਨੂੰ ਹੰਗਾਰਾ ਭਰਨਾ। ਹੰਗਾਰਾ ਕੀ ਭਰਨਾ? ਅੰਦਰ ਭਾਵ ਹੁੰਦਾ ਸੀ, ਜ਼ਬਾਨ ਤੋਂ ਸਿਰਫ ਵਾਹਿਗੁਰੂ ਨਿਕਲ ਰਿਹਾ, ਭਾਵ ਹਰ ਵਾਰੀ ਅਲੱਗ ਹੁੰਦਾ ਸੀ। ਮਹਾਰਾਜ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ, ਹਾਂਜੀ ਉਹਨੇ ਚਿਰ ਨੂੰ ਪੰਕਤੀ ਹੋਰ ਹਫ਼ਤੇ ਜਾਂਦੀ, ਫਿਰ ਕਹਿਣਾ ਕੀ ਹੈ ਵਾਹਿਗੁਰੂ ਤੇ ਅੰਦਰ ਭਾਵ ਕੀ ਹੋਣਾ? ਮਹਾਰਾਜ ਮੈਨੂੰ ਕਮਾਉਣ ਦੀ ਕੋਸ਼ਿਸ਼ ਕਰਾਂਗਾ, ਜਾਂ ਸਮਾਜ 'ਚ ਚਲੇ ਜਾਣਾ, ਮਹਾਰਾਜ ਤੁਸੀਂ ਬੜੀ ਕਮਾਲ ਗੱਲ ਕੀਤੀ, ਮਹਾਰਾਜ ਮੈਨੂੰ ਤੁਹਾਡੇ ਨਾਲ ਬਹੁਤ ਚੰਗਾ ਲੱਗਦਾ। ਅੱਛਾ ਜੇ ਤੁਸੀਂ ਹੰਗਾਰਾ ਭਰ ਰਹੇ ਹਾਂ, ਅੱਛਾ ਤੁਸੀਂ ਦੇਖੋ ਹਾਂ ਹੁਣ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ, ਤੁਸੀਂ ਦੇਖ ਰਹੇ ਸਾਡੇ ਵੱਲ ਅਤੇ ਸਾਨੂੰ ਬੋਲਣ ਨੂੰ ਦਿਲ ਕਰੇਗਾ, ਹੁਣ ਇਹ ਸੁੱਟੋ ਹੋ ਤੁਸੀਂ ਸਾਰੇ ਸਿਰ ਜੇ ਸੁੱਟ ਕੇ ਬਹਿ ਜਾਓ, ਨੋਟ ਇੰਟਰਸਟਡ ਐਟ ਆਲ, ਅਤੇ ਅਸੀਂ ਕੀ ਕਰਾਂਗੇ? ਸਮਝ ਗਏ ਜੀ? ਮਹਾਰਾਜ ਜੀ ਨੂੰ ਜਦੋਂ ਹੰਗਾਰਾ ਭਰਨਾ, ਚਿੱਤ ਟੁੱਟਣਾ ਹੀ ਨਾ ਹਰ ਗੱਲ 'ਤੇ। ਅੱਛਾ ਇਕੱਲਾ ਇਕੱਲਾ ਲਫ਼ ਜਿਹੜਾ ਉਹ ਅੰਦਰ ਜਾਣਾ, ਜਿਵੇਂ ਥੋੜ੍ਹਾ ਥੋੜ੍ਹਾ ਮੀਂਹ ਪੈਂਦਾ ਛਿੱਟ ਕਣੀ ਦਾ ਅਤੇ ਉਹ ਜ਼ਮੀਨ 'ਚ ਸਮਾਉਂਦਾ ਹੈ, ਇਕੱਲੇ ਇਕੱਲੇ ਅੱਖਰ ਨੂੰ ਸੁਣਨਾ ਅਤੇ ਮਹਾਰਾਜ ਜੀ ਨੂੰ ਹੰਗਾਰਾ ਭਰਨਾ। ਮਹਾਰਾਜ ਠੀਕ ਹੈ, ਮਹਾਰਾਜ ਜੀ ਮੈਨੂੰ ਤੁਹਾਡਾ ਬਚਨ ਬਹੁਤ ਵਧੀਆ ਲੱਗਾ, ਮਹਾਰਾਜ ਮੈਂ ਮੰਨਾਂਗਾ, ਮਹਾਰਾਜ ਇਹ ਗੱਲ ਮੈਨੂੰ ਸਮਝ ਨਹੀਂ ਆਈ, ਮੈਨੂੰ ਫੇਰ ਸਮਝਾਇਓ। ਮਹਾਰਾਜ ਜੀ ਦੇ ਨਾਲ ਬਚਨ ਕਰਦੇ ਕਰਦੇ ਤਾਂ ਮਹਾਰਾਜ, ਅੱਛਾ ਬਾਣੀ ਹੁੰਦੀ ਕੀ ਹੈ? ਸਭ ਤੋਂ ਪਹਿਲਾਂ ਬਾਣੀ ਬੋਲ ਹੁੰਦਾ ਹੈ, ਨਿਸ਼ਾਨ ਸਿੰਘ ਦਾ ਬੋਲ ਜਿਹੜਾ ਨਿਸ਼ਾਨ ਸਿੰਘ ਦਾ ਬੋਲ ਹੈ, ਜਿਹੜਾ ਗੁਰੂ ਸਾਹਿਬ ਜੀ ਦਾ ਬੋਲ ਹੈ ਉਹ ਗੁਰਬਾਣੀ ਹੈ। ਬਾਣੀ ਦਾ ਮਤਲਬ ਬੋਲ ਹੀ ਹੁੰਦਾ ਹੈ। ਅੱਜ ਜਿਵੇਂ ਅਸੀਂ ਬੋਲ ਰਹੇ, ਜਿਹੜੀ ਸਤਿਗੁਰੂ ਜੀ ਨੇ, ਸਤਿਗੁਰੂ ਜੀ ਦੀਆਂ ਇਹ ਬਚਨ ਹਨ, ਗੱਲਾਂ ਹਨ, ਆਪ ਜੀ ਫੀਲ ਕਰਕੇ ਬਾਣੀ, ਇਹ ਨਹੀਂ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਕਿ ਗੁਰਬਾਣੀ ਨੂੰ ਜਦੋਂ ਪੜ੍ਹਨਾ ਫੀਲ ਕਰਕੇ ਪੜ੍ਹਨਾ ਹੈ, ਰੁਕ ਜਾਣਾ ਹੈ। ਜੇ ਮਨ 'ਚ ਪ੍ਰਸ਼ਨ ਆ ਗਿਆ ਪਿਆਰੇ ਜੀ ਦੇ ਚਰਨਾਂ 'ਚ ਪ੍ਰਸ਼ਨ ਵੀ ਰੱਖ ਦੇਣਾ ਹੈ। ਜਿਵੇਂ ਚਲੋ ਆਹ ਗੱਲ ਕਰਕੇ ਫਿਰ ਅੱਗੇ ਉਦਾਹਰਨ ਦੇਵਾਂਗੇ ਆਪ ਜੀ ਨੂੰ। ਗਾਵੀਐ ਸੁਣੀਐ ਮਨ ਰੱਖੀਐ ਭਾਉ ਭਾਉ, ਪ੍ਰੇਮ ਰੱਖਣਾ। ਕੀ ਚੀਜ਼ਾਂ ਹੁਣ ਤਿੰਨ ਕਿਹੜੀਆਂ ਹੋ ਗਈਆਂ ਹੁਣ ਤੱਕ? ਗਾਉਣਾ, ਸੁਣਨਾ ਅਤੇ ਪ੍ਰੇਮ ਕਰਨਾ, ਪ੍ਰੇਮ ਕਰਨਾ, ਠੀਕ ਹੈ ਜੀ। ਅੱਛਾ ਅਜੇ ਗੱਲ ਕੰਪਲੀਟ ਨਹੀਂ ਹੋਈ, ਇੱਕ ਹੋਰ ਪੰਕਤੀ ਬੜੀ ਖੂਬਸੂਰਤ ਹੈ ਜਪਜੀ ਸਾਹਿਬ ਜੀ ਦੇ ਵਿੱਚ, ਕਹਿੰਦੇ ਆ

ਭਾ ਸੁਣਿਆ ਆ ਚੁੱਕੇ ਆ ਪਿਆਰਿਓ ਪਹਿਲਾਂ, ਭਾਉ ਵੀ ਆ ਚੁੱਕਾ ਹੈ, ਕਿਹੜੀ ਚੀਜ਼ ਰਹਿ ਗਈ? ਇੱਕ ਮੰਨਣਾ। ਹੁਣ ਇਹ ਇੱਕ ਸੀਕੁਐਂਸਿੰਗ ਬਣ ਗਈ ਹੈ, ਗਾਉਣਾ ਜਾਂ ਪੜ੍ਹਨਾ ਸਮਝ ਲਓ ਉਹਨੂੰ, ਗਾਉਣਾ ਸੁਣਨਾ ਭਾਉ ਪ੍ਰੇਮ ਕਰਨਾ ਅਤੇ ਚੌਥਾ ਉਸ ਨੂੰ ਮੰਨ ਲੈਣਾ। ਹੁਣ ਆ ਕੈਮਰਾ ਲੱਗਾ ਹੈ, ਇਹਦਾ ਸਟੈਂਡ ਨਾ ਹੋਵੇ ਤਾਂ ਵੀ ਬੇਕਾਰ, ਲੀਡ ਨਾ ਹੋਵੇ ਤਾਂ ਵੀ ਬੇਕਾਰ, ਕਨੈਕਟਰ ਨਾ ਹੋਵੇ ਤਾਂ ਵੀ ਬੇਕਾਰ, ਇਲੈਕਟ੍ਰੀਸਿਟੀ ਜਾਂ ਜੋ ਵੀ ਹੈ, ਇੱਕ ਕੰਪਲੀਟ ਪ੍ਰੋਸੈਸ। ਆਪ ਜੀ ਇਸ ਸਾਰੇ ਦਰਬਾਰ ਦੇ ਵਿੱਚ ਸਾਰਾ ਕੁਛ ਵੇਖੋ, ਚੰਦੋਆ ਸਾਹਿਬ ਦੇਖ ਲਓ, ਚੰਦੋਆ ਸਾਹਿਬ ਬਹੁਤ ਸੋਹਣੇ ਬਣੇ ਜੇ ਉੱਤੇ ਤਾਰ ਹੀ ਨਾ ਹੋਵੇ ਇਹਨੂੰ ਲਾਉਣ ਲਈ। ਤਾਂ ਹੈਪੀਨੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨੇਟ ਟੂ ਕੰਪਲੀਟਨੈਸ। ਆਪ ਜੀ ਨੂੰ ਸਰੀਰ ਕੰਪਲੀਟ ਮਿਲਿਆ ਹੈ, ਖੁਸ਼ ਹੋ, ਇਮੈਜਿਨ ਕਰਕੇ ਵੇਖੋ, ਇੰਨੀ ਕੁੰਗਲੀ ਘੱਟ ਮਿਲਦੀ, ਤੁਹਾਡੀ ਲਾਈਫ ਨੂੰ ਇਫੈਕਟ ਨਾ ਕਰਦੀ, ਤੁਸੀਂ ਕੰਮ ਉੱਦਾਂ ਹੀ ਕਰਦੇ। ਅਸੀਂ ਪਿੱਛੇ ਜੀ ਇੱਕ ਵੀਰ ਨੂੰ ਮਿਲੇ, ਉਹਦਾ ਹੱਥ ਇੱਥੋਂ ਹੈਨੀ ਸੀ ਅਤੇ ਕੰਮ ਪੂਰਾ ਕਰਦਾ ਸੀਗਾ। ਪਰ ਮੈਂ ਆਪ ਜੀ ਨੂੰ ਪ੍ਰਸ਼ਨ ਪੁੱਛਦਾ ਹੈ ਕਿ ਪੂਰਾ ਸਰੀਰ ਮਿਲਿਆ ਹੈ, ਹੈਪੀ ਹੋ, ਇੰਨਾ ਸਰੀਰ ਘੱਟ ਮਿਲਿਆ ਤਾਂ ਫਿਰ ਕੀ ਹੋਣਾ ਸੀ? ਹੈਪੀ ਹੋਣਾ ਸੀ? ਬੋਲਦੇ ਕਿਉਂ ਨਹੀਂ ਪੈ ਰਹੇ ਹੋ? ਨਹੀਂ ਨਾ। ਕੰਪਲੀਟਨੈਸ ਡਾਇਰੈਕਟਲੀ ਪ੍ਰਪੋਰਸ਼ਨੇਟ ਟੂ ਹੈਪੀਨੈਸ। ਗੁਰਬਾਣੀ ਦਾ ਪੂਰਾ ਪ੍ਰੋਸੈਸ ਜੋ ਮਹਾਰਾਜ ਜੀ ਨੇ ਸਮਝਾਇਆ ਸੀ ਉਹ ਇਹ ਸੀਗਾ, ਉਹਨੂੰ ਗਾਉਣਾ ਇਜ਼ ਫਸਟ ਸਟੈਪ, ਉਹਨੂੰ ਸੁਣਨਾ, ਉਸ ਐਨਰਜੀ ਨੂੰ ਮੋੜ ਕੇ ਆਪਣੇ ਤੱਕ ਲਿਆਉਣਾ ਇਹ ਦੂਜਾ ਸਟੈਪ ਹੈ। ਉਸ ਐਨਰਜੀ ਨੂੰ ਪਿਆਰੇ ਜੀ ਨੂੰ ਕਹਿਣਾ, ਮਹਾਰਾਜ ਜੀ ਮੈਨੂੰ ਬੜੀ ਗੱਲ ਚੰਗੀ ਲੱਗੀ, ਪ੍ਰੇਮ ਲੱਗਾ, ਅਤੇ ਉਸ ਨੂੰ ਜਦੋਂ ਪ੍ਰੇਮ। ਅੱਛਾ ਆਪ ਜੀ ਕਿਹੜੀ ਗੱਲ ਕਰਦੇ ਹੋ, ਜਿਹੜੀ ਚੰਗੀ ਨਾ ਲੱਗੇ ਕਿ ਜਿਹੜੀ ਲੱਗੇ ਚੰਗੀ? ਜਿਹੜੀ ਚੰਗੀ ਲੱਗੇ। ਮਨ ਹਮੇਸ਼ਾ ਫੋਲੋ ਉਸ ਚੀਜ਼ ਨੂੰ ਕਰਦਾ ਹੈ ਜਿਹੜੀ ਚੰਗੀ ਲੱਗੇ, ਅਤੇ ਜੇ ਪ੍ਰੇਮ ਹੀ ਨਾ ਹੋਇਆ ਤਾਂ ਕਦੇ ਵੀ ਗੁਰਬਾਣੀ ਦਾ ਫੋਲੋਅਰ ਨਹੀਂ ਬਣੇਗਾ। ਪ੍ਰੇਮ ਮਸਟ ਹੈ, ਕਿਉਂਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ, ਉਸ ਪਿਆਰੇ ਦੇ ਨਾਲ ਪ੍ਰੇਮ ਹੀ ਹੈ, ਅਤੇ ਪ੍ਰੇਮ ਨੇ ਕੀ ਕਰਨਾ ਹੈ, ਪ੍ਰੇਮ ਤੋਂ ਬਾਅਦ 'ਚ ਉਸ ਨੂੰ ਮੰਨਣਾ ਹੈ। ਜਦੋਂ ਅਸੀਂ ਬੋਲ ਬੋਲਿਆ ਕਿ ਜਾਓ ਪਾਣੀ ਲੈ ਕੇ ਆਓ, ਇਹ ਬੋਲ ਬੋਲਿਆ ਗਿਆ, ਤੁਸੀਂ ਸੁਣ ਲਿਆ, ਦੂਜਾ ਬੋਲ ਸੀ ਸੁਣ ਲਿਆ ਕਿ ਪਾਣੀ ਲੈ ਕੇ ਆਓ, ਜਿਹਦੇ ਅੰਦਰ ਪ੍ਰੇਮ ਆਇਆ ਇਸ ਗੱਲ ਨੂੰ। ਅੱਛਾ ਜਿਹਦੇ ਅੰਦਰ ਪ੍ਰੇਮ ਨਹੀਂ ਆਇਆ ਉਹਨੇ ਕਿਹਾ ਛੱਡੋ ਪਰਾਂ, ਇਗਨੋਰ ਇਟ, ਸਮਵਨ ਐਲਸ ਵਿਲ ਡੂ ਇਟ। ਕਿਉਂ ਜੀ? ਜਿਹਦੇ ਅੰਦਰ ਪ੍ਰੇਮ ਨਹੀਂ ਆਇਆ ਉਹਨੇ ਕਹਿਣਾ ਛੱਡੋ ਪਰਾਂ, ਕੋਈ ਹੋਰ ਲਏਗਾ। ਪਰ ਜਦੋਂ ਜਿਹਦੇ ਅੰਦਰ ਪ੍ਰੇਮ ਜਾਗ ਗਿਆ ਉਹ ਕੀ ਕਰੇਗਾ, ਉੱਠ ਕੇ ਭੱਜਣ ਵੱਲ ਨੂੰ ਤੁਰੇਗਾ। ਅਤੇ ਚੌਥਾ ਸਟੈਪ ਕੀ ਆ, ਜਿਹੜਾ ਲੈ ਕੇ ਆਏਗਾ ਉਹਨੇ ਕੀ ਕਰਨਾ ਹੈ, ਉਹਨੇ ਮੰਨ ਲੈਣਾ ਹੈ। ਉਹਨੇ ਮਤਲਬ ਉਹ ਇੱਕ ਪ੍ਰੋਸੈਸ ਆ, ਪ੍ਰੋਸੈਸ ਆ ਮੰਨਣ ਤੱਕ ਦਾ। ਇਸ ਕਰਕੇ ਅੱਛਾ ਆਪ ਜੀ ਹੁਣ ਘਰੇ ਬੱਚਿਆਂ ਨੂੰ ਕਹਿੰਦੇ, ਜੇ ਬੱਚੇ ਆਪ ਜੀ ਦੀ ਗੱਲ ਸੁਣ ਲੈਂਦੇ ਆ, ਬੱਚੇ ਸੁਣ ਕੇ ਸਮਝ ਵੀ ਲੈਂਦੇ ਆ, ਪਰ ਜਦੋਂ ਉੱਠ ਕੇ ਨਹੀਂ ਕਰਦੇ ਤਾਂ ਖੁਸ਼ ਹੋ ਜਾਂਦੇ ਹੋ? ਜੇ ਕਰਨਗੇ ਤਾਂ ਖੁਸ਼ ਹੋਣਗੇ, ਜੇ ਮੰਨਾਂਗੇ ਤਾਂ ਪਿਆਰੇ ਜੀ ਖੁਸ਼ ਹੋਣਗੇ। ਇਹ ਯਾਦ ਰੱਖਣਾ ਸਟੈਪ ਜਿਹੜਾ ਇਹ ਸਰਕਲ ਹੈ। ਮਾਫ਼ ਕਰਨਾ, ਅਕਸਰ ਅਸੀਂ ਕਿਸੇ ਚੀਜ਼ ਨੂੰ ਕੱਟਣਾ ਨਹੀਂ ਇੱਥੇ ਚਾਹੁੰਦੇ। ਬਚਪਨ ਤੋਂ ਅਸੀਂ ਇਹ ਗੱਲਾਂ ਸੁਣ ਸੁਣ ਕੇ ਵੱਡੇ ਹੋਏ ਹਾਂ ਕਿ ਬਸ ਪੜ੍ਹੀ ਜਾਓਗੇ ਗੁਰਬਾਣੀ ਅਤੇ ਦੈਟਸ ਅਨਫ। ਪਰ ਮਹਾਰਾਜ ਜੀ ਨੇ ਚਾਹੇ ਦੁਨਿਆਵੀ ਪੜ੍ਹਾਈ ਕਰਾਈ, ਮੈਂ ਆਪ ਜੀ ਨੂੰ ਪੁੱਛਦਾ ਹੈ, ਇੰਗਲਿਸ਼ ਨੂੰ ਤੁਸੀਂ ਪੜ੍ਹੀ ਜਾ ਰਹੇ ਤਾਂ ਇਜ਼ ਦੈਟ ਅਨਫ ਕਿ ਸਮਝਣਾ ਜ਼ਰੂਰੀ ਹੈ? ਅੱਛਾ ਹੁਣ ਜਿਹੜੀ ਫਿਜਿਕਸ ਪੜ੍ਹੀ ਸੀ ਤੁਸੀਂ ਸਕੂਲ ਦੇ ਵਿੱਚ, ਉਹ ਕਿਹੜੀ ਭਾਸ਼ਾ 'ਚ ਲਿਖੀ ਸੀ? ਇੰਗਲਿਸ਼ 'ਚ ਲਿਖੀ ਸੀ। ਇਫ ਯੂ ਨੋ ਇੰਗਲਿਸ਼ ਦੈਟ ਡਜ਼ਨਟ ਮੀਨ ਦੈਟ ਯੂ ਨੋ ਫਿਜਿਕਸ। ਤੁਸੀਂ ਫਿਜਿਕਸ ਦੀ ਬੁੱਕ ਰੀਡ ਕਰ ਸਕਦੇ ਹੋ ਪਰ ਤੁਸੀਂ ਸਮਝ ਨਹੀਂ ਸਕੋਗੇ। ਇੱਥੇ ਖੇਡ ਚੱਲਣੀ ਖੋਜ ਸ਼ਬਦ ਮੈਲੇ ਦੀ ਗੱਲ, ਸਮਝ ਗਏ ਜੀ? ਫਿਜਿਕਸ ਦੇ ਵਿੱਚ ਵੀ ਜਿਵੇਂ ਆਪਾਂ ਖੋਜਿਆ, ਜਦੋਂ ਤੁਹਾਨੂੰ ਐਕਸਪੈਰੀਮੈਂਟ ਉਹ ਕੋਈ ਲਾਅ ਸਮਝ ਆ ਗਿਆ ਤਾਂ ਸਮਝ ਲਓ ਤੁਹਾਨੂੰ ਖੁਸ਼ੀ ਹੋ ਜਾਣੀ। ਚੇਤਾ ਹੈ ਕਦੇ ਕਲਾਸ 'ਚ ਪੜ੍ਹਦੇ ਕੋਈ ਗੱਲ ਸਮਝ ਆਈ ਤਾਂ ਕਿੰਨੀ ਖੁਸ਼ੀ ਹੋਈ ਸੀ? ਜਿਸ ਦਿਨ ਆਪ ਜੀ ਪਿਆਰੇ ਹੋ ਗੁਰਬਾਣੀ ਦਾ ਇੱਕ ਸ਼ਬਦ, ਇੱਕ ਸ਼ਬਦ ਇੱਕ ਵੀ ਕਮਾਉਣ 'ਚ ਅਸੀਂ ਕਾਮਯਾਬ ਹੋ ਗਏ ਨਾ, ਸਾਡਾ ਜੀਵਨ ਸਦਾ ਲਈ ਸੁਖੀ ਹੋ ਜਾਣਾ ਹੈ। ਉਦਾਹਰਨ ਦਿੰਦੇ ਹਾਂ ਬੱਚਿਆਂ ਨੂੰ, ਮਹਾਰਾਜ ਕਿਰਪਾ ਕਰੇ, ਅਕਸਰ ਰੋਜ਼ ਆਪ ਜੀ ਪੜ੍ਹਦੇ ਹੋ ਇਹ

ਅੱਛਾ ਪੜ੍ਹ ਲਿਆ ਜੀ ਆਪਾਂ ਸਾਰੇ ਆ, ਗਾ ਵੀ ਲਿਆ, ਚਲੋ ਠੀਕ ਆ, ਅਸੀਂ ਸਾਜ਼ਾਂ ਤੋਂ ਬਿਨਾਂ ਗਾ ਰਹੇ ਸੀ, ਸ਼ਾਇਦ ਫਿਰ ਵੀ ਆਨੰਦ ਆ ਰਿਹਾ ਹੋਵੇ। ਮੰਨ ਲਓ ਹੁਣ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ, ਜੇ ਉਹ ਆਨੰਦ ਸਾਹਿਬ ਪੜ੍ਹਦੇ ਤਾਂ ਬਹੁਤ ਆਉਣਾ ਸੀ, ਕਿਉਂਕਿ ਉੱਥੇ ਕਿੰਨੇ ਸਾਜ਼ ਜਿਹੜੇ ਨਾਲ ਸੀ ਮਦਦ ਕਰਦੇ ਹੋਣੇ ਸੀ। ਪਰ ਕਦੇ ਸੋਚਿਆ ਕਿ ਗੁਰਬਾਣੀ ਨੂੰ ਸਾਜ਼ ਦੀ ਲੋੜ ਨਹੀਂ ਹੈਗੀ। ਜਿਸ ਦਿਨ ਗੁਰਬਾਣੀ ਨੇ ਆਪ ਜੀ ਦੇ ਹਿਰਦੇ ਨੂੰ ਟੱਚ ਕਰਨਾ ਸ਼ੁਰੂ ਕਰ ਦਿੱਤਾ ਨਾ, ਇੱਕ ਪੰਕਤੀ ਤੋਂ ਗਾਂਹ ਦੂਜੀ ਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਹੈ, ਇੱਕ ਨੂੰ ਪੜ੍ਹ ਕੇ ਬੰਦਾ ਉੱਥੇ ਹੀ ਬੈਠ ਜਾਂਦਾ। ਅੱਛਾ ਹੁਣ ਕੀ ਹੈ, ਆਪਾਂ ਕੀ ਕੀਤਾ ਹੁਣੇ ਪਿਆਰੇ, ਉਹ ਪੜ੍ਹਿਆ ਠੀਕ ਹੈ ਜੀ, ਅਤੇ ਦੂਜਾ ਕੀ ਕੀਤਾ ਤੁਸੀਂ, ਜਦੋਂ ਮੈਂ ਪੜ੍ਹਿਆ ਉਦੋਂ ਆਪ ਜੀ ਨੇ ਸੁਣ ਲਿਆ, ਜਦੋਂ ਤੁਸੀਂ ਪੜ੍ਹਿਆ ਉਦੋਂ ਅਸੀਂ ਸੁਣ ਲਿਆ। ਇਹ ਦੋ ਗੱਲਾਂ ਹੋ ਗਈਆਂ, ਗਾ ਵੀ ਹੈ ਅਤੇ ਸੁਣੀਆਂ ਤਾਂ ਹੋ ਗਈਆਂ। ਹੁਣ ਗੱਲ ਹੈ ਕਿ ਆਹ ਪੰਕਤੀ ਨੂੰ ਕੀ ਅਸੀਂ ਪ੍ਰੇਮ ਕੀਤਾ ਹੈ ਕਿ ਨਹੀਂ ਕੀਤਾ, ਕੀ ਸਿਰਫ ਗਾਉਣਾ ਹੀ ਪ੍ਰੇਮ ਹੈ? ਗਾਉਣਾ ਪ੍ਰੇਮ ਨਹੀਂ ਹੈ। ਅੱਛਾ ਪ੍ਰੇਮ ਕੀ ਹੈ? ਰੁਕੇ ਇਸ ਪੰਕਤੀ 'ਤੇ, ਥੋੜ੍ਹਾ ਚਿਰ ਵਿਚਾਰ ਕੀਤੀ ਕਿ ਮਹਾਰਾਜ ਜੀ ਤੇ ਤੁਹਾਡੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ, ਤੁਹਾਡੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ। ਹਾਂਜੀ, ਜਦੋਂ ਇਸ ਨੂੰ ਪ੍ਰੇਮ ਕਰੋਗੇ ਫਿਰ ਤੁਹਾਡੇ ਅੰਦਰ ਇੱਕ ਇੱਛਾ ਪੈਦਾ ਹੋਏਗੀ ਕਿ ਹੁਣ ਮੈਨੂੰ ਕਮਾਵਾਂ, ਮੰਨਾਂ। ਅੱਛਾ ਮੰਨਣ ਲਈ ਕਿੰਨੀ ਕੁ ਐਫਰਟ ਚਾਹੀਦੀ ਪਿਆਰੇ? ਹੁਣ ਇਹ ਵੇਖੋ ਤੁਸੀਂ, 1, 2, 3, 4, 5, 6, 7, 8 ਅੱਠ ਸ਼ਬਦ ਅੱਖਰ ਜੋੜ ਹਨ, ਕਹਿ ਲਓ ਅੱਠ ਅੱਖਰ ਜੋੜ, ਅਤੇ ਮੰਨਣ ਲਈ ਸਾਰੀ ਕਿੰਨਾ ਚਿਰ ਚਾਹੀਦਾ ਜੀ? ਸਾਰੀ ਉਮਰ ਚਾਹੀਦੀ। ਅੱਛਾ ਇਹ 'ਚ ਇਹ ਵੇਖੋ, ਦੱਸੋ ਅਰਥ ਤਾਂ ਲਿਖਿਆ ਹੀ ਹੈ ਵੈਸੇ, ਇਹ ਮਨ ਮੇਰਿਆ, ਇਹਦਾ ਕੀ ਮਤਲਬ? ਅੱਛਾ ਮੈਂ ਗੱਲ ਕਰ ਰਿਹਾ ਆਪਣੇ ਮਨ ਨੂੰ ਸਮਝਾ ਰਿਹਾ, ਠੀਕ ਹੈ ਜੀ, ਬਾਹਰ ਨਹੀਂ ਗੱਲ ਚੱਲ ਰਹੀ, ਆਪਣੇ ਮਨ ਨੂੰ ਸਮਝਾ ਰਿਹਾ। ਇਹ ਮਨ ਮੇਰਿਆ, ਕੀ ਕਹਿ ਰਿਹਾ ਉਹਨੂੰ? ਤੂੰ ਕੀ ਕਰ, ਤੂੰ ਸਦਾ ਰਹੋ ਹਰ ਨਾਲੇ ਤੂੰ। ਅੱਛਾ ਹੁਣ ਸਦਾ ਕਿੰਨਾ ਹੁੰਦਾ ਹੈ? ਪ੍ਰਸ਼ਨ ਇਹ ਕਿ ਸਦਾ ਕਿੰਨਾ ਹੁੰਦਾ ਹੈ? 2 ਘੰਟੇ ਦਿਹਾੜੀ 'ਚ? ਫੋਰ ਐਵਰ। ਅੱਛਾ ਜੇ ਮੈਂ ਕਵਾਂ ਆਊਟ ਆਫ 24 ਆਵਰਸ 23 ਆਵਰਸ ਐਂਡ 55 ਮਿੰਟਸ, ਇਜ਼ ਦੈਟ ਸਦਾ? ਉਹ ਵੀ ਸਦਾ ਨਹੀਂ ਹੈ। ਅਤੇ ਮਹਾਰਾਜ ਜੀ, ਅੱਛਾ ਹੁਣ ਇਹ ਪੰਕਤੀ ਹੈ, ਜੇ ਤਾਂ ਆਪ ਜੀ ਨੇ ਜਿਵੇਂ ਪ੍ਰੇਮ ਕਰਨਾ ਨਾ, ਅਤੇ ਅੱਛਾ ਇਹ ਬੋਲ ਕਿੰਨਾ ਦੇ ਹਨ? ਕਿੰਨੀ ਕੁ ਉਮਰ ਹੋਏਗੀ ਮਹਾਰਾਜ ਜੀ ਦੀ ਜਦੋਂ ਮਹਾਰਾਜ ਜੀ ਨੇ ਬੋਲ ਆਪਣੇ ਮੁਖਾਰ ਬਿੰਦ ਤੋਂ ਉਚਾਰੇ ਹੋਣਗੇ? 74 'ਤੇ ਤਾਂ ਗੁਰਗੱਦੀ 'ਤੇ ਬੈਠੇ ਹਨ ਪਿਆਰੇ ਜੀ, 95 ਤੱਕ ਮਹਾਰਾਜ ਜੀ ਦੀ ਏਜ ਹੋਈ ਹੈ ਗੁਰ ਜਿਹੜੀ ਸਰੀਰਕ ਹੈ, 22 ਸਾਲ ਦਾ ਗੁਰਗੱਦੀ ਦਾ ਸਮਾਂ ਹੈ। ਆਨੰਦ ਸਾਹਿਬ ਦਾ ਐਗਜੈਕਟ ਮੈਨੂੰ ਨਹੀਂ ਲੱਗਦਾ ਪਤਾ ਲੱਗਦਾ ਕਿ ਕਦੋਂ ਆਨੰਦ ਸਾਹਿਬ ਉਚਾਰਿਆ ਗਿਆ, ਪਰ ਆਪਾਂ ਰਫਲੀ ਵੀ ਲਈਏ, ਜੇ ਸੈਂਟਰ ਜਿਹ 'ਚ ਵੀ ਰੱਖੀਏ ਤਾਂ 85 ਸਾਲ ਦੀ ਉਮਰ ਹੈ, 80+ ਹੈ, 80 ਸਾਲ ਦਾ ਬਜ਼ੁਰਗ ਸ਼ਾਇਦ ਹੀ ਇੱਥੇ ਕੋਈ ਬੈਠਾ ਹੋਵੇ। ਹੁਣ ਤੁਸੀਂ ਉਹਨੂੰ ਫੀਲ ਕਰਕੇ ਵੇਖੋ ਕਿ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸੋਹਣਾ ਜਿਹਾ ਦਸਤਾਰਾ, ਚੌੜਾ ਮੱਥਾ, ਭਰਵੇਂ ਭਰਵੇਂ ਚਿੱਟੇ ਰੰਗ ਦੇ ਸੋਹਣੇ ਸੋਹਣੇ ਭਰਵੱਟੇ ਲੰਮੇ ਲੰਮੇ ਨੈਣਾਂ ਦੇ ਉੱਤੇ ਆ ਰਹੇ, ਸੋਹਣਾ ਭਰਵਾਂ ਦਾੜਾ, ਅਤੇ ਮੈਂ ਸਾਹਮਣੇ ਬੈਠਾ ਹੋਵਾਂ ਉਹਨਾਂ ਦੇ, ਅਤੇ ਮੈਨੂੰ ਇਹ ਪੰਕਤੀ ਸਮਝਾ ਰਹੇ ਹੋ। ਨਿਸ਼ਾਨ ਸਿੰਘ ਤੂੰ ਇੱਦਾਂ ਕਰਿਆ ਕਰ ਪੁੱਤ, ਤੂੰ ਕੀ ਕਰਿਆ ਕਰ, ਆਪਣੇ ਮਨ ਨੂੰ ਸਮਝਾਇਆ ਕਰ ਵੀ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਅੱਛਾ ਕਾਲੀ ਨਹੀਂ ਕੋਈ ਹੁਣ ਇੱਥੇ, ਮੈਂ ਕੀ ਕਹਾਂਗਾ, ਮੈਂ ਕਹਾਂ ਮਹਾਰਾਜ ਜੀ ਠੀਕ ਹੈ, ਠੀਕ ਹੈ। ਅੱਛਾ ਇਸ ਪੰਕਤੀ ਨੂੰ ਸੁਣ ਕੇ ਤੁਹਾਡੇ ਮਨ 'ਚ ਸੋਚੋ ਕਿ ਅੱਜ ਆਪਾਂ ਪਹਿਲੀ ਵਾਰੀ ਸੁਣੀ ਹੈ, ਕੋਈ ਪ੍ਰਸ਼ਨ ਆਏਗਾ? ਸਾਰੀ ਦਿਹਾੜੀ ਸਾਨੂੰ ਬਾਹਰ ਪ੍ਰਸ਼ਨ ਪੁੱਛਣ ਵਾਲੇ ਇੱਥੇ ਬੋਲਦੇ ਨਹੀਂ, ਮੇਰੇ ਮਨ 'ਚ ਪਹਿਲਾਂ ਆਇਆ ਸੀ ਮਹਾਰਾਜ ਕਿਉਂ, ਕਿਉਂ ਮਹਾਰਾਜ ਜੀ, ਇਹ ਕਿਉਂ ਜਿਹੜਾ ਸੀ ਉਹ ਨਹੀਂ ਸੀ ਜਿਹੜਾ ਕਿਉਂ, ਇਹ ਪ੍ਰੇਮ ਵਾਲਾ ਸੀ। ਮਹਾਰਾਜ ਮੰਨ ਲਿਆ, ਮੈਂ ਆਪ ਜੀ ਨੇ ਬਚਨ ਕੀਤਾ ਕਿ ਨਿਸ਼ਾਨ ਸਿੰਘ ਤੂੰ ਸਦਾ ਪਰਮੇਸ਼ਰ ਦੇ ਨਾਮ ਨੂੰ ਜਪ, ਅਤੇ ਮਹਾਰਾਜ ਜੀ ਕਿਉਂ ਹੋਏਗਾ ਕੀ ਉਹਦੇ ਨਾਲ, ਸਮਝ ਗਏ ਜੀ? ਸਾਡੇ ਜਦੋਂ ਮਨ 'ਚ ਆਇਆ ਕਿਉਂ, ਅਤੇ ਕਿਉਂ ਦਾ ਜਵਾਬ ਫਿਰ ਮਹਾਰਾਜ ਜੀ ਅਗਲੀ ਪੰਕਤੀ 'ਚ ਦਿੰਦੇ ਹਨ, ਕਈ ਕੀ ਕਹਿੰਦੇ ਹਨ,

ਅੱਛਾ ਇੱਥੇ ਨਾ ਤੁਸੀਂ ਇੱਥੇ ਨਾ ਸਹਾਇਤਾ ਕਰਨ ਵਾਲਾ ਲਿਖਿਆ ਅੰਗੀਕਾਰ ਦਾ। ਜਦੋਂ ਆਪ ਜੀ ਅਰਥ ਕਰੋਗੇ ਨਾ ਤੇ ਪਿਆਰਿਓ ਅੰਗੀਕਾਰ ਦਾ ਇਹੀ ਕਿ ਤੁਹਾਡਾ ਪੱਖ ਲਏਗਾ, ਤੇਰੀ ਸਾਈਡ ਤੇ ਖਲੋਏਗਾ, ਕਿਉਂਕਿ ਅੱਗੇ ਕਾਰਜ ਸਭ ਸਵਾਰਨਾ ਵੀ ਆਉਣਾ। ਪਰ ਹੁਣ ਵੇਖੋ, ਮਾਫ ਕਰ ਦੇਣਾ, ਇੱਥੇ ਇਹ ਕਿਤੇ ਲਿਖਿਆ ਨਹੀਂ। ਪਤਾ ਗੱਲ ਕੀ ਹੁੰਦੀ ਹੈ, ਆਪ ਜੀ ਨੂੰ ਥੋੜਾ ਸਮਝਣ, ਮਾਫ ਕਰਨਾ, ਕਿਉਂਕਿ ਕਿੰਤੂ ਪਰੰਤੂ ਬਹੁਤ ਅੱਜ ਕੱਲ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਲਿਖੇ ਗਏ ਸੀ ਨਾ, ਪੰਜਵੇਂ ਪਾਤਸ਼ਾਹ ਜੀ ਨੇ ਲਿਖ ਦਿੱਤੇ ਸੀ, ਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਸਿੱਖਾਂ ਨੇ ਕਿਹਾ, ਮਹਾਰਾਜ ਜੀ ਸਰੂਪ ਤਾਂ ਤਿਆਰ ਹੋ ਗਏ, ਆਪ ਜੀ ਇੱਦਾਂ ਕਰੋ ਇਹਨਾਂ ਦੇ ਅਰਥ ਲਿਖਾ ਦਿਓ। ਕੋਈ ਝਮੇਲਾ ਹੀ ਨਹੀਂ ਰਹੇਗਾ, ਜੋ ਆਪ ਜੀ ਦੇ ਅਰਥ ਲਿਖਾ ਦੋਗੇ ਉਹੀ ਗੁਰਸਿੱਖ। ਮਹਾਰਾਜ ਕਹਿੰਦੇ ਨਾ, ਅਰਥ ਨਹੀਂ ਲਿਖਾਉਣੇ। ਕਹਿੰਦੇ ਜਿੱਦਾਂ ਜਿੱਦਾਂ ਸਿੱਖ ਜਿਹੜਾ ਨਾ ਉਹਦੀ ਸੁਰਤ ਡਿਵੈਲਪ ਹੋਇਆ ਕਰੀ, ਇਹੀ ਪੰਕਤੀ ਉਹਨੂੰ ਏ ਤੋਂ ਲੈ ਕੇ ਜ਼ੈਡ ਤੱਕ, 0% ਤੋਂ ਲੈ ਕੇ 100% ਤੱਕ ਇੱਕੋ ਹੀ ਪੰਕਤੀ ਗਾਈਡ ਕਰਿਆ ਕਰੇਗੀ, ਤੇ ਪੰਕਤੀ ਦਾ ਸਵਰੂਪ ਉਹਦੀ ਅਵਸਥਾ ਦੇ ਨਾਲ ਚੇਂਜ ਹੋ ਜਾਇਆ ਕਰੇਗਾ। ਅੱਛਾ, ਹੁਣ ਪ੍ਰੋਬਲਮ ਕੀ ਹੈ ਕਿ ਜਦੋਂ ਤੱਕ ਅਸੀਂ ਰੀਡਿੰਗ 'ਤੇ, ਸਿਰਫ ਰੀਡਿੰਗ 'ਤੇ ਲੱਗੇ ਹਾਂ, ਯੂ ਵਿਲ ਨੈਵਰ ਐਵਰ ਫੀਲ ਕਿ ਇਹਦੇ ਪਿੱਛੇ ਕੀ ਹੈ। ਜਦੋਂ ਆਪ ਜੀ ਟਾਈਮ ਲਾਓਗੇ, ਫੀਲ ਕਰਨਾ ਸ਼ੁਰੂ ਕਰੋਗੇ ਨਾ, ਤਾਂ ਤੁਹਾਡੀ ਸਿੱਧੀ ਡਾਇਰੈਕਟ ਗੱਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਏਗੀ, ਮਾਫ ਕਰਨਾ। ਜਿਹੜਾ ਸੁਖਮਣੀ ਸਾਹਿਬ ਆ, ਇਕੱਲੀ ਇਕੱਲੀ ਪੰਕਤੀ ਦੇ ਪਿੱਛੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹਨ। ਆਨੰਦ ਸਾਹਿਬ ਇਕੱਲੀ ਇਕੱਲੀ ਪੰਕਤੀ ਦੇ, ਇਹ ਗਰੰਟੀ ਹੈ। ਮਾਫ ਕਰਨਾ ਝੂਠ ਲਿਖਣ ਵਾਲਾ ਕਦੇ ਵੀ ਲਿਖ ਕੇ ਨਹੀਂ ਦਿੰਦਾ। ਕਿਉਂ ਪਿਆਰੇ ਹੋ, ਝੂਠ ਲਿਖਣ ਵਾਲਾ ਕਦੇ ਵੀ ਲਿਖ ਕੇ ਨਹੀਂ ਦਿੰਦਾ। ਕਿਉਂ ਜੀ, ਇੱਦਾਂ ਹੀ ਹੁੰਦਾ, ਬਿਜ਼ਨਸ ਕਰਦੇ ਹੋ, ਕੰਮ ਕਾਰ ਕਰਦੇ ਹੋ, ਸੱਚਾ ਬੰਦਾ ਕਹਿੰਦਾ ਤੂੰ ਹੁਣੇ ਹੀ ਲਿਖ ਕੇ ਲੈ, ਤੇ ਮਹਾਰਾਜ ਜੀ ਨੇ ਪਹਿਲੇ ਦਿਨ ਲਿਖ ਕੇ ਦਿੱਤਾ ਕਿ ਮੇਰੀ ਗਰੰਟੀ ਹੈ ਪੁੱਤਰ, ਮੇਰੀ ਗਰੰਟੀ ਹੈ। ਪ੍ਰੋਬਲਮ ਇਹ ਹੈ ਕਿ ਜਦੋਂ ਇਹ ਮਨ ਮੇਰੇ ਤੂੰ ਸਦਰ ਹਰ ਨਾਲ ਹਰਨਾਲ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਕਰਤਰ ਕਰ ਸਭ ਸਾਰਨਾ ਸਭਨਾ ਗੱਲਾਂ ਸਮਰ ਸਮ ਸੁੱਖ ਮਨ ਅਨੁਸਾਰ ਕਹੇ ਨਾਨਕ ਮਨ ਮੇਰੇ ਸਦਰ ਹਰ ਨਾਲ। ਇੱਦਾਂ ਇਹ 'ਚੋਂ ਕੁਛ ਨਹੀਂ ਨਿਕਲਣਾ, ਭਾਵੇਂ ਆਪ ਜੀ ਹੋਰ 30 ਸਾਲ ਕਰਦੇ ਰਹੋ। ਸਮਝ ਆਈ ਪਿਆਰਿਓ? ਗੁਰਬਾਣੀ ਨੂੰ ਫੀਲ ਕਰਨਾ ਸ਼ੁਰੂ ਕਰੋ, ਮਹਾਰਾਜ ਜੀ ਦੇ ਨਾਲ ਬਚਨ ਕਰੋ। ਆਪ ਜੀ ਮਹਾਰਾਜ ਜੀ ਨਾਲ ਪ੍ਰੇਮ 'ਚ ਜਦੋਂ ਬਚਨ ਕਰੋਗੇ, ਮਹਾਰਾਜ ਜਵਾਬ ਵੀ ਦਿੰਦੇ ਹਨ। ਠੀਕ ਹੈ ਜੀ। ਹੁਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਅੱਛਾ, ਅੰਗੀਕਾਰ ਦਾ ਅਸੀਂ ਪੜ੍ਹਿਆ ਨਾ, ਅਸੀਂ ਅੰਗੀਕਾਰ ਨੂੰ ਆਪਣੇ ਨਾਲ ਸੋਚਿਆ, ਅੰਗੀਕਾਰ ਦਾ ਕੀ ਅਰਥ ਕਰ ਸਕਦੇ ਹੋ ਤੁਸੀਂ ਹੋਰ? ਹਾਂਜੀ, ਅੰਗ ਸੰਗ। ਅੱਛਾ, ਕੋਈ ਸੀ ਆਇਆ ਸੀ ਘੋੜੇ ਤੇ ਚੜ ਕੇ, ਤੇ ਕਿਸੇ ਪਿਆਰੇ ਨੇ ਆਪਣੇ ਅੰਗ ਨਾਲ ਲਾ ਲਿਆ ਸੀ, ਤੇ ਅੰਗਦ ਕਰ ਦਿੱਤਾ ਸੀ। ਸਾਡੀ ਸੂਰਤ ਪੜ੍ਹ ਕੇ ਉੱਥੇ ਗਈ ਹੈ ਕਿ ਮਹਾਰਾਜ ਅੰਗੀਕਾਰ ਦਾ ਮਤਲਬ ਤੁਹਾਡੀ ਜਫੀ ਹੋਏਗੀ, ਹੁਣ ਤੁਹਾਡੇ ਨਾਲ ਮਿਲਾਪ ਹੋਏਗਾ। ਤੇ ਵੈਸੇ ਵੀ ਜਦੋਂ ਪੱਖ ਰੱਖਣਾ ਜੇ, ਉਹ ਮਿਲਾਪ ਤੇ ਹੀ ਆਉਂਦਾ ਹੈ ਪਿਆ ਜੀ। ਮਹਾਰਾਜ ਕਹਿੰਦੇ ਜੇ ਪੁੱਤ ਤੂੰ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਪਹਿਲੀ ਗੱਲ ਗਰੰਟੀ ਹੈ ਦੁੱਖ ਸਭ। ਕਿੰਨੇ ਦੁੱਖ ਜੀ? 50%। ਸਭ ਇਹ ਗਰੰਟੀ ਹੈ ਪਿਆਰੇ ਹੋ, ਗਰੰਟੀ ਹੈ। ਤੁਸੀਂ ਕੰਟਰੈਕਟ 'ਚ ਕਦੇ ਕੋਈ ਵੀ ਅਦਾਲਤ ਜਾਵੇ ਨਾ, ਇਕੱਲਾ ਇਕੱਲਾ ਅੱਖਰ ਮੈਟਰ ਕਰਦਾ ਹੈ। ਗੁਰਬਾਣੀ ਦਾ ਵੀ ਇਕੱਲਾ ਇਕੱਲਾ ਇਕੱਲਾ ਇਕੱਲਾ ਹਰ ਚੀਜ਼ ਮੈਟਰ ਕਰਦੀ। ਪਿਆਰੇ ਜੀ ਨੇ ਇਹ ਧੁਰ ਕੀ ਬਾਣੀ ਆਈ, ਇਹਦੇ ਵਿੱਚ ਪੂਰਾ ਪੂਰੀ ਇਕੱਲੀ ਇਕੱਲੀ ਗੱਲ ਪੂਰੀ ਨਾਪ ਤੁਲ ਕੇ ਕਹਿੰਦੇ ਗਰੰਟੀ ਹੈ ਪੂਰੇ ਦੁੱਖ ਤੇਰੇ ਦੂਰ ਹੋਣਗੇ, ਤੇ ਨਾਲ ਕੀ ਹੋਊਗਾ, ਤੈਨੂੰ ਉਸ ਪਿਆਰੇ ਦੀ ਗੱਲ ਵਕੜੀ ਮਿਲੇਗੀ।

ਅੱਛਾ ਕਿੰਨੇ ਕਾਰਜ ਸਵਰਨਗੇ ਜੀ? ਆਪਣੀ ਸਾਰੀ ਉਮਰ ਅਰਦਾਸ ਹੈ, ਮਾਫ ਕਰਨਾ ਮਹਾਰਾਜ ਜੀ, ਤਰਸ ਕਰਨਾ, ਜਿੰਨੀਆਂ ਅਰਦਾਸਾਂ ਕੀਤੀਆਂ ਕਾਰਜ ਸਵਰ ਗਏ ਆ? ਪਰ ਨਾ, ਇੱਧਰ ਨਹੀਂ ਜ਼ਰੂਰੀ ਸਵਰਨੇ, ਤੂੰ ਜੋ ਮਰਜ਼ੀ ਕਹੀ ਜਾ, ਪਰ ਇੱਧਰ ਗਰੰਟੀ ਹੈ, ਇੱਧਰ ਗਰੰਟੀ ਹੈ। ਉਹ ਪੰਕਤੀਆਂ ਪੜ੍ਹਦੇ ਹੋ ਨਾ, ਗਾਉਂਦੇ ਹੋ ਰੋਜ਼, ਥਿਰ ਕਰ ਬੈਸੋ ਹਰ ਜਨ ਪਿਆਰੇ, ਕੀ ਕਰਦੇ ਆ? ਸਤਿਗੁਰ ਤੁਮਰੇ ਕਾਜ ਸਵਾਰੇ। ਪਰ ਤੈਨੂੰ ਥਿਰ ਹੋ ਕੇ ਬਹਿਣਾ ਪੈਣਾ ਹੈ, ਨਹੀਂ, ਤੇਰੇ ਅੰਦਰ ਤੇ ਆਸਾਂ ਹੀ ਬਹੁਤ ਆ, ਤੂੰ ਤੇ ਭਟਕਦਾ ਫਿਰਦਾ ਹੈ, ਕਦੇ ਨਿਸ਼ਾਨ ਸਿੰਘ ਤੇ ਆਸ, ਕਦੇ ਉੱਥੇ, ਕਦੇ ਉੱਥੇ, ਕਦੇ ਉੱਥੇ। ਥਿਰ ਕਰ ਦਾ ਮਤਲਬ ਹੈ ਬਸ ਉਸ ਪਿਆਰੇ ਦਾ ਹੋ ਜਾਣਾ, ਹੁਣ ਹੋਰ ਕੋਈ ਨਹੀਂ ਹੈ। ਜਦੋਂ ਹੋਏਗਾ, ਮਹਾਰਾਜ ਕਹਿੰਦੇ ਤੁਮਰੇ ਕਾਜ ਸਵਾਰੇ, ਇੱਥੇ ਵੀ ਇਹੀ ਕਿਹਾ ਪਿਆਰੇ ਜੀ ਨੇ, ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ

ਅੱਛਾ ਤੁਸੀਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਬੈਠੇ ਹੋਵੋ, ਇਕੱਲੇ ਵਨ ਟੂ ਵਨ ਲੈਸਨ ਚੱਲ ਰਿਹਾ ਹੈ ਅਤੇ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਹੁਣ, ਕਿਉਂ ਨਾ ਕਮਾਉਣ ਨੂੰ ਦਿਲ ਕਰੇਗਾ, ਕਿਉਂ ਨਾ ਕਮਾਉਣ ਨੂੰ ਦਿਲ ਕਰੇਗਾ। ਮਹਾਰਾਜ ਸਾਰਾ ਕੁਛ ਸਮਝਾ ਕੇ ਕਹਿੰਦੇ ਪੁੱਤ ਤੇਰੇ ਦੁੱਖ ਵੀ ਦੂਰ ਹੋ ਜਾਣੇ, ਤੈਨੂੰ ਮੇਰਾ ਪਿਆਰ ਵੀ ਮਿਲਣਾ, ਤੇਰੇ ਸਾਰੇ ਕਾਰਜ ਵੀ ਰਾਸ ਹੋ ਜਾਣੇ ਆ। ਅਤੇ ਫਿਰ ਕਹਿੰਦੇ ਜਦੋਂ ਤੈਨੂੰ ਇੰਨਾ ਕੁਛ ਹੋਣਾ ਤਾਂ ਪੁੱਤ ਤੂੰ ਫਿਰ ਉਹਨੂੰ ਭੁੱਲਦਾ ਕਿਉਂ ਆ, ਤੂੰ ਵਿਸਾਰਦਾ ਕਿਉਂ, ਉਹਨੂੰ ਸਿਮਰਨ ਕਿਉਂ ਨਹੀਂ ਕਰਦਾ। ਫਿਰ ਵੇਖੋ ਦ੍ਰਿੜਤਾ ਵੇਖੋ, ਮਹਾਰਾਜ ਜੀ ਨੇ ਫਿਰ ਦੋ ਵਾਰੀ ਅੱਗੇ ਕਹਿ ਚੁੱਕੇ, ਫਿਰ ਤੀਜੀ ਵਾਰੀ

ਜਦੋਂ ਫੀਲਿੰਗ ਲੈ ਕੇ ਨਹੀਂ ਸੀ ਪੜ੍ਹਦੇ ਬਾਣੀ ਤਾਂ ਅਸੀਂ ਵੀ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪੜ੍ਹਦੇ ਸੀ। ਜਦੋਂ ਫੀਲਿੰਗ ਲੈ ਕੇ ਪੜ੍ਹਨ ਲੱਗ ਪਏ ਤਾਂ ਸਦਾ ਬਹੁਤ ਲੰਬਾ ਹੋ ਗਿਆ ਸੀਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਸਮਝਾਉਣਾ ਹੈ ਨਾ ਮਨ ਨੂੰ। ਇਹ ਅਭਿਆਸ ਆਪ ਜੀ ਨੇ ਕਰਕੇ ਵੇਖਣਾ, ਇੱਕ ਅਭਿਆਸ। ਚਲੋ ਕਿਉਂਕਿ ਗੁਰਬਾਣੀ ਦਾ ਥੋੜ੍ਹਾ ਜਿਹਾ ਆਪ ਜੀ ਨਾਲ ਸਾਂਝਾ ਕਰਦੇ ਹਾਂ, ਉਹ ਵੀ ਨਿਤਨੇਮ 'ਚੋਂ ਹੀ ਆ। ਤੁਹਾਨੂੰ ਲੱਗਦਾ ਇਹ ਜਿਹੜਾ ਆਪ ਜੀ ਨਾਲ ਹੁਣ ਸਾਂਝ ਪਈ ਆ, ਆਪ ਜੀ ਨੂੰ ਇਹਦਾ ਲਾਹਾ ਹੋਏਗਾ? ਕੋਈ ਹੋਏਗਾ? ਸਭ ਤੋਂ ਪਹਿਲਾਂ ਆਪ ਜੀ ਪੰਕਤੀਆਂ ਪੜ੍ਹਦੇ ਹੋ ਜਦੋਂ ਜਪਜੀ ਸਾਹਿਬ ਜੀ ਸ਼ੁਰੂ ਹੁੰਦੇ ਹਨ, ਕੀ ਹੈ ਸੋਚੈ, ਕੱਢਿਓ ਨਾ ਪੰਕਤੀ ਅਜੇ ਪਿਆਰਿਓ, ਇੱਕੋ ਮਿੰਟ। ਕਿੱਥੇ ਪ੍ਰੋਜੈਕਟਰ ਵਾਲੀਆਂ ਫੌਜਾਂ ਆਪ ਜੀ ਹੋ? ਇੱਕੋ ਮਿੰਟ। ਸੋਚ ਦਾ ਮਤਲਬ ਕੀ ਹੈ ਇੱਥੇ? ਹਾਂਜੀ, ਕੱਢਿਓ ਪਿਆਰਿਓ ਪੰਕਤੀ ਹੁਣ। ਇਹ ਪਹਿਲੀ ਪੰਕਤੀ ਹੈ ਜੀ ਮੂਲ ਮੰਤਰ ਸਾਹਿਬ ਤੋਂ ਪਹਿਲਾਂ। 99% ਸਿੱਖ ਜਿਹੜੇ ਇਸ ਨੂੰ ਸੋਚ ਸੋਚਣ ਦੇ ਨਾਲ ਰਿਲੇਟ ਕਰਦੇ ਹਨ। ਪਲੀਜ਼ ਨੋਟ ਕਰੋ ਕਿ ਕਿੰਨੇ ਅਸੀਂ ਇਗਨੋਰੈਂਟ ਹਾਂ। ਇਹ ਪਹਿਲੀ ਪੰਕਤੀ ਹੈ ਜੀ ਪਿਆਰਿਓ। ਹਾਂਜੀ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਅੱਗੇ ਕੀ ਹੈ? ਸੋਚੈ ਸੋਚ ਨਾ ਹੋਵੇ ਜੇ ਸੋਚੀ। ਇਹਦਾ ਅਰਥ ਆਹ ਵੇਖੋ ਲਿਖਿਆ ਅੱਗੇ, ਇਹ ਸਰੀਰ ਦੀ ਸੁੰਦਰਤਾ ਦਾ, ਮਾਫ ਕਰਨਾ, ਸਰੀਰ ਦੀ ਪਵਿੱਤਰਤਾ ਦਾ, ਸੁੱਚਮਤਾ। ਅੱਛਾ, ਅਸੀਂ ਇਹਨਾਂ ਨੂੰ ਕਿੱਦਾਂ ਫੀਲ ਕਰਦੇ ਸੀ? ਪੰਕਤੀ ਨੂੰ ਫੀਲ ਕਰਨਾ ਬਹੁਤ ਜ਼ਰੂਰੀ ਹੈ। ਬੈਠੇ ਹਾਂ ਚੌਂਕੜੇ ਦੇ ਵਿੱਚ, ਸੁਰਤ ਇਸ ਪੰਕਤੀ ਨਾਲ ਜੁੜ ਗਈ। ਹਾਂਜੀ, ਆਪਾਂ ਪੜ੍ਹਿਆ ਹੈ ਇਹ, ਹੁਣ ਬੋਲ ਕਿਹਦਾ ਹੈ ਪਿਆਰਿਓ? ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਪਹਿਲਾਂ ਆਪਾਂ ਨੇ ਦਰਸ਼ਨ ਕੌਣ? ਅੱਛਾ, ਅਸੀਂ ਕਹਿੰਦੇ ਮਹਾਰਾਜ ਦੇ ਦਰਸ਼ਨ ਨਹੀਂ ਹੋਣੇ। ਅੱਛਾ, ਜਦੋਂ ਗੱਲ ਕਰ ਰਹੇ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਸੀ ਕਿ ਪ੍ਰਤੱਖ ਕਿ ਨਹੀਂ? ਹੁਣ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਿਓ ਪ੍ਰਤੱਖ। ਅਸੀਂ ਚੌਂਕੜੇ 'ਚ ਬੈਠੇ ਹਾਂ ਅਤੇ ਇਸ਼ਨਾਨ ਕਰਕੇ ਬੈਠੇ ਹਾਂ, ਠੀਕ ਹੈ ਜੀ? ਇਸ਼ਨਾਨ ਕਰਕੇ ਬੈਠੇ ਹਾਂ ਅਤੇ ਇਸ ਮਨ 'ਚ, ਇਸ ਸੋਚ 'ਚ ਆ ਕਿ ਮੈਂ ਹੁਣ ਬਹੁਤ ਪਵਿੱਤਰ ਹੋ ਗਿਆ, ਠੀਕ ਹੈ ਜੀ? ਤਾਂ ਨਾ ਮਹਾਰਾਜ ਜੀ ਇੱਧਰੋਂ ਆਏ, ਮਹਾਰਾਜ ਜੀ ਨਾ ਲਾਗੋਂ ਲੰਘੋ, ਲੰਘਦੇ ਲੰਘਦੇ ਨਾ ਅਤੇ ਜਦੋਂ ਮੇਰੇ ਲਾਗੇ ਆਏ ਨਾ, ਜਿਵੇਂ ਆਪਾਂ ਕਹਿ ਨਹੀਂ ਦੇਈਦੀ ਤੁਰੇ ਤੁਰੇ ਜਾਂਦੇ ਹਾਂ ਗੱਲ, ਅਤੇ ਮਹਾਰਾਜ ਜੀ ਨਾ ਕਹਿ ਕੇ ਲੰਘ ਗਏ। ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਆਪਣੇ 'ਤੇ ਲਾਉਣੀ ਹਮੇਸ਼ਾ ਪੰਕਤੀ, ਆਪਣੇ 'ਤੇ ਲਾਉਣੀ। ਉਹਦਾ ਮਤਲਬ ਕੀ ਹੈ ਕਿ ਮੈਂ ਨਹਾ ਧੋ ਕੇ ਬੈਠਾ ਹੋਇਆ ਹਾਂ ਅਤੇ ਪਿਆਰੇ ਸਤਿਗੁਰੂ ਜੀ ਲੰਘ ਰਹੇ ਆ, ਅਤੇ ਲੰਘਦੇ ਲੰਘਦੇ ਕਹਿ ਗਏ ਨਿਸ਼ਾਨ ਸਿੰਘ ਬੜਾ ਨਹਾ ਧੋ ਕੇ ਬੈਠਾ ਹੈ, ਨਹਾਉਣ ਧੋਣ ਨਾਲ ਪਵਿੱਤਰਤਾ ਨਹੀਂ ਹੋਣੀ ਭਾਵੇਂ ਲੱਖ ਵਾਰੀ ਨਹਾਲੀ। ਅੱਛਾ, ਜਿੰਨ ਮੈਂ ਤਾਂ ਆਪਣੇ ਹੰਕਾਰ 'ਚ ਸੀਗਾ ਮੈਂ ਨਹਾਤਾ ਕਿਉਂ ਜੀ, ਮੈਂ ਤਾਂ ਆਪਣੇ ਆਪ ਨੂੰ ਚੰਗਾ ਸਮਝਣ ਦਿਆਂ ਸੀ। ਜਦੋਂ ਨੂੰ ਪਿਆਰੇ ਜੀ ਦੇ ਬੋਲ ਮੇਰੇ ਕੰਨਾਂ 'ਚ ਪਏ ਅਤੇ ਜਦੋਂ ਨੂੰ ਮੈਨੂੰ ਉਹ ਸਮਝ ਆਈ ਕਿ ਮਹਾਰਾਜ ਕਹਿ ਕੀ ਗਏ, ਉਦੋਂ ਨੂੰ ਮਹਾਰਾਜ ਗਾਂਹ ਲੰਘ ਗਏ ਅਤੇ ਮੈਂ ਮੱਥਾ ਫੜ ਕੇ ਬੈਠਾ ਰਹਿ ਗਿਆ। ਅੱਛਾ, ਹੈਰਾਨੀ ਦੀ ਗੱਲ ਆ, ਮਹਾਰਾਜ ਜੀ ਨੇ ਜਵਾਬ ਨਹੀਂ ਦਿੱਤਾ ਅੰਦਰ। ਇਹਨੂੰ ਵੈਸੇ ਓਪਨ ਐਂਡਡ ਸਟੇਟਮੈਂਟ ਕਹਿੰਦੇ। ਕੀ ਕਹਿੰਦੇ ਇਹਨੂੰ? ਓਪਨ ਐਂਡਡ। ਮਹਾਰਾਜ ਜੀ ਨੇ ਇਹ 'ਚ ਪ੍ਰਸ਼ਨ ਵੀ ਨਹੀਂ ਕੀਤਾ ਬਹੁਤਾ, ਨਾ ਹੀ, ਬਸ ਇੱਕ ਗੱਲ ਕਹਿ ਕੇ ਚੱਲ ਗਈ ਜਿਹੜੀ ਮੇਰੇ ਅੰਦਰ ਪ੍ਰਸ਼ਨ ਰੇਜ਼ ਕਰ ਗਈ ਹੈ। ਬੈਠੇ ਹਾਂ ਬੜੇ ਆਨੰਦ 'ਚ ਬੈਠੇ ਹਾਂ, ਮਹਾਰਾਜ ਕਹਿੰਦੇ ਤੇਰੇ ਨਹਾਉਣ ਨਾਲ ਤੇਰਾ ਇਸ਼ਨਾਨ ਨਹੀਂ ਹੋਣਾ ਭਾਵੇਂ ਲੱਖਾਂ ਰੀ ਕਰ ਲੈ। ਅੱਛਾ, ਹੁਣ ਇਹਨੇ ਕੀ ਕੀਤਾ? ਪਿਆਰੇ ਜੀ ਤਾਂ ਲੰਘ ਗਏ, ਆਪਾਂ ਪ੍ਰਸ਼ਨ 'ਚ ਬੈਠੇ ਰਹਿ ਗਏ। ਅੱਛਾ, ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ? ਹੁਣ ਪਤਾ ਤਾਂ ਲੱਗਾ ਹੀ ਨਹੀਂ ਕੀ ਕਰਨਾ ਚਾਹੀਦਾ ਹੈ, ਦੱਸਿਆ ਹੀ ਨਹੀਂ। ਹੁਣ ਸੋਚਣ ਦਿਆਂ, ਹੁਣ ਫਿਰ ਧਰਮ ਦੇ ਨਾਂ 'ਤੇ ਕਿਹੜਾ ਕੰਮ ਕਰਿਆ ਕਰਾਂ, ਫਿਰ ਕੀ ਕਰਨ ਲੱਗਾ ਮੈਂ? ਮੈਂ ਕਿਹਾ ਚੱਲ ਜੇ ਨਹਾਉਣ ਨਾਲ ਨਹੀਂ ਇੰਨਾ ਕੁਛ ਹੋਣਾ ਤਾਂ ਅਗਲਾ ਸਟੈਪ ਆਪਾਂ ਲੈ ਕੇ ਵਹਿੰਦੇ ਹਾਂ। ਅਗਲਾ ਕੀ ਸਟੈਪ ਸੀਗਾ?

ਹੁਣ ਕੀ ਹੋਇਆ ਹੈ, ਹੁਣ ਅਗਲੇ ਦਿਨ ਮੈਂ ਚੌਕੜਾ ਮਾਰ ਕੇ ਬੈਠਾ ਹੈ ਅਤੇ ਅੱਖਾਂ ਬੰਦ ਅਤੇ ਬਿਲਕੁਲ ਸਮਾਧੀ 'ਚ ਬੈਠਾ ਹੋਇਆ ਹੈ। ਹਾਂਜੀ, ਅਤੇ ਮੈਂ ਸੋਚ ਰਿਹਾ ਵਾਂ ਕਿ ਹੁਣ ਮੈਂ ਬਿਲਕੁਲ ਸਮਾਧੀ ਦੇ ਵਿੱਚ ਬੈਠ ਜਾਣਾ ਹੈ ਅਤੇ ਇੱਦਾਂ ਮੇਰੀ ਪਰਮੇਸ਼ਰ ਜੀ ਦੇ ਨਾਲ ਲਿਵ ਜੁੜ ਜਾਣੀ ਹੈ। ਪਰ ਹੁਣ ਕੀ ਹੋਇਆ, ਅੱਖਾਂ ਬੰਦ ਹੈ, ਸਮਾਧੀ ਲੱਗੀ ਹੈ, ਅਤੇ ਕੱਲ੍ਹ ਪਿਆਰੇ ਜੀ ਕਿੱਧਰ ਨੂੰ ਗਏ ਸੀ, ਉੱਧਰ ਨੂੰ ਗਏ ਸੀ, ਅੱਜ ਮਹਾਰਾਜ ਜੀ ਐਨ ਤੁਰੇ ਆ ਰਹੇ ਹਨ, ਤੁਰੇ ਆ ਰਹੇ ਆ, ਬੈਠਿਆਂ ਅਤੇ ਬੈਠਿਆਂ ਬੈਠਿਆਂ ਫਿਰ ਆਪਣੇ 'ਤੇ ਪੰਕਤੀ ਟਕਾਉਣ ਲਈ ਇਹ ਕਹਿ ਲੈਣਾ ਆਪਣਾ ਆਪਣਾ ਨਾਂ ਅੰਦਰੋਂ ਅੰਦਰ। ਮੈਨੂੰ ਕਹਿੰਦੇ ਨਿਸ਼ਾਨ ਸਿਆ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਓਏ ਤੂੰ ਇੱਦਾਂ ਬੈਠ ਤੇ ਗਿਆ ਹੈ ਪਰ ਤੇਰਾ ਮਨ ਅੰਦਰੋਂ ਸ਼ਾਂਤ ਨਹੀਂ ਹੋਣਾ, ਤੂੰ ਚੁੱਪ ਕਰਕੇ ਬਹਿ ਗਏ। ਪਿਆਰਿਓ, ਆ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਪ੍ਰੋਬਲਮ ਇਹੀ ਆ, ਪਹਿਲਾਂ ਆਪਾਂ ਘਰਾਂ 'ਚ ਵੱਡੇ ਰਹਿੰਦੇ ਸੀ, ਸਾਰੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਰਹਿੰਦੇ, ਕਿਸੇ ਨੂੰ ਡਿਪਰੈਸ਼ਨ ਸਟ੍ਰੈਸ ਨਹੀਂ ਹੁੰਦੀ, ਹੁਣ ਇਕੱਲੇ ਬੈਠੇ ਰਹਿੰਦੇ ਹਾਂ ਗੱਲ ਕਰਨ ਨੂੰ। ਜਦੋਂ ਤੁਹਾਡੇ ਅੰਦਰ ਦਾ ਉਬਾਲ ਬਾਹਰ ਨਹੀਂ ਨਿਕਲਦਾ ਤਾਂ ਅੰਦਰ ਉੱਬਲਦਾ ਅਤੇ ਅੰਦਰ ਸਟ੍ਰੈਸ ਡਿਪਰੈਸ਼ਨ ਤੱਕ ਜਾਂਦਾ, ਮੈਂਟਲ ਹੈਲਥ ਦੇ ਇਸ਼ੂ ਹੁੰਦੇ। ਗੁਰਬਾਣੀ 'ਚ ਇੱਕ ਪੰਕਤੀ ਇੱਦਾਂ ਵੀ ਲਿਖੀ ਹੈ, ਇੱਥੇ ਵੇਖੋ ਫਿਰ ਜਵਾਬ ਨਹੀਂ ਦਿੱਤਾ ਮਹਾਰਾਜ ਜੀ ਨੇ ਕੀ ਕਰਨਾ ਹੈ, ਬਸ ਮੈਨੂੰ ਕਹਿ ਗਿਆ ਕਿ ਤੂੰ ਜੋ ਕਰ ਰਿਹਾ ਉਹ ਗਲਤ ਹੈ। ਹਾਂਜੀ, ਸਮਝ ਆ ਰਹੀ ਪਿਆਰਿਓ? ਨਾਲ ਹੀ ਜੇ ਕਹਿੰਦੇ ਤੂੰ ਜੋ ਕਰ ਰਿਹਾ ਗਲਤ ਹੈ, ਇੱਕ ਨਾ ਪੰਕਤੀ ਆਉਂਦੀ ਵੈਸੇ ਕਿ ਮਨ ਅੰਤਰ ਬੋਲੇ ਸਭ ਕੋਏ। ਜਦੋਂ ਆਪ ਜੀ ਇਕੱਲੇ ਬੈਠਦੇ ਚੌਮੜਾ ਚੌਂਕੜਾ ਮਾਰ ਕੇ ਉਦੋਂ ਫੁਰਨੇ ਮੁੱਕ ਜਾਂਦੇ ਕਿ ਮਨ ਬੋਲਣ ਦਿਆ ਹੁੰਦਾ, ਇਕੱਲਾ ਹੀ ਲੱਗਾ ਹੁੰਦਾ, ਇਹ ਡਬਲ ਰੋਲ ਕਰਦਾ ਹੈ, ਇੱਧਰੋਂ ਆਪੇ ਪ੍ਰਸ਼ਨ ਪੁੱਛ ਲੈਂਦਾ, ਆਪੇ ਜਵਾਬ ਦੇ ਰਿਹਾ, ਆਪੇ ਪ੍ਰਸ਼ਨ ਦੇ ਰਿਹਾ, ਉੱਥੇ ਇਹ ਲੱਗਾ ਰਹਿੰਦਾ। ਬਸ ਆਪਾਂ ਸੰਖੇਪ ਸਮੇਂ ਦੇ ਵਿੱਚ ਇੰਨੀ ਕੀ ਗੱਲ ਕਰਨੀ ਇਸ ਪੰਕਤੀਆਂ ਦੀ ਕਿ ਫੀਲ ਕਿੱਦਾਂ ਕਰਨਾ, ਮਾਫ਼ ਕਰਨਾ, ਹੋ ਸਕਦਾ ਬਿਲਕੁਲ ਆਊਟ ਆਫ ਦਾ ਬਲੂ ਤੁਹਾਨੂੰ ਆਡ ਵੀ ਲੱਗੇ, ਪਰ ਇਹ ਪਰਸਨਲ ਐਕਸਪੀਰੀਅੰਸ 'ਚੋਂ ਚੀਜ਼ਾਂ ਹਨ ਪਿਆਰਿਓ, ਕਿ ਬੈਠਣਾ ਅਤੇ ਮਹਾਰਾਜ ਜੀ ਨੂੰ ਫੀਲ ਕਰਨਾ ਕਿ ਮਹਾਰਾਜ ਤੁਸੀਂ ਆ ਬੋਲ ਮੈਨੂੰ ਕਿਉਂ ਕਿਹਾ। ਅਸੀਂ ਪੜ੍ਹਦੇ ਹਾਂ ਬਾਣੀ ਦੂਜਿਆਂ ਵਾਸਤੇ, ਅਤੇ ਬਾਣੀ ਕਿਹਦੇ ਵਾਸਤੇ ਸੀ? ਮੇਰੇ ਵਾਸਤੇ। ਇਹ ਕੀ ਆ? ਅੱਛਾ, ਹੁਣ ਅਸੀਂ ਬੈਠੇ ਹਾਂ ਚੌਂਕੜਾ ਮਾਰ ਕੇ, ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਕਿਹਨੂੰ ਬੋਲ ਰਹੇ ਸੀ? ਮੈਨੂੰ। ਹੁਣ ਕਿਹਨੂੰ ਬੋਲ ਰਹੇ ਗੁਰੂ ਨਾਨਕ ਦੇਵ ਜੀ? ਮੈਨੂੰ। ਅਤੇ ਫੀਲ ਕਰਕੇ ਵੇਖਣਾ, ਅੱਛਾ ਪਹਿਲਾਂ ਇਸ਼ਨਾਨ ਤੋਂ ਕਹਿ ਗਏ, ਅੱਜ ਚੌਂਕੜਾ ਮਾਰ ਕੇ ਬੈਠੇ ਸੀਗੇ, ਅੱਜ ਪਿਆਰੇ ਜੀ ਸਤਿਗੁਰ ਹੁਣ ਦੂਜੇ ਪਾਸੇ ਨੂੰ ਲੰਘੇ ਹਨ ਚੌਂਕੜਾ ਮਾਰ ਕੇ ਬੈਠਿਆਂ ਨੂੰ, ਅਤੇ ਕਹਿੰਦੇ ਨਿਸ਼ਾਨ ਸਿੰਘ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ, ਤੇਰਾ ਮਨ ਸ਼ਾਂਤ ਨਹੀਂ ਹੋਣਾ ਭਾਵੇਂ ਇੱਦਾਂ ਚੌਂਕੜੇ 'ਚ ਜਿੰਨਾ ਚਿਰ ਮਰਜ਼ੀ ਬੈਠਾ ਰਹੇ। ਅੱਛਾ ਫਿਰ ਸੁਣੋ, ਕੰਨ 'ਚ ਆਵਾਜ਼ ਪਈ, ਆਵਾਜ਼ ਪਈ, ਜਿੰਨੇ ਚਿਰ ਨੂੰ ਮਨ ਨੇ ਸਮਝਿਆ ਕਿ ਪਿਆਰੇ ਜੀ ਤਾਂ ਲੰਘ ਗਏ ਅਤੇ ਕਹਿ ਗਏ ਤੂੰ ਗਲਤ ਕਰ ਰਿਹਾ, ਇੰਨੇ ਚਿਰ ਨੂੰ ਜਦੋਂ ਅੱਖਾਂ ਖੋਲੀਆਂ ਤੇ ਪਿਆਰੇ ਜੀ ਫੇਰ ਲੰਘ ਗਏ ਦੂਰ। ਪ੍ਰਸ਼ਨ ਨਹੀਂ, ਜਵਾਬ ਨਹੀਂ ਮਿਲਿਆ, ਨਾ ਪਹਿਲੇ 'ਚ ਮਿਲਿਆ ਹੈ, ਕੀ ਕਰਾਂ ਫਿਰ, ਦੂਜੇ 'ਚ ਵੀ ਨਹੀਂ, ਕੀ ਕਰਾਂ ਫਿਰ, ਫਿਰ ਪਿਆਰੇ ਜੀ ਲੰਘ ਗਏ ਆ। ਫਿਰ ਅਸੀਂ ਸੋਚਿਆ ਚੱਲ ਜੇ ਇਹ ਵੀ ਨਹੀਂ ਕੰਮ ਤਾਂ ਚੱਲ ਕੁਛ ਹੋਰ ਕਰਕੇ ਵੇਖਦੇ ਹਾਂ। ਅਗਲੀ ਪੰਕਤੀ, ਫਿਰ ਕੀ ਹੋਇਆ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਇਹਨੂੰ ਅਸੀਂ ਇੱਦਾਂ ਸੋਚਿਆ ਕਿ ਹੁਣ ਅਗਲੇ ਦਿਨ ਅਸੀਂ ਆਏ ਤਾਂ ਅਸੀਂ ਕੰਮ ਲੱਗੇ ਹੋਏ ਹਾਂ, ਅਤੇ ਦੁਨਿਆਵੀ ਕੰਮ 'ਚ ਆਪਾਂ ਇਕੱਠਾ ਹੀ ਕਰ ਰਹੇ ਹੁੰਦੇ ਧੰਨ, ਖੇਤੀ 'ਤੇ ਲੱਗੇ ਕਿਤੇ ਵੀ, ਅਸੀਂ ਲੱਗੇ ਹਾਂ ਅਤੇ ਅਸੀਂ ਸੋਚ ਰਹੇ ਵੀ ਜੇ ਬੰਦਗੀ ਉੱਧਰ ਨਹੀਂ ਹੋਣਾ ਇੱਧਰ ਨਹੀਂ ਹੋਣਾ ਤਾਂ ਕਰਾਂ ਕਿ, ਚੱਲ ਫਿਰ ਕੰਮ ਹੀ ਕਰਦੇ, ਮਾਇਆ ਹੀ ਇਕੱਠੀ ਕਰਦੇ ਹਾਂ। ਹਾਂਜੀ, ਮਾਇਆ ਇਕੱਠੀ ਕਰ ਰਹੇ ਹਾਂ ਅਤੇ ਲੱਗੇ ਹਾਂ ਆਪਣੇ ਧਿਆਨ ਬੜੇ ਮਸਤ ਹੋ ਕੇ, ਅੱਜ ਫਿਰ ਪਿਆਰੇ ਜੀ ਲੰਘੇ ਹਨ, ਲੰਘੇ ਅਤੇ ਮੈਨੂੰ ਵੇਖ ਕੇ ਨਾ ਮੈਨੂੰ ਆਵਾਜ਼ ਮਾਰੀ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ। ਉਹ ਪਿਆਰੇ ਜੀ ਦਾ ਸਵਰੂਪ ਇਮੈਜਿਨ ਕਰਕੇ ਵੇਖੋ, ਬੜਾ ਬੇਪਰਵਾਹ ਜਿਹਾ, ਬੜਾ ਬੇਪਰਵਾਹ, ਤੁਰੇ ਤੁਰੇ ਜਾਂਦੇ ਕਹਿੰਦੇ ਉਹ ਅੱਗੇ ਬੜਿਆਂ ਨੇ ਪੰਡਾਂ ਬੰਨ ਕੇ ਵੇਖ ਲਈਆਂ, ਉਹਨਾਂ ਦਾ ਤਾਂ ਅਜੇ ਤੱਕ ਭੁੱਖ ਰੱਜ ਹੋਇਆ ਨਹੀਂ, ਅਤੇ ਤੂੰ ਵੀ ਬੰਨ ਕੇ ਵੇਖ ਲਾ। ਉਹ ਜਦੋਂ ਨੂੰ ਇਹ ਗੱਲ ਮੱਥੇ ਨੂੰ ਠਣਕੀ ਕਿ ਮਹਾਰਾਜ ਇਹ ਵੀ ਨਹੀਂ ਸਹੀ ਹੈਗਾ, ਉਦੋਂ ਨੂੰ ਪਿਆਰੇ ਜੀ ਫਿਰ ਲੰਘ ਗਏ ਹਨ, ਲੰਘ ਗਏ ਹਨ। ਹੁਣ ਕੀ ਕਰਾਂ, ਮਹਾਰਾਜ ਮੈਂ ਜੋ ਕਰਦਾ ਵਾਂ ਉਹ ਗਲਤ ਹੋਈ ਜਾ ਰਿਹਾ, ਜੋ ਕਰਦਾ ਗਲਤ ਹੋਈ ਜਾ ਰਿਹਾ। ਅਗਲੀ ਪੰਕਤੀ, ਫਿਰ ਬੰਦਾ ਜਿਹੜਾ ਇਹੀ ਫੈਕਟਰ ਥੋੜ੍ਹੇ ਜਿਹੇ ਕਵਰ ਕਰਨ ਵਾਲੇ, ਫਿਰ ਅਸੀਂ ਨਾ ਬੰਦਾ ਫਿਰ ਜਦੋਂ ਟੁੱਟ ਜਾਂਦਾ ਸਾਰੇ ਪਾਸੇ ਫਿਰ ਚਲਾਕੀਆਂ ਚਲੂਕੀਆਂ ਕਰਨ ਲੱਗ ਪੈਂਦਾ, ਜਿੰਨੇ ਔੜ ਪੌੜ। ਇੱਕ ਦਿਨ ਪਿਆਰੇ ਜੀ ਨੇ ਫਿਰ ਸਾਰੀਆਂ ਹੀ ਗੱਲਾਂ ਦਾ ਸਿਰਾ ਹੀ ਲਾ ਦਿੱਤਾ, ਨਿਸ਼ਾਨ ਸਿੰਘ ਜਿੰਨੀਆਂ ਚਲਾਕੀਆਂ ਸਿਆਣਪਾਂ ਕਰਦਾ ਏ ਤੇਰੇ ਪੱਲੇ ਕੁਛ ਨਹੀਂ ਹੋ ਪੈਣਾ। ਇਹ ਪਿਆਰੇ ਜਿਵੇਂ ਕਹਿੰਦੇ ਨਾ ਲਾਸਟ ਨੇਲ ਇਨ ਦਾ ਕੋਫਿਨ ਵਾਲੀ ਗੱਲ ਹੈ, ਮਾਫ਼ ਕਰਨਾ
ਸਨ ਉਹ ਹੁਣ ਤੇ ਮਤਲਬ ਇੱਕ ਨਾ ਚੱਲੇ ਨਾਲ ਖੇਲ ਹੀ ਕਰ ਗਏ ਮਹਾਰਾਜ ਜੀ ਕਹਿੰਦੇ ਅਸੀਂ ਲੱਗੇ ਹਾਂ ਅਤੇ ਪਿਆਰੇ ਜੀ ਫਿਰ ਲੰਘੇ ਅੱਜ ਲਾਗੋਂ ਦੀ ਜੀ ਇੰਨਾ ਕਹਿ ਕੇ ਚਲੇ ਗਏ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਤੂੰ ਕਹਿੰਦੇ ਹਜ਼ਾਰਾਂ ਚਲਾਕੀਆਂ ਕਰਨਾ ਹੈ ਤੂੰ ਲੱਖਾਂ ਕਰਕੇ ਵੇਖ ਲਾ ਇਹ ਮਨ ਚੰਚਲਾ ਚਤਰਾਈ ਕਹਿੰਦੇ ਅੱਛਾ ਹੁਣ ਫਿਰ ਮਹਾਰਾਜ ਜੀ ਕਹਿ ਕੇ ਚਲੇ ਗਏ ਕਿ ਤੇਰੇ ਪੱਲੇ ਕੁਛ ਨਹੀਂ ਪੈਣਾ ਅੱਛਾ ਹੁਣ ਪ੍ਰਸ਼ਨ ਇਹ ਕੀ ਕਰਾਂਗੇ ਫਿਰ ਮਹਾਰਾਜ ਉਹ ਵੀ ਗੱਲ ਨਹੀਂ ਉਹ ਵੀ ਨਹੀਂ ਆ ਚਾਰ ਹੋ ਚੁੱਕੀਆਂ ਚਾਰੇ ਦੀਆਂ ਚਾਰੇ ਓਪਨ ਐਂਡਡ ਹਨ ਜੋ ਮੈਂ ਧਰਮ ਦੇ ਨਾਂ 'ਤੇ ਕਰ ਰਿਹਾ ਸੀ ਜੋ ਮੈਨੂੰ ਲੱਗਦਾ ਸੀ ਸਮਾਜ 'ਚ ਮੈਂ ਕਮਾ ਰਿਹਾ ਅਤੇ ਮਹਾਰਾਜ ਜੀ ਨੇ ਸਾਰਿਆਂ ਦੇ ਉੱਤੇ ਕਾਂਟਾ ਮਾਰਦੇ ਅਤੇ ਅੱਗੇ ਲੰਘ ਜਾਂਦੇ ਅਸੀਂ ਸੋਚਿਆ ਨਹੀਂ ਮਹਾਰਾਜ ਇੱਦਾਂ ਨਹੀਂ ਅਸੀਂ ਜੋ ਵੀ ਕਰਦੇ ਇਹ ਗਲਤ ਹੈ ਇਹਦਾ ਮਤਲਬ ਹੈ ਕਿ ਮੈਨੂੰ ਪਤਾ ਹੀ ਨਹੀਂ ਕਿ ਸਹੀ ਇਹਦਾ ਮਤਲਬ ਮੈਨੂੰ ਪਤਾ ਹੀ ਨਹੀਂ ਕਿ ਸਹੀ ਕੀ ਹੈ ਅਸੀਂ ਸੋਚਿਆ ਨਾ ਮਹਾਰਾਜ ਜਦੋਂ ਤੁਸੀਂ ਆਉਂਦੇ ਹੋ ਅਸੀਂ ਆਪਣੇ ਧਿਆਨ ਆਪਣੇ ਕਾਰਜ 'ਚ ਲੱਗੇ ਹੁੰਦੇ ਤੁਸੀਂ ਬਚਨ ਕਰਕੇ ਲੰਘ ਜਾਂਦੇ ਹੋ ਨਾ ਹੁਣ ਡੀਕਣਾ ਹੈ ਉਸ ਪਿਆਰੇ ਨੂੰ ਹੁਣ ਡੀਕਣਾ ਹੈ ਹੁਣ ਕੁਛ ਵੀ ਨਹੀਂ ਕਰਨਾ ਹੁਣ ਉਸ 'ਤੇ ਆਸ ਰੱਖ ਕੇ ਬੈਠਣਾ ਹੈ ਕਿ ਹੁਣ ਜਦੋਂ ਪਿਆਰੇ ਜੀ ਆਏ ਤਾਂ ਪਿਆਰੇ ਜੀ ਦਾ ਰਾਹ ਰੋਕ ਲੈਣਾ ਹੈ ਕਿ ਮਹਾਰਾਜ ਤੁਸੀਂ ਹਰ ਵਾਰੀ ਕਹਿ ਕੇ ਲੰਘ ਜਾਂਦੇ ਹੋ ਫਿਰ ਮੈਨੂੰ ਕਿੱਦਾਂ ਪਤਾ ਲੱਗੇਗਾ ਸਹੀ ਕੀ ਹੈ ਗਲਤ ਕੀ ਹੈ ਰੋਕਣਾ ਹੈ ਪਿਆਰੇ ਜੀ ਨੂੰ ਤਰਲਾ ਲੈਣਾ ਹੈ ਪਿਆਰੇ ਦਾ ਕਿ ਪਿਆਰੇ ਆ ਫਿਰ ਮੈਨੂੰ ਸਹੀ ਰਾਹ 'ਤੇ ਦੱਸ ਜਾ ਅੱਜ ਫਿਰ ਜਦੋਂ ਮਹਾਰਾਜ ਵਾਪਸ ਆਏ ਲੰਘ ਰਹੇ ਹਨ ਅਤੇ ਸਿੱਖ ਆਪਣੇ ਆਪ ਨੂੰ ਫੀਲ ਕਰੋ ਚਰਨੀ ਪੈ ਗਿਆ ਰੋਕ ਕੇ ਮਹਾਰਾਜ ਮੈਂ ਜੋ ਕਰਦਾ ਹਾਂ ਉਹ ਸਾਰਾ ਕੁਛ ਗਲਤ ਹੈ ਫਿਰ ਕਿਰਪਾ ਕਰੋ ਮਹਾਰਾਜ ਤਰਸ ਕਰੋ ਪਿਆਰੇ ਨਾਨਕ ਜੀ ਇੱਕ ਵਾਰੀ ਦੱਸ ਤੇ ਦਿਓ ਪ੍ਰਸ਼ਨ ਕੀ ਹੈ ਹੁਣ ਆ ਪ੍ਰਸ਼ਨ ਸਾਡੀ ਸੇਵਾ ਆਪਾਂ ਆਪਣੇ ਚਰਨਾਂ 'ਚ ਅਰਜੋਈ ਰੱਖ ਰਹੇ ਹਾਂ ਉਹਦੇ

ਹੁਣ ਅਸੀਂ ਪ੍ਰਸ਼ਨ ਪੁੱਛਿਆ ਪਿਆਰੇ ਨੂੰ, ਰੋਕਿਆ ਹੈ ਮਹਾਰਾਜ ਜੀ ਮੈਨੂੰ ਕੂੜਿਆਰ ਨੂੰ, ਮੈਨੂੰ ਕੂੜਿਆਰ ਨੂੰ ਦੱਸ ਤੇ ਜਾਓ ਮੇਰੀ ਇਹ ਜਿਹੜੀ ਕੂੜ ਦੀ ਕੰਧ ਕਿੱਦਾਂ ਢਹਿ ਢੇਰੀ ਹੋਏਗੀ, ਫਿਰ ਮੈਂ ਸਚਿਆਰ ਕਿੱਦਾਂ ਬਣਾਂਗਾ, ਜੇ ਮੇਰੇ ਤੀਰਥਾਂ 'ਤੇ ਨਹਾਉਣ ਨਾਲ ਮੇਰੀ ਪਵਿੱਤਰਤਾ ਨਹੀਂ ਹੋਣੀ, ਜੇ ਮੈਂ ਆਪਣੇ ਵੱਲੋਂ ਮਨ ਟਿਕਾਉਣ ਦਿਆਂ ਵਾਂ, ਮਾਫ ਕਰਨਾ ਇਹ ਸਮਝਣੇ ਅਸੀਂ ਬੋਲ ਰਹੇ ਹਾਂ, ਇਹ ਲਫ਼ਜ਼ਾਂ ਨੂੰ ਸਮਝਣ ਲਈ ਆਪ ਜੀ ਨੂੰ ਖੁਦ ਇਸ ਪ੍ਰੋਸੈਸ 'ਚੋਂ ਲੰਘਣਾ ਪਏਗਾ ਇਹਨਾਂ ਦੀ ਡੂੰਘਾਈ ਸਮਝਣ ਵਾਸਤੇ, ਕਿਉਂਕਿ ਇੱਥੇ ਜਾ ਕੇ ਹੁਣ ਅਸੀਂ ਸਟਰਗਲ ਕਰ ਰਹੇ ਹਾਂ, ਹੁਣ ਜਿਹੜੀ ਉਹ ਅੰਦਰ ਫੀਲਿੰਗ ਚੱਲ ਰਹੀ ਉਹ ਲਫ਼ਜ਼ਾਂ ਦੇ ਵਿੱਚ ਨਹੀਂ ਕਹੀ ਜਾ ਸਕਦੀ, ਉਹ ਲਫ਼ਜ਼ਾਂ 'ਚ ਸ਼ੇਅਰ ਨਹੀਂ ਹੋ ਸਕਦੀ, ਇੱਥੇ ਜਾ ਕੇ ਫਿਰ ਲਫ਼ਜ਼ ਜਿਹੜੇ ਆ ਉਹ ਸਾਡਾ ਸਾਥ ਨਹੀਂ ਦੇ ਰਹੇ। ਪ੍ਰਸ਼ਨ ਪੁੱਛਿਆ ਪਿਆਰੇ, ਫਿਰ ਮੈਨੂੰ ਦੱਸ ਤੇ ਸਹੀ, ਮੈਂ ਤੈਨੂੰ ਤਾਂ ਇੱਦਾਂ ਰਹਿ ਜਾਣਾ ਸਾਰੀ ਉਮਰ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਅੱਛਾ ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਧੀ ਪੁੱਤ ਆਪਣੇ ਪਿਤਾ ਨੂੰ ਪੁੱਛਦਾ ਹੈ ਨਾ ਕੁਛ, ਤਾਂ ਪਿਤਾ ਨੂੰ ਖੁਸ਼ੀ ਹੁੰਦੀ ਹੈ, ਮਾਂ ਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਧੀ ਪੁੱਤ ਇੰਟਰਸਟਡ ਹੈ। ਅੱਜ ਜਦੋਂ ਅਸੀਂ ਪੁੱਛਿਆ ਚਰਨਾਂ ਨੂੰ ਵੰਦਨਾ ਕੀਤੀ, ਮਹਾਰਾਜ ਦੱਸ ਦਿਓ ਸਹੀ ਰਾਹ, ਅਤੇ ਮਹਾਰਾਜ ਬੜੀ ਖੁਸ਼ੀ 'ਚ ਆਏ, ਕਹਿੰਦੇ ਇੱਕ ਪੰਕਤੀ ਨਾਲ ਤੇਰਾ ਪਾਰ ਉਤਾਰਾ ਕਰਾਂਗੇ, ਇੱਕੋ ਪੰਕਤੀ ਦੇ ਨਾਲ,

ਕਹਿੰਦੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਨਾ, ਇੱਕੋ ਹੀ ਨਿਯਮ ਤੁਰਿਆ ਆਉਂਦਾ ਹੈ, ਇੱਕੋ ਹੀ ਨਿਯਮ ਤੁਰਿਆ ਆਉਂਦਾ ਹੈ। ਕੀ ਪਿਆਰੇ ਜੀ, ਕਹਿੰਦੇ ਉਹਦਾ ਹੁਕਮ ਅਤੇ ਤੂੰ ਉਹਦੀ ਰਜ਼ਾ 'ਚ ਤੁਰਨਾ ਹੈ। ਪ੍ਰਸ਼ਨ ਇਹ ਹੈ ਆਪ ਜੀ ਤੋਂ, ਪਲੀਜ਼ ਇਹਨੂੰ ਮਾਇੰਡ ਨਾ ਕਰਨਾ। ਪ੍ਰਸ਼ਨ ਇਹ ਹੈ ਕਿ 20-30-40 ਸਾਲ ਹੋ ਗਏ ਬਾਣੀ ਪੜ੍ਹਦੇ ਹਾਂ, ਕੀ ਅਸੀਂ ਉਸ ਪਿਆਰੇ ਦੀ ਰਜ਼ਾ 'ਚ ਤੁਰ ਰਹੇ ਹਾਂ? ਸਾਡੇ ਤੇ ਸਾਨੂੰ ਸਿਖਾਇਆ ਇਹ ਜਾਂਦਾ, ਤੂੰ 40 ਜਪਜੀ ਸਾਹਿਬ ਕਰ ਅਤੇ ਆਣ ਕੇ ਅਰਦਾਸ ਕਰਕੇ ਉਹਦੀ ਰਜ਼ਾ ਬਦਲ। ਮਾਫ਼ ਕਰਨਾ, ਇੱਥੇ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਅੱਛਾ, ਸਾਡੀ ਅਰਦਾਸ ਕੀ ਹੁੰਦੀ ਹੈ? ਕਦੇ ਸੋਚਿਆ ਬੈਠ ਕੇ? ਰਜ਼ਾ ਹੀ ਤਾਂ ਬਦਲ ਨੂੰ ਕਹਿ ਰਹੇ ਉਹਨੂੰ ਕਿ ਜੋ ਤੂੰ ਕਰ ਰਿਹਾ ਨਹੀਂ ਪਿਆਰੇ, ਇੱਦਾਂ ਨਹੀਂ, ਜਿੱਦਾਂ ਮੈਂ ਚਾਹੁੰਦਾ ਉੱਦਾਂ ਕਰ। ਅਸੀਂ ਡਾਊਟ ਨਹੀਂ ਕ੍ਰੀਏਟ ਕਰਨਾ ਚਾਹੁੰਦੇ, ਕਿਉਂਕਿ ਇਹਨੂੰ ਕਲੀਅਰ ਕਰਨੀ ਫਿਰ ਸਾਨੂੰ 1.5-2 ਘੰਟੇ ਚਾਹੀਦੇ ਮੁੜ ਕੇ, ਕਿਉਂਕਿ ਮਹਾਰਾਜ ਕੋਲ ਪੁੱਛਿਆ ਅਰਦਾਸਾਂ ਕਿੱਦਾਂ, ਕਿਹੜੀ ਕਰਨੀ ਕਿਹੜੀ ਨਹੀਂ ਕਰਨੀ। ਬਸ ਇੱਕੋ ਗੱਲ ਯਾਦ ਰੱਖਣਾ, ਬੋਲ ਯਾਦ ਰੱਖਣੇ, ਸਾਨੂੰ ਤਕਰੀਬਨ 15 ਸਾਲ ਲੱਗੇ ਉਸ ਪੰਕਤੀ ਨੂੰ ਸਮਝਣ ਵਾਸਤੇ। ਸਮਝ ਨਹੀਂ ਲੱਗਦੀ, ਅਰਥ ਪੜ੍ਹੀ ਜਾਂਦੇ ਹੀ, ਅਰਥ ਆਪ ਜੀ ਨੇ ਵੀ ਪੜ੍ਹੇ ਸਾਰਿਆਂ ਨੇ ਕਿ ਵੇਣ

ਹੁਣ ਇਹਦਾ ਹੀ ਭੇਦ ਨਹੀਂ ਖੋਲਣਾ, ਫਿਰ ਕਿਤੇ ਸਹੀ ਵੀ ਇਸ ਪੰਕਤੀ ਨੂੰ ਕਿ ਮਹਾਰਾਜ ਜੀ ਇਹ ਕਿੱਦਾਂ ਹੋ ਸਕਦਾ ਹੈ ਜਿਹੜੀ ਆਪ ਜੀ ਗੱਲ ਇੱਥੇ ਕਹਿ ਦਿੱਤੀ ਹੈ ਕਿ ਜਦੋਂ ਜਦੋਂ ਮੈਂ ਤੇਰੇ ਤੋਂ ਬਿਨਾਂ ਕੁਛ ਹੋਰ ਮੰਗਿਆ ਹੈ। ਅੱਛਾ ਇੱਕ ਗੱਲ ਸੋਚੋ ਤਾਂ ਸਹੀ, ਆਪਾਂ ਉਹ ਤੋਂ ਬਿਨਾਂ ਮੰਗਦੇ ਹਾਂ ਨਾ ਸਾਰਾ ਕੁਛ। ਅਸੀਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਨਾ ਮੰਗਿਓ, ਕਿਉਂਕਿ ਅਜੇ ਉਸ ਸਟੇਜ 'ਚ ਨਹੀਂ ਪਹੁੰਚੇ। ਅਸੀਂ ਬੜੇ ਵਿਦਵਾਨਾਂ ਨੂੰ ਗੁਰਸਿੱਖਾਂ ਕੋਲ ਜਦੋਂ ਬਹਿਣਾ ਉਹਨਾਂ ਨੂੰ ਪੁੱਛਣਾ, ਉੱਥੋਂ ਨਿਚੋੜ ਕੱਢਦੇ ਕੱਢਦੇ ਕੱਢਦੇ ਮਹਾਰਾਜ ਕੋਲ ਅਰਦਾਸਾਂ, ਕਈ ਸਾਲਾਂ ਦੀਆਂ ਅਰਦਾਸਾਂ 'ਚੋਂ ਇਹ ਨਿਚੋੜ ਨਿਕਲਿਆ ਸੀਗਾ ਕਿ ਬਿਲਕੁਲ ਸੱਚ ਹੈ, ਜਦੋਂ ਜਦੋਂ ਉਸ ਪਿਆਰੇ ਤੋਂ ਬਿਨਾਂ ਮੰਗੇਗਾ ਉਹਦਾ ਐਂਡ ਰਿਜ਼ਲਟ ਦੁੱਖ ਹੈ। ਪਿਆਰੇ ਗੱਡੀ ਮੰਗੀ ਹੈ, ਹੁਣ ਗੱਡੀ ਮਿਲ ਗਈ ਤੈਨੂੰ ਸੁੱਖ ਲੱਗਣ ਦਿਆ ਹੈ, ਪਰ ਹੋਇਆ ਕੀ? ਤੂੰ ਉਹਦੇ ਤੋਂ ਟੁੱਟ ਗਿਆ, ਤੈਨੂੰ ਪਤਾ ਹੀ ਨਹੀਂ ਲੱਗਾ ਵੀ ਦੁੱਖ ਕੀ ਹੈ। ਇਹਦੇ ਵਿੱਚ ਨਹੀਂ ਪਤਾ ਲੱਗਦਾ, ਘਰ 'ਚ ਬਿਜ਼ਨਸ 'ਚ ਪਦਾਰਥ 'ਚ ਨਹੀਂ ਪਤਾ ਲੱਗਦਾ। ਗੁਰਸਿੱਖ ਨੂੰ ਵੈਸੇ ਇਹ ਵੀ ਨਹੀਂ ਹੈਗਾ ਕਿ ਗੁਰਸਿੱਖ ਦਾ ਰਾਹ ਮੰਗਣ ਦਾ ਨਹੀਂ ਹੈਗਾ, ਪਰ ਗੁਰਸਿੱਖ ਨੂੰ ਜਿੱਦਾਂ ਆਪ ਜੀ ਕੋਲ ਜ਼ਿਆਦਾ ਮਾਇਆ ਆਵੇ ਅਤੇ ਉੰਨੀ ਮੈਨੇਜਮੈਂਟ ਜ਼ਿਆਦਾ ਆਉਣੀ ਚਾਹੀਦੀ ਆ। ਇਕੱਲੇ ਤਾਂ ਮੈਨੇਜਮੈਂਟ ਕਰੀ ਤੁਸੀਂ ਪੈਸੇ ਆਪੇ ਮੈਨੇਜ ਕਰੀ ਜਾ ਰਹੇ ਹੋ, ਬਿਜ਼ਨਸ ਵੱਡਾ ਹੋ ਜਾਵੇ ਤੁਹਾਨੂੰ ਕਿੰਨੇ ਅਕਾਊਂਟੈਂਟ ਰੱਖਣੇ ਪੈਂਦੇ, ਅਤੇ ਵੱਡਾ ਬਿਜ਼ਨਸ ਹੋ ਜਾਵੇ ਤਾਂ ਤੁਹਾਡਾ ਫਾਈਨੈਂਸ ਡਿਪਾਰਟਮੈਂਟ ਹੁੰਦਾ ਪੂਰਾ। ਇੱਦਾਂ ਹੀ ਜੇਕਰ ਤੂੰ ਉਸ ਗੁਰਮਤ ਦੇ ਰਾਹ 'ਤੇ ਅੱਗੇ ਚੱਲਣਾ ਹੈ ਤਾਂ ਤੈਨੂੰ ਐਗਜੈਕਟ ਪਤਾ ਹੋਣਾ ਚਾਹੀਦਾ ਤੂੰ ਮੈਨੇਜ ਕਿੱਦਾਂ ਕਰਨੀ ਹੈ ਚੀਜ਼ਾਂ, ਠੀਕ ਨਹੀਂ? ਉੱਥੇ ਫਿਰ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਬਹੁਤ ਦੂਰ ਦੀ ਖੇਡ ਹੈ। ਬਸ ਅਸੀਂ ਤੁਹਾਡੇ ਨਾਲ ਦੋ ਕੁ ਐਕਸਪੀਰੀਅੰਸ ਆਹੀ ਸਾਂਝੇ ਕਰਨਾ ਚਾਹੁੰਦੇ ਸੀ ਕਿ ਗੁਰਬਾਣੀ ਨੂੰ ਫੀਲ ਕਰਨਾ ਸ਼ੁਰੂ ਕਰੋ, ਸਮਝ ਗਏ ਜੀ? ਬੈਠੇ ਆ ਕਰੋ, ਠੀਕ ਹੈ, ਨਿਤਨੇਮ ਜਿੱਦਾਂ ਵੀ ਆਪਾਂ ਕਿਰਤਾਂ ਵਿਰਤਾਂ 'ਚ ਲੱਗੇ ਸਾਰਾ ਕੁਛ, ਪਰ ਟੇਕ ਸਮ ਟਾਈਮ ਆਊਟ ਕਿਸੇ ਪੰਕਤੀਆਂ ਤੋਂ ਕਿਤੇ ਨਾ ਕਿਤੇ ਪਿਆਰੇ ਜੀ ਨੂੰ ਬੈਠ ਕੇ ਅਤੇ ਗੱਲਾਂ ਵਾਂਗ ਕਰਿਆ ਕਰੋ। ਆਹ ਪੰਕਤੀ ਹੈ ਇਹ ਮੇਰੇ 'ਤੇ ਕਿੱਦਾਂ ਲੱਗ ਰਹੀ, ਉਹਨੂੰ ਇਮੈਜਿਨ ਕਰਕੇ ਆਪਣੇ 'ਤੇ ਲੱਗਦੀ ਕਿੱਥੇ ਕੁ ਜੀ। ਹਾਂ, ਇਹਦਾ ਬੜਾ ਖੂਬਸੂਰਤ ਤਰੀਕਾ ਹੈ। ਮਹਾਰਾਜ ਜੀ ਜਦੋਂ ਦੱਸਣਗੇ ਪੰਕਤੀ, ਤੂੰ ਇੱਥੇ ਹੋਣਾ ਚਾਹੀਦਾ ਨਿਸ਼ਾਨ, ਇੱਥੇ ਆ ਹੁੰਦਾ ਨਾ ਤੁਹਾਡੇ ਸਕੂਲ ਦੀ ਰਿਪੋਰਟ ਕਾਰਡ ਬਣਦੀ ਬੱਚਿਆਂ ਦੀ, ਉਹ ਡੋਟ ਜੀ ਲਾਉਂਦੇ ਉੱਥੇ ਆਸਟ੍ਰੇਲੀਆ 'ਤੇ ਵੀ ਇਹ ਹੋਣਾ ਇੱਥੇ ਚਾਹੀਦਾ ਸੀ, ਬਟ ਇਹਦੀ ਅੰਡਰ ਪਰਫੋਰਮੈਂਸ ਆ, ਜਾਂ ਇਹ ਓਵਰ ਪਰਫੋਰਮੈਂਸ ਆ, ਅਗਲੀ ਕਲਾਸ 'ਚ ਵੀ ਵਧੀਆ ਕਰ ਰਿਹਾ। ਇੱਥੋਂ ਕੀ ਹੁੰਦਾ, ਗੁਰਬਾਣੀ ਨੇ ਦੱਸਣਾ ਨਿਸ਼ਾਨ ਸਿੰਘ ਤੋਂ ਇੱਥੇ ਹੋਣਾ ਚਾਹੀਦਾ ਸੀ, ਅਤੇ ਮੈਨੂੰ ਐਗਜੈਕਟ ਪਤਾ ਕਿ ਮੈਂ ਇੱਥੇ ਹਾਂ, ਅਤੇ ਇੱਥੋਂ ਕੀ ਪਤਾ ਲੱਗਾ, ਇਹ ਮੇਰਾ ਰਿਪੋਰਟ ਕਾਰਡ ਹੋ ਗਿਆ। ਮਹਾਰਾਜ ਕਹਿੰਦੇ ਮਿਹਨਤ ਕਰ ਪੁੱਤਰਾ, ਮਿਹਨਤ ਕਰਤੀ ਹੈ, ਠੀਕ ਹੈ ਜੀ? ਗੁਰੂ ਸਾਹਿਬ ਕਿਰਪਾ ਕਰਨ, ਵੈਸੇ ਸਮਾਂ ਹੋ ਚੱਲਾ। ਜੇ ਇਸ ਟੋਪਿਕ ਦੇ ਨਾਲ ਆਪ ਜੀ ਦੇ ਮਨ 'ਚ ਕੋਈ ਪ੍ਰਸ਼ਨ ਹੈਗਾ ਤਾਂ ਪਲੀਜ਼ ਬੇਝਿਜਕ ਹੋ ਕੇ ਪੁੱਛ ਲਓ, ਠੀਕ, ਇਸ ਟੋਪਿਕ ਦੇ ਨਾਲ ਜਿਹੜਾ ਆਪਾਂ ਹੁਣ ਡਿਸਕਸ ਕੀਤਾ, ਕਿਉਂਕਿ ਹੋਰ ਕਹਾਂਗੇ ਖੁੱਲ੍ਹਾ ਤਾਂ ਫਿਰ ਗੱਲ ਇੱਧਰ ਉੱਧਰ ਨੂੰ ਹੋ ਜਾਏਗੀ। ਗੁਰਬਾਣੀ ਨੂੰ ਫੀਲ ਕਰਨਾ ਪਿਆ ਰਹੇ ਹੋ, ਇਕੱਲੇ ਇਕੱਲੇ ਬੱਚੇ ਨੂੰ ਵਿਚਾਰ ਕਰਨਾ ਹੈ, ਅਤੇ ਮਹਾਰਾਜ ਜੀ ਨੂੰ ਆਪ ਜੀ ਨੂੰ ਐਂ ਲੱਗੇਗਾ ਜਿਵੇਂ ਮਹਾਰਾਜ ਜੀ ਆਪ ਜੀ ਦੇ ਨਾਲ ਇਕੱਲਿਆਂ ਨਾਲ ਗੱਲ ਕਰ ਰਹੇ ਹਨ, ਤੁਹਾਡਾ ਮੰਨਣ ਨੂੰ ਦਿਲ ਕਰੇਗਾ। ਉਸ ਪਿਆਰੇ ਜਿਹੜਾ ਪ੍ਰੇਮ ਸੀ ਨਾ, ਜਦੋਂ ਉਸ ਪਿਆਰੇ ਦੇ ਨਾਲ ਗੱਲ ਕਰੋਗੇ, ਇਸ ਪੰਕਤੀ ਦੇ ਪਿੱਛੇ ਉਸ ਪਿਆਰੇ ਨੂੰ ਵੇਖੋਗੇ ਕਿ ਮੇਰੇ ਪਿਆਰੇ ਜੀ ਨੇ, ਅਸੀਂ ਪਹਿਲੀ ਵਾਰੀ ਇਸ ਪੰਕਤੀ ਨਾਲ ਪਿਆਰ ਪਤਾ ਕਿਉਂ ਲੱਗਾ ਸੀ, ਇਸ ਲੱਗਾ ਸੀ ਕਿ ਇਹ ਪਹਿਲੀ ਵਾਰੀ ਬੋਲ ਮਹਾਰਾਜ ਤੁਸੀਂ ਬੋਲਿਆ, ਅਤੇ ਸਾਨੂੰ ਐਂ ਲੱਗਣਾ ਜਿਵੇਂ ਮਹਾਰਾਜ ਕਹਿੰਦੇ ਅੱਗੇ ਸਾਡੇ ਕੋਲ ਬਹਿ ਜਾਂਦੇ ਮਹਾਰਾਜ, ਅਤੇ ਮਹਾਰਾਜ ਕਹਿੰਦੇ ਨਿਸ਼ਾਨ ਸਿੰਘ ਤੁਹਾਨੂੰ ਬਾਣੀ ਸਿਖਾਵਾਂ, ਮੈਂ ਕਿਹਾ ਹਾਂਜੀ, ਅਤੇ ਉਹ ਕਹਿੰਦੇ

ਅੱਛਾ ਇਹ ਪਿਆਰੇ ਜੀ ਬੋਲੇ ਅਤੇ ਉਹ ਤੋਂ ਬਾਅਦ ਫੀਲ ਕਰਕੇ ਵੇਖੋ ਹੁਣ ਤੁਹਾਨੂੰ ਪਿਆਰੇ ਜੀ ਆਪ ਬਾਣੀ ਸਮਝਾ ਰਹੇ ਹਨ ਬੋਲੇ ਅਤੇ ਹੁਣ ਕੀ ਹੁਣ ਮੇਰੀ ਵਾਰੀ ਹੈ ਸੋਚ

ਇੱਦਾਂ ਅਸੀਂ ਬੈਠ ਕੇ ਬਾਣੀ ਪੜ੍ਹਨੀ ਕਿ ਮਹਾਰਾਜ ਜੀ ਤੁਸੀਂ ਬੋਲ ਕੀਤਾ ਹੈ, ਹੁਣ ਅਸੀਂ ਤੁਹਾਡੇ ਮਗਰ ਮਗਰ ਪੜ੍ਹਾਂਗੇ। ਜੋ ਆਪ ਜੀ ਨੂੰ ਇੰਨੀ ਕੁ ਖਤਮ ਕਰਦੇ ਹਾਂ ਬਾਤ, ਜੋ ਪ੍ਰੇਮ ਆਪ ਜੀ ਨੂੰ ਗੁਰਬਾਣੀ 'ਚੋਂ ਮਿਲਣਾ ਹੈ ਉਹ ਇਸ ਦੁਨੀਆਂ ਦੇ ਕਿਸੇ ਪਦਾਰਥ 'ਚੋਂ ਜਾਂ ਇਸ ਦੁਨੀਆਂ ਦੇ ਕਿਸੇ ਰਿਸ਼ਤੇ 'ਚੋਂ ਨਹੀਂ ਮਿਲ ਸਕਦਾ। ਇਹੀ ਕਾਰਨ ਹੈ, ਪ੍ਰਸ਼ਨ ਆਉਂਦਾ ਹੈ ਕਿ ਮਹਾਰਾਜ ਜੀ ਭਾਈ ਮਨੀ ਸਿੰਘ ਜੀ ਨੇ ਤੁਹਾਨੂੰ ਕਿਉਂ ਚੂਜ਼ ਕੀਤਾ ਪਰਿਵਾਰ ਛੱਡ ਕੇ? ਪੰਜ ਪਿਆਰੇ ਸਾਹਿਬਾਨ ਸੀ, ਜਵਾਨੀਆਂ ਦੀਆਂ ਉਮਰਾਂ ਸੀਗੀਆਂ, ਭਾਈ ਦਇਆ ਸਿੰਘ ਜੀ ਕਿਉਂ ਉੱਠ ਕੇ ਖੜ੍ਹੇ ਹੋ ਗਏ ਸੀਸ ਕਟਾਉਣ ਵਾਸਤੇ? ਮਹਾਰਾਜ ਮੈਂ ਤਾਂ ਉੱਥੋਂ ਭੱਜ ਜਾਣਾ ਸੀਗਾ ਜਿੱਦਾਂ ਬਾਕੀ ਭੱਜਦੇ ਸੀ। ਉਹਨਾਂ ਦਾ ਪ੍ਰੇਮ ਲੱਗ ਚੁੱਕਾ ਸੀ, ਉਹ ਜਿਵੇਂ ਉਹਨਾਂ ਪੜ੍ਹਦੇ ਆ ਨਾ ਜਦੋਂ ਆਨੰਦ ਕਾਰਜ ਹੁੰਦਾ, ਹਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ, ਉਹਨਾਂ ਨੂੰ ਵੇਖ ਲਿਆ ਸੀ। ਹੁਣ ਪਿਆਰੇ ਦੇ ਪਿਆਰ ਦੇ ਸਾਹਮਣੇ ਹੁਣ ਦੁਨੀਆਂ ਦਾ ਪਿਆਰ ਕੋਈ ਵੈਲਿਊ ਨਹੀਂ ਸੀ ਰੱਖਦਾ। ਠੀਕ ਹੈ ਪਿਆਰੇ, ਫਿਰ ਇੱਕ ਵਾਰੀ ਪੁੱਛਦੇ, ਜੇ ਕਿਸੇ ਵੀਰ ਭੈਣ ਦਾ ਕੋਈ ਪ੍ਰਸ਼ਨ ਹੈ ਤਾਂ ਆਪ ਜੀ ਪੁੱਛ ਸਕਦੇ ਹੋ, ਨਹੀਂ ਤਾਂ ਅਸੀਂ ਫਿਰ ਮਹਾਰਾਜ ਜੀ ਨੂੰ ਯਾਦ ਕਰਕੇ ਅਤੇ ਸਮਾਪਤੀ ਕਰੀਏ। ਚਲੋ ਜੀ, ਸਮਾਪਤੀ ਕਰਦੇ ਹਾਂ। ਇੱਥੇ ਮਹਾਰਾਜ ਜੀ ਨੇ ਸੇਵਾ ਬਖਸ਼ੀ, ਇੱਕੋ ਹੀ ਸੈਸ਼ਨ ਸੀ ਇੱਥੇ ਆਪਣਾ, ਮਹਾਰਾਜ ਜੀ ਦੇ ਤਰਸ ਸਦਕਾ ਇੱਕ ਹਫ਼ਤਾ ਇੱਥੇ ਹਾਂ, ਵੱਖੋ ਵੱਖਰੇ ਸਥਾਨਾਂ 'ਤੇ ਮਹਾਰਾਜ ਜੀ ਨੇ ਸੇਵਾ ਲੈਣੀ ਹੈ ਆਪ ਜੀ। ਸਭ ਤੋਂ ਵੱਡੀ ਗੱਲ ਹੈ ਕਿ ਸੀਰੀਅਸ ਹੋਵੋ ਪਿਆਰੇ ਜੀ ਦੀ ਗੱਲ ਪ੍ਰਤੀ। ਅੱਛਾ, ਹੁਣ ਮੈਂ ਇੱਕੋ ਹੀ ਗੱਲ ਹੋਰ ਪੁੱਛਦਾ, ਆਹ ਸੋਚਿਆ ਸੋਚ ਨਾ ਹੋਵੇ ਵਾਲੀ ਪੌੜੀ ਪੜੀ ਅਤੇ ਇਹ ਮਨ ਮੇਰੇ ਵਾਲੀ, ਇਹ ਹੁਣ ਚੰਗੀ ਚੰਗੀ ਨਹੀਂ ਲੱਗਣ ਦੀ? ਫਰਕ ਨਹੀਂ ਹੈਗਾ, ਦਿਲ ਨਹੀਂ ਕਰ ਰਿਹਾ ਕਿ ਮਹਾਰਾਜ ਜੀ ਦੇ ਨਾਲ ਬੈਠ ਕੇ ਬਾਤਾਂ ਕਰੀਏ? ਅੱਛਾ, ਕਦੇ ਨਾ ਕਰਕੇ ਵੇਖਿਓ, ਅੱਗੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਬੈਠੇ ਹੋ ਫਿਰ ਮਹਾਰਾਜ ਜੀ ਸਮਝਾਉਣਗੇ ਪੁੱਤ। ਆ ਕਿਉਂਕਿ ਇੱਥੇ ਜਦੋਂ ਅਸੀਂ ਰਜਾ ਦਾ ਪੁੱਛਿਆ ਸੀ ਨਾ, ਫਿਰ ਮਹਾਰਾਜ ਨੇ ਰਜਾ ਇੱਦਾਂ ਹੀ ਸਮਝਾਈ ਸੀਗੀ ਕਿ ਰਜਾ, ਅਸੀਂ ਕਿਹਾ ਫਿਰ ਰਜਾ ਕਿੱਦਾਂ ਮਹਾਰਾਜ ਜੀ, ਖੇਡ ਕੀ, ਹੁਕਮ ਕੀ ਹੈ? ਫਿਰ ਮਹਾਰਾਜ ਕਹਿੰਦੇ ਆ ਤੈਨੂੰ ਸਮਝਾਵਾਂ ਹੁਕਮ ਕੀ ਹੈ। ਅੱਛਾ, ਜੇ ਹੁਕਮ ਵਾਲੀ ਪੌੜੀ ਆਪ ਜੀ ਨੇ ਪੜ੍ਹ ਲਈ ਨਾ ਤਾਂ ਬਹੁਤੇ ਕਲੇਸ਼ ਅੰਦਰ ਦੇ, ਮੈਨੂੰ ਲੱਗਦਾ ਇੱਕ ਪੌੜੀ ਤੋਂ ਹੀ ਤੁਹਾਡੇ ਅੰਦਰ ਦੇ ਬਹੁਤੇ ਕਲੇਸ਼ ਮੁੱਕ ਜਾਣੇ ਆ, ਬਸ ਸ਼ਰਤੇ ਕਿ ਉਹਨੂੰ ਪੜ੍ਹ ਕੇ ਅਤੇ ਉਸ ਨੂੰ ਕਮਾਉਣ ਵੱਲ ਤੁਰੀਏ ਕਿ ਹਾਂ ਪਿਆਰੇ ਜੀ ਜੋ ਤੁਸੀਂ ਕਹਿ ਦਿੱਤਾ ਅੱਜ ਤੋਂ ਮੈਂ ਮੰਨਾਂਗਾ, ਮੈਂ ਮੰਨਾਂਗੀ। ਆਓ ਗੁਰੂ ਪਿਆਰੇ ਜੀ ਦਾ ਸ਼ੁਕਰਾਨਾ ਕਰੀਏ ਇੱਕ ਵਾਰੀ ਸਿਮਰਨ ਕਰਕੇ। ਸਾਨੂੰ ਆਪ ਜੀ ਮਾਫ਼ੀ ਮੰਗਦੇ, ਅਸੀਂ ਚਾਲੇ ਪਾ ਦੇਣੇ ਸੰਗਤ ਜੀ, ਸਵੇਰੇ ਸਵਖਤੇ ਤੋਂ ਕੱਲ੍ਹ ਨੂੰ ਕਾਫ਼ੀ ਜ਼ਿਆਦਾ ਰੁਝੇਵਾਂ ਹੈ ਅਤੇ ਆਪ ਜੀਆਂ ਨੇ ਮਹਾਰਾਜ ਜੀ ਦੇ ਦਰਸ਼ਨ ਮੇਲੇ ਕਰਦੇ ਰਹਿਣਾ, ਜੋ ਵੀ ਅੱਗੇ ਪ੍ਰੋਗਰਾਮ ਚੱਲਦੇ ਹੋਣਾ। ਇੱਕੋ ਮਿੰਟ ਅੱਖਾਂ ਕਰੋ ਬੰਦ ਅਤੇ ਪਿਆਰੇ ਜੀ ਨੂੰ ਯਾਦ ਕਰੀਏ।

0: ਬੋਲ ਨਾਲ ਇੰਨਾ ਪ੍ਰੇਮ ਹੋਵੇ ਕਿ ਜਾਨ ਨਿਸ਼ਾਵਰ ਕਰਨ ਨੂੰ ਦਿਲ ਕਰੇ। ਆਪ ਜੀ ਦਾ ਬਚਨ ਅਸੀਂ ਮੰਨੀਏ ਕਮਾਈਏ ਅਤੇ ਫਿਰ ਆਪ ਜੀ ਕੋਲ ਆਈਏ ਅਤੇ ਫਿਰ ਆਪ ਜੀ ਕਹੋ ਕਿ ਵਾਹ ਪੁੱਤਰਾ ਵਾਹ ਧੀਏ ਮੈਂ ਖੁਸ਼ ਹਾਂ ਤੁਸੀਂ ਸਾਡਾ ਬਚਨ ਕਮਾਇਆ। ਐਸੀ ਸਿੱਖੀ ਸਾਨੂੰ ਵੀ ਬਖਸ਼ੋ ਜਿੱਦਾਂ ਦੀ ਪੰਜ ਪਿਆਰੇ ਸਾਹਿਬਾਨ ਚਾਰ ਸਾਹਿਬਜ਼ਾਦਿਆਂ ਨੂੰ ਬਖਸ਼ੀ। ਮਹਾਰਾਜ ਜੀ ਤਰਸ ਕਰਨਾ ਬੋਲਦਿਆਂ ਹੋਈਆਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ। ਆਪ ਜੀ ਦੇ ਪ੍ਰੇਮ 'ਚ ਕੋਈ ਵਾਧਾ ਘਾਟਾ ਬੋਲਿਆ ਗਿਆ ਹੋਵੇ ਤਾਂ ਜਿਵੇਂ ਸਦਾ ਖਿੰਨ ਖਿੰਨ ਸਾਡੀਆਂ ਭੁੱਲਾਂ ਬਖਸ਼ਦੇ ਹੋ ਬਖਸ਼ਣਹਾਰ ਪਿਆਰੇ ਜੀਓ, ਉੱਦਾਂ ਹੀ ਅੱਜ ਵੀ ਬਖਸ਼ਦੇ ਹੋ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰਾ ਸਮਾਂ ਬੋਲਦਿਆਂ ਆਪ ਜੀ ਦੇ ਕਿਤੇ ਸ਼ਾਨ ਦੇ ਖਿਲਾਫ ਇੱਕ ਵੀ ਲਫ਼ਜ਼ ਬੋਲਿਆ ਗਿਆ ਹੋਇਆ ਅਤੇ ਆਪ ਜੀ ਨੇ ਇਸ ਕੀੜੇ ਇਸ ਮਾਫ਼ ਕਰਨਾ ਸਿੱਖੀ ਤੋਂ ਦੂਰ ਇਸ ਬੈਠੇ ਹੋਏ ਰੂਹ ਨੂੰ ਆਪ ਜੀ ਨੇ ਮਾਫ਼ ਕਰ ਦੇਣਾ, ਅਰਦਾਸ ਕਰਨੀ ਕਿ ਪਿਆਰੇ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈ, ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈ, ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫ਼ੀ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵਿਸ਼ੇਸ਼ ਸੱਦੇ ਉੱਪਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ ਅਤੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਦੀ ਸਾਂਝ ਪਾਈ ਹੈ। ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਇੱਕ ਵਾਰੀ ਸੰਗਤਾਂ ਦੇ ਇੱਥੇ ਸਨਮੁੱਖ ਆ ਜਾਣ ਅਤੇ ਗੁਰਦੁਆਰਾ ਸਾਹਿਬ ਵੱਲੋਂ ਆਪਣਾ ਮਾਨ ਸਨਮਾਨ ਜੋ ਹੈ ਪ੍ਰਾਪਤ ਕਰਨ। ਸੋ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਆਪ ਜੀ ਨੂੰ ਪਤਾ ਕਿ ਹਰ ਫਰਾਈਡੇ ਗੁਰਦੁਆਰਾ ਸਾਹਿਬ ਵੱਲੋਂ ਉਪਰਾਲਾ ਕੀਤਾ ਜਾਂਦਾ ਕਿ ਸਤਿਗੁਰਾਂ ਦੀ ਸਮਾਪਤੀ ਦੀ ਸਮੁੱਚੀ ਸੇਵਾ ਉਹ ਗੁਰਦੁਆਰਾ ਸਾਹਿਬ ਵਿਖੇ ਬੱਚੇ ਨਿਭਾਉਂਦੇ ਨੇ। ਸੋ ਹੁਣ ਆਨੰਦ ਸਾਹਿਬ ਦਾ ਪਾਠ ਬੱਚੇ ਹੀ ਕਰਨਗੇ, ਅਰਦਾਸ ਬੇਨਤੀ ਬੱਚਿਆਂ ਨੇ ਕਰਨੀ ਹੈ ਅਤੇ ਬੱਚੇ ਹੀ ਮੁੱਖ ਵਾਕ ਲੈਣਗੇ ਅਤੇ ਸੁਖਾਸਨ ਦੀ ਸੇਵਾ ਵੀ ਬੱਚੇ ਹੀ ਕਰਨਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਆਪ ਜੀ ਦੇ ਮਨ ਵਿੱਚ ਚਾਹ ਹੋਵੇ ਨਾ ਕਿ ਸਾਡੇ ਬੱਚੇ ਵੀ ਇਹ ਸੇਵਾਵਾਂ ਕਰਕੇ ਸਤਿਗੁਰਾਂ ਦੇ ਕਰੀਬੀ ਬਣਨ, ਉਹ ਆਪ ਜੀ ਜ਼ਰੂਰ ਲਿਆਇਆ ਕਰੋ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਰਾਂ ਦਾ ਸਨਮਾਨ ਕਰ ਰਹੇ ਨੇ ਸਾਡੇ ਅਤੇ ਸਤਿਕਾਰਯੋਗ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਭਾਈ ਸੁਰਿੰਦਰਪਾਲ ਸਿੰਘ ਜੀ ਚੌਹਾਨ ਅਤੇ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਜੀ ਹੋਰਾਂ ਦਾ ਧੰਨਵਾਦ। ਇੱਕ ਜਕਾਰਾ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਵਾਸਤੇ। ਬੋਲੇ ਸੋ ਰਿਹਾਲ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦੁਆਰਾ ਫਿਰ ਆਪ ਜੀ ਪਹੁੰਚੇ ਹੋ ਅਤੇ ਬੀ ਸੀ ਦੀ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦਾ ਜੀਓ ਆਇਆ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨਿਰੰਤਰ ਕੁਝ ਕੁ ਦਿਨਾਂ ਵਾਸਤੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਣਗੇ। ਸੋ ਸਾਧ ਸੰਗਤ ਜੀ ਆਓ, ਹੁਣ ਬੱਚੇ ਆਨੰਦ ਸਾਹਿਬ ਦਾ ਪਾਠ ਕਰਨਗੇ। ਸੋ ਬੱਚਿਆਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਤਾਬਿਆ ਇੱਥੇ ਗੁਰਦੁਆਰਾ ਸਟੇਜ ਉੱਪਰ ਸੱਜ ਜਾਣ। ਸੋ ਸਾਧ ਸੰਗਤ ਜੀ, ਇਹ ਮੇਰੀ ਹੱਥ ਜੋੜ ਕੇ ਫਿਰ ਦੁਆਰਾ ਬੇਨਤੀ ਹੈ ਕਿ ਬੱਚੇ ਸੇਵਾਵਾਂ ਨਿਭਾਉਂਦੇ ਨੇ। ਸੋ ਜੇ ਬੱਚੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ, ਸਾਡੇ ਬੱਚੇ ਜਾਂ ਸਾਡੇ ਜਾਣ ਪਛਾਣ ਦੇ ਬੱਚੇ, ਉਹ ਇਹ ਸੇਵਾਵਾਂ ਕਰਨ। ਸੋ ਆਪ ਜੀਆਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਅਸੀਂ ਸਿਖਲਾਈ ਵੀ ਦਿੰਦੇ ਹਾਂ, ਸੋ ਸੰਥਿਆ ਦੀ ਕਲਾਸਾਂ ਵੀ ਹੁੰਦੀਆਂ ਨੇ, ਸਤਿਗੁਰਾਂ ਦੇ ਪ੍ਰਕਾਸ਼ ਨੇ ਸੁਖਾਸਨ ਦੀ ਜੋ ਸੇਵਾ ਹੈ ਉਹ ਵੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਤਾਂ ਕਿ ਰੰਗ ਲਾਗਤ ਲਾਗਤ ਲਾਗਤ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੱਚੇ ਜਿਹੜੇ ਸਾਡੇ ਉਹ ਗੁਰਸਿੱਖੀ ਦੇ ਲਈ ਤਤਪਰ ਹੋਣ ਅਤੇ ਸੇਵਾ ਕਰਕੇ ਵਡਭਾਗੇ ਹੋਣ ਅਤੇ ਆਪਣਾ ਜੀਵਨ ਜਿਹੜਾ ਉਹ ਯਾਤਰਾ ਸਫਲੀ ਕਰਨ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਆਨੰਦ ਸਾਹਿਬ ਦੇ ਪਾਠ ਸਰਵਣ ਕਰੀਏ, ਉਪਰੰਤ ਬੱਚੇ ਹੀ ਅਰਦਾਸ ਬੇਨਤੀ ਕਰਨਗੇ। ਸੋ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹੇ ਇਹ ਜੁਗ ਤੇ ਪਛਾਨੀ ਨਾਨਕ ਲੀਨ ਭੈਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹੇ ਇਹ

ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਤਨ ਗੁਰਸੇ ਵੀ ਹੈ

जाए। वैश्विक संबंधी

ਮਲ ਜਨਮ ਜਨਮ ਦੀ ਪੱਟੀ ਹੈ ਸਤਨਾਮ।

ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਪਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਾਹਸ ਸਿਆਣਪਨ ਲੱਖ ਹੋ ਹੇ ਤਾਂ ਇੱਕ ਨਾ ਚਲੈ ਨਾਲ, ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ

ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੁ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੋ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਪੁਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੀਰਥ ਨਾਵਾ ਜੇ ਤਸ ਭਾਵਾ, ਬਿਨ ਭਾਣੇ ਕੇ ਨਾਹੇ ਕਰੀ। ਜੇ ਤੇ ਸ੍ਰਿਠੋ ਪਾਈ, ਵੇਖਾਂ ਬਿਨ ਕਰਮਾ ਕੇ ਮਿਲੈ ਲਈ। ਮਤ ਵਿਚਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ। ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਜੇ ਜੁਗ ਚਾਰੇ ਆਰ ਜਾ, ਉਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ। ਨਾਲ ਚਲੈ ਸਭ ਕੋਈ ਚੰਗਾ, ਨਾ ਰੁਖਾਏ ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਾਰੋ। ਦੋਸੀ ਦੋਸਤ ਰੇ ਨਾਨਕ, ਨਿਰਗੁਣ ਗੁਣ ਕਰੇ ਗੁਣਵੰਤਿਆ। ਗੁਣ ਦੇ ਤਿਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਐ ਸਿੱਧ ਪੀਰ ਸੁਰਨਾਥ।

ਸੁਣਿਆ ਹੀ ਸਰਬਰਮਾਇਨ, ਸੁਣਿਆ ਮੁਕਸਲਾ ਹਨਮਨ, ਸੁਣਿਆ ਜੋਗ ਜੋਗ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ ਨਾਮ, ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿ ਧਿਆਨ ਨਾਨਕ, ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸੋ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ,

ਰੂਪ ਖੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕੁਵਾਉ ਤਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੀਤ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਭਕਸਾਰ ਅਸੰਖ ਅਸੰਖ ਮੋਹਨ ਨਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜ ਵਡ ਹੱਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹ ਅਸੰਖ ਕੂੜਿਆ ਕੂੜੇ ਫਿਰਾਹ ਅਸੰਖ ਮਲੀਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਵੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਪੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਣਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ

ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਵੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆਨਾ ਸੋਹੈ।

ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਬਿਨਾ ਉਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲ ਆਹੀ ਸਾਲ ਆਹੇ ਤੀ ਸੁਰਤ ਨਾ ਪਾਈਐ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨਮੰਤ

ਉੱਚੇ ਉੱਪਰੇ ਉੱਚਾ ਨਾ ਹੋਵੇ, ਉੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੈ ਸੋਏ, ਜੇਵੜੇ ਆਪ ਜਾਣੇ ਆਪ। ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋ ਦੇ ਅਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁੱਕਰ ਪਾਏ। ਕੇਤੇ ਮੂਰਖ ਖਾਹੀ ਖਾਹ, ਕੇਤਿਆ ਦੁੱਖ ਭੁੱਖ ਸਦ ਮਾਰੇ, ਪੈਂਦਾ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ ਹੋ, ਰਾਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ। ਆਖੇ ਸੇ ਪੇਕੇ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।

ਦਾਸ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਰ ਕੁਆਰੀ ਕਾਇਆ ਜੁਗਤ ਨੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤਾ ਦੇਸ ਤਸਿਆ ਦੇ ਸੁਆਦ ਅਮੀਨ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲਿਖਿਆ ਵੈ ਭਾਵ

ਇੱਕ ਦੂਜੀ ਬਹੁ ਲੱਖ ਹੋਹਿ ਲੱਖ ਵਹਿ ਲੱਖ ਵੀਸ ਲੱਖ ਲੱਖ ਕਿਹੜਾ ਆਖੀਐ ਇੱਕ ਨਾਮ ਜਗਦੀਸ਼ ਏ ਤ੍ਰਾਹੇ ਪਤ ਪਵਣੀਆਂ ਚੜੀਏ ਹੋਏ ਇੱਕੀਸ।

ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸੁਨਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ।

ਚੱਕਰ ਚਿਹਨ ਅਰ ਬਰਨ ਜਾਤ ਰਪਾਤਨਾ ਹਿੰਦੇ ਹਿਰੂਪਰੰਬਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋ

ਸਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੀ ਨਮਸਤੰ ਕਿਰਪਾਲੀ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ।

ਨਮਸਤਾਂ ਗੰਜੇ ਨਮਸਤਾਂ ਪੰਜੇ ਨਮਸਤਾਂ ਉਦਾਰੀ ਨਮਸਤਾਂ ਪਾਰੀ ਨਮਸਤਾਂ ਸੋਏਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਅਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ੇ ਨਮਸਤਾਂ ਨਿਰਭੇਸ਼ੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਧਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਵਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਜਲਾਸਰ ਨਮਸਤਾਂ ਨਿਰਾਸਰ ਨਮਸਤਾਂ ਅਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤਜਵੇ ਆਦੇਸ਼ਾਂ ਆਦੇਸ਼ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਦੇਵੈ ਨਮਸਤਾਂ ਭੇਵੈ ਨਮਸਤਾਂ ਜਨਮ ਨਮਸਤਾਂ ਜਨਮੇ ਨਮਸਤਾਂ ਸੁਬਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਦਿਆਲੇ ਨਮਸਤਾਂ ਅਭਰਨੇ ਨਮਸਤਾਂ ਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਭੋਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੀ ਨਮੋ

ਹੈ ਭੁਜੰਗ ਪ੍ਰਿਆਤ ਛੰਦ। ਨਮੋ ਸਰਵ ਮਾਨਿ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਵ ਕਾਲੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਪਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ, ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ, ਨਮੋ ਨਿਤ ਨਾਰਾਇਣੇ ਕੂਕਰਮੇ, ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮੋ ਅਸਤੰਗ ਸਨਾਨ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟੇ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸਚਦਾਨੰਦ ਸਤਰੰਗ ਪ੍ਰਣਾਸੀ, ਅਨੂਪੇ ਅਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ, ਅਧੂਰਤ ਅਰਧੰ ਅਘੰ ਮੋਗ ਹਰਤਾ, ਪਰਮ ਪਰਮ ਪਰਮੇਸ਼ਵਰਮ ਪੋਸ਼ਪਾਲ, ਸਦਾ ਸਰਵਦਾ ਸਿੱਧ ਦਾਤਾ, ਦਿਆਲ ਸ਼ਿਦੀ ਅਭੇਦੀ ਅਨਾਮ ਅਕਾਮ, ਸਮਸਤ ਉਪਰਾਜੇ ਸਮਸਤ

ਤੀਰ ਚੱਕਰ ਬਿੱਕਰ ਫਿਰੇ ਚਿੱਤਰ ਚੱਕ ਮਾਨ ਹੀ ਪੁਰਤੀ ਲੋਕ ਚਾਹੁੰਦਾ ਕਿ ਵਿਖਾਏ ਜਗ ਜਾ ਪਈ ਜਿਹ ਜਾਪ ਆਦੇਵ ਅਨਾਦ ਮੂਰਤ ਸਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰਸਰ ਬਿਸੁਰ ਚਿਓ ਸੁਜਮ ਕਹੋ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਭੇ ਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਉਸਤੁਤ ਏਕ ਪੁਰਖ ਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਸੋਤੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤਿਪਾਰ ਸਰਵੰਤਾ ਸਰਵਹੰਤਾ ਸਰਵ ਤੇਨ ਭੇਕ ਸਰਵ ਸ਼ਾਸਤ੍ਰ ਅਨਜਾਨੇ ਜੇ ਰੂਪ ਰੰਗਰ ਰੇਖ

ਛੱਡਿਆ ਗਾ ਸੁਣਿਆ ਭੰਗ ਉਪਮਾ ਅਪਾਰਗਤ ਮਿਤੋ ਦਾਰੂ ਜਲਥਲ ਅਮਣ ਦਸਵਸ ਅਪਣ ਜਲਥਲ ਮਹੰਤ ਦਸਵਸ ਬੇਅੰਤਨ ਭਵਨ ਆਸਤ੍ਰ ਤਰਤੁਰ ਆਸਾ ਜਾਨ ਬਾਹੂ ਇੱਕ ਸਦਾ

महंत हर बोलना छंद त्वे प्रसाद।

ਸਰਾਬ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਨ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਤਿ ਮਤੰਗ ਜਰੇ ਜਲ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਕੇ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜਾ ਜਾ ਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ

ਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦੇਵਈਆ ਦਾਨਵ ਦੇ ਫਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ

ਨਹਾਤ ਫਿਰਿਓ ਨੀਸਾ ਸਮੁੰਦਰ ਨੂੰ ਲੋਕ ਗਏ ਪਰਲੋਕ ਗਵਾਇਓ ਬਾਸ ਕੀਓ ਮਿਖਿਆਂ ਸੋ ਬੈਠ ਕੇ ਐਸੇ ਹੀ ਐਸੇ ਸੋ

ਚਾਉ ਪਈ। ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ, ਚਿਤ ਕੀ ਇੱਛਾ ਤਪ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ।

ਸਭ ਸਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉਂ ਮਨ ਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ

ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਭਾਗੈ ਘਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ।

ਜਿਨ੍ਹਾਂ ਪਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਮ ਸੰਤ ਪਿਆਰੇ ਹੋ। ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ।

ਐਸਾ ਕੰਮ ਮੂਲੇ ਨਾ ਕੀਤਾ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ

ਸਾਧੂ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣ ਆਇਆ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣ ਆਇਆ ਪਵੇ ਤੁਹੇ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਦੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੰਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਮਰਉ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ

ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾ ਜਾਓ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਣਾ।

ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਵਾਪਰੇ ਸੋ ਹੋ ਵੈ ਸਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ।

ਪਾਵੇ ਉਸ ਨੂੰ ਕਿਉਂ ਪੋਹ ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋਂ ਵਿਸਾਰੀਐ। ਜੈ ਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰ ਤੈ ਖੇਲ ਰਚਾਇਆ ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾ ਹੈ ਮਾਇਆ ਜਿਤ ਹਰ ਵਿਸਰੇ ਮੋਹਿ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ ਸਤ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ।

ਪੱਲ ਪਿਆਰ ਬਹੁਣਾ ਤ੍ਰਿਸ਼ਨਾ ਲੱਗ ਆਏ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਵਾਏ ਕਹਿ ਨਾਨਕ ਹੋਰ ਅਨਰਸ ਸਭ ਬਿਸਰੇ ਜਾ ਹਰ ਵਸੈ ਮਨੁ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ।

ਕਹੇ ਨਾਨਕੀ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣਹੁ ਸਤਿ ਬਾਣੀ ਜਿਤ ਸੁਣੀ ਮੰਤਨ।

ਸਤਿਗੁਰਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਉਹ ਸੱਚ ਸਭਨਾ ਕਾ ਖਸਮ ਹੈ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ, ਇਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਤਰਸ ਕੀਤਾ ਹੈ, ਸਤਿਗੁਰੂ ਜੀ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਮਹਾਨ ਕਿਰਪਾ ਕਰਦਿਆਂ ਆਪ ਜੀ ਨੇ ਆਪਣੇ ਪਾਵਨ ਸੁੱਖ ਆਸਣ ਅਸਥਾਨਾਂ ਤੋਂ ਚੱਲ ਕੇ ਪ੍ਰਕਾਸ਼ ਅਸਥਾਨਾਂ 'ਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਉਪਰੰਤ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦਿਆਂ

ਨਾਮ ਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ।

ਲਾਲੀ ਪੰਦ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ

ਕਦ ਪਸੀ ਦੀਦਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਅੰਮ੍ਰਿਤ ਵੇਲੇ ਜੁੜ ਕਰਕੇ ਸਤਿਗੁਰੂ ਜੀ ਦੀ ਕੀਰਤੀ ਗਾਇਨ ਕਰਕੇ ਗੁਰੂ ਗਰੀਬ ਨਿਵਾਸ ਸਤਿਗੁਰੂ ਜੀ ਦੀਆਂ ਆਸੀਸਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਾਂ। ਗੁਰੂ ਰਹਿਮਤ ਕਰੇ ਸਭ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ ਜੀ, ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਸੰਖੇਪ ਵਿਚਾਰ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਤਿੰਨਾਂ ਪਾਸੋਂ ਆਪ ਪਿਆਰ ਸਹਿਤ ਸਰਪਣ ਕਰਦੇ ਹਾਂ ਜੀ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ

तुमरी शरण तुम्हारी आसा, तुम ही सज्जन सुहेले, रखो रखन हर दयाला, नानक करके गोले, तुमरी शरण तुम्हारी आसा, तुम ही सज्जन सुहेले, रखो रखन हर दयाला, नानक करके बोले। वाहेगुरु जी का खालसा, वाहेगुरु जी की फतेह। सन्मान योग जुगो जुग अटल, चौर छत्र तख्त दे मालक, बाणी के बोहित कलयुग के जहाज, गुरु गरीब निवाज सतगुरु। गुरु ग्रंथ साहिब महाराजिया ने कृपा कीती है, अज दा अमृत वेले दा पावन पवित्र मुख वाक आप जी ने भाई साहब जी कोलों श्रवण कीता। तीजे गुरुदेव गुरु अमरदास महाराज जी की बाणी है, बिलावल राग विच ये बोल है। पूरा थाट बनाया पूरा, वेखो एक समाना, इस परपंच में साचे नाम की वडियाई, मत को धरो गुमाना। थाट कहते ने बनत्र नू, बनावट नू। पूरा थाट का इत्थे अर्थ है पूरी मर्यादा, पूरी विधि, पूरी मर्यादा उस पूर्ण परमात्मा ने बनाउणी कीती है। ते हरेक युग विच एक ही मर्यादा है, एक ही नियम है। वो की है? इस परपंच में साचे नाम की वडियाई, नाम की महिमा है युग भावें कोई भी होवे। गुरु की इको ही रीत, इको ही मर्यादा, इको ही सिद्धांत है। ये नहीं कि सतयुग की मर्यादा कोई होर है, द्वापर की कोई होर है, त्रेते की कोई होर है, कलयुग की होर है। गुरबाणी दे विच गुरु की सिक्ख्या के मुताबिक युग भावें कोई भी होवे, वडियाई नाम की है। महिमा केवल करते की कीर्ति की है। ठीक है, उन्होंने धार्मिक ग्रंथा ने वक्रे वक्रे युगों की या वक्रिया वक्रिया मर्यादावां की गल की है। गुरु की जो मत है उदे विच केवल तो केवल साचे नाम की वडियाई, सच्चे नाम की वडियाई है। नितनेम दियां बाणियां दे अंदर भी गुरु नानक देव जी महाराज जी ने ऐसी कृपा की है, साचा साहेब साच नाए, भाखिया भाओ अपार, आखें मंगें दे दे दात करे दातार, फेर के अगे रखी है जित दिसे दरबार, मोह के बोलन बोलिया जित सुन तरे प्यार। चौथी पौड़ी है गुरु नानक देव जी महाराज जी की आखी हुई, वो साहेब सच्चा है, उहदी भाखिया भी सच्ची है और भाव वाली है, प्रेम वाली है, बंदगी वाली है, उहदी भाखिया कीर्ति वाली है। भाखिया भाओ अपार, अगे बोल है उहदे अगे की भेटा कीता जाए, उहदे अगे की रखिया जाए, ते मुख तो की कह के उहदे अगे बेनती कीती जाए। ते गुरु नानक देव महाराज कहिंदे इक्को ही भेटा है, इक्को ही बोल है, अमृत वेला। प्रभात वेले का समा है, अमृत वेला है, जेड़ा उन्हों भेट किया जा सकता है। सच नाओ वडियाई विचार, युग भावें कोई भी होवे, सच्चे नाम की वडियाई है, अमृत वेले की महानता है। उहदी वडियाई की गल है, उहदी सिफत सलाह की गाथा है। सिमरों
ਸਿਮਰ ਸਿਮਰ ਸੁਖ ਪਾਵਹੁ, ਕਲ ਕਲੇਸ਼ ਤਨ ਮਾਹੇ ਮਿਟਾਵਹੁ। ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਐਸੀ ਕਿਰਪਾ ਕੀਤੀ ਹੈ, ਪੂਰਾ ਥਾਟ ਬਣਾਇਆ ਪੂਰੇ। ਵੇਖੋ ਏਕ ਸਮਾਨਾ, ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਨਾਮ ਨੂੰ ਛੱਡ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ, ਕੀਰਤੀ ਨੂੰ ਛੱਡ ਕੇ ਹੋਰ ਧਰਮ ਦੇ ਨਾਂ 'ਤੇ ਕੀਤੇ ਹੋਏ ਕੰਮਾਂ 'ਤੇ ਕੋਈ ਗੁਮਾਨ ਨਾ ਰੱਖ ਲਵੇ। ਗੁਮਾਨਾ ਦਾ ਭਾਵ ਹੈ ਗੁਮਾਨ, ਅਹੰਕਾਰ। ਨਾਮ ਦੀ ਸ਼ੋਭਾ ਵਡਿਆਈ ਨੂੰ ਤਿਆਗ ਕੇ ਹੋਰ ਕੋਈ ਕਰਮ ਕਰਨ ਦਾ ਗੁਮਾਨ ਕੋਈ ਨਾ ਕਰੇ, ਗੁਰੂ ਅਮਰਦਾਸ ਕਹਿੰਦੇ ਨੇ। ਅਗਲਾ ਬੋਲ ਹੈ, ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇੱਥੇ ਸਮਾਨਾ ਦਾ ਭਾਵ ਹੈ ਸਮਾ ਜਾਣਾ, ਲੀਨ ਹੋ ਜਾਣਾ, ਅਭੇਦ ਹੋ ਜਾਣਾ। ਦੇਖੋ ਦੋ ਵਾਰੀ ਸਮਾਨਾ ਆ ਗਿਆ, ਇੱਕ ਪਹਿਲੀ ਪੰਕਤੀ ਵਿੱਚ ਆਇਆ ਹੈ, ਵੇਖੋ ਇੱਕ ਸਮਾਨਾ। ਦੂਜੀ ਪੰਕਤੀ ਦੇ ਵਿੱਚ ਫਿਰ ਆ ਗਿਆ ਸਤਿਗੁਰ ਮਾਹੇ ਸਮਾਨਾ। ਦੋਨਾਂ ਦਾ ਅਰਥ ਵੱਖਰਾ ਵੱਖਰਾ ਹੈ। ਸਮਾਨਾ ਪਹਿਲੀ ਪੰਕਤੀ ਵਿੱਚ ਹੈ ਅਤੇ ਉਹਦਾ ਅਰਥ ਹੈ ਸਮਾਨਤਾ, ਬਰਾਬਰਤਾ। ਦੂਜੀ ਪੰਕਤੀ ਵਿੱਚ ਜਿਹੜਾ ਸਮਾਨਾ ਆਇਆ ਹੈ, ਇਹਦਾ ਅਰਥ ਹੈ ਸਮਾ ਜਾਣਾ, ਇੱਕ ਮਿੱਕ ਹੋ ਜਾਣਾ, ਲੀਨ ਹੋ ਜਾਣਾ ਹੈ। ਦੋਵਾਂ ਵਿੱਚ ਹੀ ਸਮਾਨਾ। ਫਿਰ ਦੇਖੋ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇੱਥੇ ਸਮਾਨਾ ਦਾ ਅਰਥ ਹੈ ਬਰਾਬਰ, ਸਮਾਨ, ਇੱਕੋ ਜਿਹਾ। ਰਹਾਉ ਦੀ ਤੁਕ ਦੇ ਵਿੱਚ ਵੀ ਸਮਾਨਾ ਆਇਆ ਹੈ, ਉਹਦੇ ਵਿੱਚ ਸਤਿਗੁਰੂ ਕਹਿੰਦੇ ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇੱਥੇ ਸਮਾਨਾ ਦਾ ਅਰਥ ਸਮਾ ਜਾਣਾ, ਇੱਕ ਮਿੱਕ ਹੋ ਜਾਣਾ, ਉਹਦੇ ਵਰਗਾ ਹੋ ਜਾਣਾ, ਉਹਦੇ ਵਿੱਚ ਅਭੇਦ ਹੋ ਜਾਣਾ, ਲੀਨ ਹੋ ਜਾਣਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਇਸ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤਮਈ ਬਾਣੀ ਨੂੰ ਜਿਸ ਨੇ ਜੀਓ ਜਾਣਿਆ ਹੈ, ਅੰਦਰੋਂ ਜਾਣਿਆ ਹੈ, ਮਨ ਕਰਕੇ ਜਾਣਿਆ ਹੈ, ਉਹਦੇ ਅੰਦਰ ਰਾਮ ਦਾ ਨਾਮ ਰਮ ਜਾਏਗਾ, ਇੱਕ ਮਿਕਤਾ ਆ ਜਾਏਗੀ। ਜਿਵੇਂ ਆਪਾਂ ਬੋਲ ਪੜ੍ਹਦੇ ਹਾਂ, ਏਤ ਰਾਹ ਪੱਤ ਪੌੜੀਆਂ ਚੜੀਏ ਹੋਏ 21, ਉੱਥੇ 21 ਦਾ ਭਾਵ ਵੀ ਇੱਕ ਮਿੱਕ ਹੋ ਜਾਣਾ ਹੈ, ਉਹਦੇ ਵਰਗਾ ਹੀ ਹੋ ਜਾਣਾ, ਉਹਦਾ ਰੂਪ ਹੋ ਜਾਣਾ, ਇੱਕ ਮਿੱਕਤਾ ਹੋ ਜਾਣੀ। ਇਸ ਅੰਮ੍ਰਿਤਮਈ ਬਾਣੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਸ ਨੇ ਜਿੰਦ ਕਰਕੇ, ਜੀਓ ਕਰਕੇ, ਮਨ ਕਰਕੇ ਜਾਣਿਆ, ਉਸ ਦੇ ਅੰਦਰ ਇਹ ਨਾਮ ਰਮ ਜਾਂਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਦੋ ਵਾਰੀ ਮਨ ਆਇਆ, ਇੱਕ ਮਨ ਦਾ ਅਰਥ ਹੈ ਮੰਨਣਾ ਅਤੇ ਦੂਜੇ ਮਨ ਦਾ ਅਰਥ ਹੈ ਮਨ ਕਰਕੇ ਮੰਨਣਾ। ਮੰਨਣਾ ਔਰ ਮਨ, ਦੋ ਅਰਥ ਵੱਖਰੇ ਵੱਖਰੇ ਨੇ। ਤੇਰਾ ਨਾਮ ਇੰਨਾ ਨਿਰੰਜਨ ਹੈ, ਕਲਖ ਤੋਂ ਰਹਿਤ ਹੈ, ਇੰਨਾ ਪਵਿੱਤਰ ਤੇਰਾ ਨਾਮ ਹੈ, ਪਰ ਕਦੋਂ ਸਮਝ ਆਏਗੀ ਜੇ ਕਰ ਕੋਈ ਮਨ ਕਰਕੇ ਮੰਨ ਲਏ। ਜਿਸ ਨੇ ਤੇਰੇ ਨਾਮ ਨੂੰ ਮਨ ਕਰਕੇ ਮੰਨਿਆ ਹੈ, ਉਹ ਮੋਖ ਪਦਵੀ ਦੀ ਪ੍ਰਾਪਤੀ ਪਾ ਲੈਂਦਾ। ਮੰਨੇ ਪਾਵੇ ਮੁਖ ਦੁਆਰ, ਮੰਨੇ ਪਰ ਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ,
ਮੰਨਹਿ ਨਾਨਕ ਭਵੈ ਨਾ ਭਿੱਖ। ਹੇ ਨਾਨਕ, ਤੈਨੂੰ ਮੰਨਣ ਵਾਲਾ ਭਿੱਖਿਆ ਨਹੀਂ ਮੰਗਦਾ, ਦਰ ਦਰ ਦੀਆਂ ਚੋਟਾਂ ਨਹੀਂ ਖਾਂਦਾ, ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ ਜੋ ਤੈਨੂੰ ਮੰਨਦਾ ਹੈ ਔਰ ਮਨ ਕਰਕੇ ਮੰਨਦਾ। ਇੱਕ ਤਾਂ ਝੂਠੀ ਜਿਹੀ ਸਹਿਮਤੀ ਹੁੰਦੀ ਹੈ ਨਾ ਕਿਸੇ ਨਾਲ, ਹਾਂ ਦੇ ਨਾਲ ਹਾਂ ਮਿਲਾ ਦੇਣੀ, ਬਾਹਰੋਂ ਬਾਹਰੋਂ ਕਿਸੇ ਦੇ ਨਾਲ ਸਹਿਮਤ ਹੋ ਜਾਣਾ ਤਾਂ ਕਿ ਅਗਲੇ ਨੂੰ ਗੁੱਸਾ ਨਾ ਆਵੇ। ਅੰਦਰੋਂ ਮਨ ਨਹੀਂ ਮੰਨਦਾ, ਬਾਹਰੋਂ ਬਾਹਰੋਂ ਕਈ ਵਾਰੀ ਕਿਸੇ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਗੁਰਮਤਿ ਦਾ ਇਹ ਮਾਰਗ ਨਹੀਂ, ਗੁਰੂ ਦੀ ਸਿੱਖਿਆ ਇਹ ਆਖਦੀ ਹੈ ਕਬੂਲ ਉਹੀ ਹੋਏਗਾ ਜੋ ਤੂੰ ਅੰਦਰੋਂ ਮੰਨਿਆ, ਮਨ ਕਰਕੇ ਮੰਨਿਆ। ਅੱਜ ਦੇ ਹੁਕਮਨਾਮੇ ਵਿੱਚ ਸਤਿਗੁਰੂ ਕਹਿੰਦੇ, ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੇ ਹਰ ਨਾਮਾ ਰਹਾਉ। ਚਹੋ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਾਰ ਯੁੱਗ ਹੋਏ ਨੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਮੁਤਾਬਕ, ਚਾਰ ਗ੍ਰੰਥ ਯੁੱਗ ਹੋਏ ਨੇ। ਉਹਨਾਂ ਦਾ ਨਿਬੇੜਾ ਦਾ ਭਾਵ ਕੀ ਹੈ? ਨਿਰਣਾ ਤਤਸਾਰ। ਚੌਂ ਯੁੱਗਾਂ ਦਾ ਜੇ ਨਿਬੇੜਾ ਵੀ ਕਰ ਲਈਏ, ਨਿਰਣਾ ਕਰ ਵੀ ਲਈਏ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਅਤੇ ਹਰੇਕ ਯੁੱਗ ਵਿੱਚ ਨਰਾਂ ਨੂੰ ਮਨੁੱਖਾਂ ਨੂੰ ਪਰਮਾਤਮਾ ਦੇ ਇਹਨਾਂ ਪੈਦਾ ਕੀਤੇ ਹੋਏ ਜੀਵਾਂ ਨੂੰ ਇੱਕੋ ਹੀ ਸਿੱਖਿਆ ਹੈ, ਇੱਕ ਹੀ ਨਿਧਾਨ ਹੈ, ਉਹ ਕੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੈ ਕੀਰਤ ਹਰਨਾਮਾ। ਜਤੀ ਬਣਨਾ, ਸੰਜਮੀ ਬਣ ਜਾਣਾ, ਤੀਰਥਾਂ 'ਤੇ ਜਾ ਕੇ ਪੁੰਨਦਾਨ ਕਰਨਾ, ਇਹ ਉਹਨਾਂ ਯੁੱਗਾਂ ਦਾ ਧਰਮ ਹੈ। ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਐਸੀ ਗੱਲ ਹੈ। ਲੇਕਿਨ ਗੁਰੂ ਅਮਰਦਾਸ ਕਹਿੰਦੇ, ਕਲਮੈ ਕੀਰਤ ਹਰਨਾਮਾ, ਸਾਨੂੰ ਗੁਰੂ ਨੇ ਕਿਰਪਾ ਕਰਕੇ ਇਹ ਗੱਲ ਆਖੀ ਹੈ। ਇੱਥੇ ਕੀਰਤੀ ਕੇਵਲ ਅਤੇ ਕੇਵਲ ਨਾਮ ਦੀ ਹੈ, ਵਡਿਆਈ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਸ ਜਗਤ ਵਿੱਚ ਸੱਚੇ ਨਾਮ ਦੀ ਵਡਿਆਈ ਹੈ, ਸੱਚੇ ਨਾਮ ਦੀ ਵਡਿਆਈ, ਪਰਮਾਤਮਾ ਦੀ ਕੀਰਤੀ ਹੈ, ਪ੍ਰਭੂ ਦੀ ਬੰਦਗੀ ਹੈ, ਜੋ ਭਗਤ ਜਨਾਂ ਨੇ ਕੀਤੀ ਹੈ, ਜੋ ਗੁਰਸਿੱਖਾਂ ਨੇ ਕੀਤੀ ਹੈ, ਕੇਵਲ ਉਹਦੀ ਮਹਾਨਤਾ ਹੈ, ਕੇਵਲ ਉਹਦੀ ਮਹਿਮਾ ਹੈ। ਇੱਕ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ, ਤਪ ਕਰਨਾ, ਦੇਹੀ ਨੂੰ ਤਪਾ ਦੇਣਾ, ਧੂਣੀਆਂ ਤਪਾ ਕੇ ਬਹਿ ਜਾਣਾ, ਫਿਰ ਦਇਆ ਦੱਤ ਦਾਨ, ਦਇਆ ਕਰਨੀ ਅਤੇ ਦਾਨ ਕਰਨਾ ਉੱਥੇ ਜਾ ਕੇ। ਇੰਨੀ ਵੱਡੀ ਤਪੱਸਿਆ ਕਰਕੇ ਗੁਰੂ ਨਾਨਕ ਮਹਾਰਾਜ ਕਹਿੰਦੇ, ਤਿਲ ਜਿੰਨਾ ਮਾਣ ਜ਼ਰੂਰ ਮਿਲ ਸਕਦਾ ਹੈ, ਬਹੁਤ ਥੋੜ੍ਹਾ, ਤਿਲ ਮਾਤਰ। ਜੋ ਚੀਜ਼ ਬਹੁਤ ਥੋੜ੍ਹੀ ਮਿਕਦਾਰ ਵਿੱਚ ਹੋਵੇ, ਬੜੀ ਘੱਟ ਮਿਕਦਾਰ ਵਿੱਚ ਹੋਵੇ, ਉਹਨੂੰ ਆਪਾਂ ਆਖਦੇ ਹਾਂ ਤਿਲ ਮਾਤਰ, ਬਹੁਤ ਥੋੜ੍ਹੀ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਣ। ਤਿਲ ਤੋਂ ਜ਼ਿਆਦੀ ਉਹਦੀ ਕੋਈ ਮਹਾਨਤਾ ਨਹੀਂ ਹੈ। ਹੁਣ ਕਰੀਏ ਨਾਮ ਦੀ ਗੱਲ, ਹੁਣ ਕਰੀਏ ਬੰਦਗੀ ਦੀ ਗੱਲ, ਪ੍ਰਭੂ ਦੀ ਕੀਰਤੀ ਗੱਲ ਦੀ ਗੱਲ। ਅਤੇ ਸਤਿਗੁਰੂ ਕਹਿੰਦੇ, ਇਹ ਤਾਂ ਇੰਨਾ ਵੱਡਾ ਮਹਿਮਾ ਵਾਲਾ ਖਜ਼ਾਨਾ ਹੈ ਜਿਸ ਦਾ ਕੋਈ ਪਾਰਾਵਾਰ ਨਹੀਂ। ਉੱਥੇ ਕਰਮ ਕਰੇਗਾ ਤੇ ਤਿਲ ਜਿੰਨਾ ਵੀ ਮਾਣ ਨਹੀਂ ਮਿਲੇਗਾ। ਇੱਧਰ ਕੀ ਕਹਿੰਦੇ ਨੇ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ। ਇਹ ਨਾਮ ਦੀ ਮਹਿਮਾ ਹੈ,
ਇਹ ਨਾਮ ਦੀ ਵਡਿਆਈ ਹੈ। ਦੁਨੀਆਂ ਦੇ ਜਪੀਆਂ ਦੇ ਜਪ, ਤਪਿਸ਼ਰਾਂ ਦੇ ਤਪ, ਤਿਆਗੀਆਂ ਦੇ ਤਿਆਗ ਇੱਕ ਬੰਨੇ ਰੱਖ ਦੇਈਏ ਅਤੇ ਨਾਮ ਦਾ ਕਿਣਕਾ ਇੱਕ ਬੰਨੇ ਰੱਖ ਦੇਈਏ, ਬਰਾਬਰ ਨਹੀਂ ਹੋ ਸਕਦੇ। ਨਾਮ ਇੰਨਾ ਵੱਡਾ ਹੈ, ਨਾਮ ਦੀ ਇੰਨੀ ਵੱਡੀ ਮਹਾਨਤਾ ਹੈ, ਜੈਸੇ ਹੀਰਾ ਹਾਥ ਮੈਂ ਤਨਿਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਤ ਭਰਤ ਭੰਡਾਰ ਜੀ। ਹੀਰਾ ਭਾਵੇਂ ਬੜਾ ਸੂਖਸ਼ਮ ਹੁੰਦਾ, ਬੜਾ ਛੋਟਾ ਹੁੰਦਾ, ਲੇਕਿਨ ਬਦਲੇ ਦੇ ਵਿੱਚ ਜੇ ਉਹਨੂੰ ਵੇਚ ਦਿੱਤਾ ਜਾਏ ਤੇ ਵੱਡੇ ਵੱਡੇ ਭੰਡਾਰੇ ਦਮੜਿਆਂ ਦੇ ਨਾਲ ਭਰ ਜਾਂਦੇ ਨੇ। ਭਾਈ ਗੁਰਦਾਸ ਦੀ ਬਾਣੀ ਦਾ ਬੋਲ ਹੈ, ਦਮਕਤ ਭਰਤ ਨਾਮ ਇੰਨਾ ਕੀਮਤੀ ਹੈ, ਹਰਨਾਮੇ ਤੁਲ ਨਾ ਪੁੱਜਣੀ, ਐਸੇ ਬੋਲ ਆਉਂਦੇ ਨੇ। ਤਪਿਸ਼ਰਾਂ ਦੇ ਤਪ ਵੀ ਨਾਮ ਜਪਣ ਵਾਲੇ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇੱਕ ਬੋਲ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ, ਕੀੜੀ ਤੁਲ ਨਾ ਹੋਵਨੀ। ਜੇ ਕਰ ਇੱਕ ਕੀੜੀ ਹੋਵੇ ਨਾ, ਕੀੜੀ ਇੱਥੇ ਕੀੜੀ ਦਾ ਭਾਵ ਨਿਰਮਾਣ, ਬਹੁਤ ਹੀ ਨਿਰਮਾਣ। ਜੇ ਇੱਕ ਮਨੋ ਨਾ ਵਿਸਰੇ, ਇੱਕ ਗਰੀਬ ਬੰਦਾ ਹੈ, ਦੁਨਿਆਵੀ ਕਰਕੇ ਕੋਈ ਕੰਗਾਲ ਬੰਦਾ ਹੈ, ਜੇ ਉਹਦੇ ਅੰਦਰੋਂ ਪਰਮਾਤਮਾ ਦਾ ਨਾਮ ਨਾ ਵਿਸਰੇ ਤਾਂ ਉਹਦੇ ਤੁਲ ਕੋਈ ਵੀ ਨਹੀਂ ਹੋ ਸਕਦਾ, ਉਹਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਇੱਕ ਬੋਲ ਹੋਰ ਆਪਾਂ ਪੜ੍ਹਦੇ ਹਾਂ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਦਾਮ ਦਮੜੀ, ਆੜ ਦਾ ਭਾਵ ਹੈ ਅੱਧੀ ਦਮੜੀ, ਜਿਹਨੂੰ ਲੋਕ ਚੰਗਾ ਨਾ ਸਮਝਣ, ਲੋਕਾਂ ਦੀ ਨਜ਼ਰ ਵਿੱਚ ਕੋਈ ਚੰਗਾ ਨਾ ਹੋਵੇ, ਬੜਾ ਗਰੀਬ ਹੋਵੇ, ਬੜਾ ਕੰਗਾਲ ਹੋਵੇ, ਉਹਦੀ ਕੋਈ ਬਹੁਤੀ ਰਿਸਪੈਕਟ ਨਾ ਹੋਵੇ, ਸ਼ੋਭਾ ਨਾ ਹੋਵੇ, ਵਡਿਆਈ ਨਾ ਹੋਵੇ, ਮਾਣ ਅਤੇ ਸਨਮਾਨ ਨਾ ਹੋਵੇ, ਆਪਾਂ ਕਹਿੰਦੇ ਆਮ ਹੀ ਬੋਲਚਾਲ ਦੀ ਬੋਲੀ ਵਿੱਚ ਕਹਿ ਦਿੰਦੇ ਹਾਂ, ਅੱਧੀ ਕੌਡੀ ਦਾ ਬੰਦਾ ਨਹੀਂ ਹੈ। ਭਗਤ ਜੀ ਨੂੰ ਦੁਨੀਆਦਾਰ ਬੰਦੇ, ਦੁਨੀਆਂ ਦੇ ਲੋਕ ਅੱਧੀ ਕੌਡੀ ਦਾ ਕਹਿ ਕੇ ਬੁਲਾਉਂਦੇ ਸਨ, ਉਹਨੂੰ ਕੌਣ ਜਾਣਦਾ, ਉਹ ਤਾਂ ਅੱਧੀ ਕੌਡੀ ਦਾ ਬੰਦਾ ਨਹੀਂ ਹੈ। ਲੇਕਿਨ ਗੁਰੂ ਅਰਜਨ ਦੇਵ ਕਹਿੰਦੇ ਆੜ ਦਾਮ ਕੋ ਛੀਪਰੋ ਛੀਂਬਾ, ਕੌਣ ਸੀ, ਨਾਮਦੇਵ। ਦੁਨੀਆਂ ਦੀ ਨਜ਼ਰ ਵਿੱਚ ਭਾਵੇਂ ਉਹ ਅੱਧੀ ਕੌਡੀ ਦਾ ਸੀ, ਲੇਕਿਨ ਪਰਮਾਰਥ ਦੇ ਮਾਰਗ 'ਤੇ ਗੁਰੂ ਦੀ ਨਜ਼ਰ ਵਿੱਚ ਉਹ ਲਾਖੀ ਨਾ ਸੀ, ਬੜਾ ਹੀ ਅਮੀਰ ਸੀ, ਕਿਉਂਕਿ ਉਹਦੇ ਕੋਲ ਰੱਬ ਦੀ ਬੰਦਗੀ ਹੈ, ਉਹਦੇ ਕੋਲ ਪਰਮਾਤਮਾ ਦੀ ਕੀਰਤੀ ਹੈ। ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਇਹ ਜਿਹੜੇ ਯੁੱਗ ਨੇ ਇਹਨਾਂ ਦਾ ਆਪੋ ਆਪਣਾ ਧਰਮ ਹੈ, ਆਪੋ ਆਪਣਾ ਨਿਯਮ ਹੈ, ਲੇਕਿਨ ਗੁਰੂ ਦਾ ਪਰਮਾਤਮਾ ਦਾ ਜਿਹੜਾ ਪੂਰਾ ਥਾਟ ਹੈ ਉਹ ਇੱਕ ਹੀ ਹੈ। ਭਾਵੇਂ ਸੋਧ ਕੇ ਦੇਖ ਲਓ, ਪੁਰਾਣਾਂ ਨੂੰ ਦੇਖਦੇ ਹਾਂ ਅਤੇ ਹਰੇਕ ਯੁੱਗ ਦੀ ਮਰਿਆਦਾ ਵੱਖਰੀ ਵੱਖਰੀ, ਪੁੰਨਦਾਨ ਦੇ ਤਰੀਕੇ ਵੱਖਰੇ ਵੱਖਰੇ ਨੇ, ਪਰ ਦੂਜੇ ਪਾਸੇ ਗੁਰੂ ਦਾ ਮਾਰਗ ਹੈ, ਦੂਜੇ ਪਾਸੇ ਗੁਰਮੁਖ ਜਨਾਂ ਦੀ ਰੀਤ ਹੈ। ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਜਿਨ੍ਹਾਂ ਨੇ ਗੁਰਮੁਖ ਬਣ ਕੇ ਹਰੀ ਨੂੰ ਧਿਆਇਆ ਹੈ ਉਹ ਇਸ ਜਗਤ ਤੇ ਪੂਰਨ ਤੌਰ ਤੇ ਪ੍ਰਵਾਨ ਹੋ ਗਏ, ਕਬੂਲ ਹੋ ਗਏ। ਕਹਿਤ ਨਾਨਕ ਸੱਚੇ ਸੰਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਲ ਪ੍ਰੀਤ ਲਾਈ ਹੈ ਉਹਨਾਂ ਦੀ ਇੱਕ ਨਿਸ਼ਾਨੀ ਹੈ, ਚੁੱਕੇ ਮਨ ਅਭਿਮਾਨਾ, ਉਹਨਾਂ ਦੇ ਮਨ ਵਿੱਚੋਂ ਅਭਿਮਾਨ ਚੁੱਕਿਆ ਜਾਂਦਾ ਹੈ, ਉਹਨਾਂ ਦੇ ਅੰਦਰ ਅਭਿਮਾਨ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਹਉਮੈ ਨਹੀਂ ਰਹਿੰਦੀ,
ਉਹਨਾਂ ਦੇ ਵਿੱਚ ਅਹੰਕਾਰ ਨਹੀਂ ਹੁੰਦਾ। ਸੱਚੇ ਨਾਲ ਪ੍ਰੀਤ ਜੋੜਨ ਵਾਲਿਆਂ ਦੀ ਇਹ ਨਿਸ਼ਾਨੀ ਹੈ। ਸੱਚੇ ਨਾਲ ਪ੍ਰੀਤ ਲਾਉਣ ਵਾਲਿਆਂ ਦੀ ਇਹ ਵੱਡੀ ਨਿਸ਼ਾਨੀ ਹੈ। ਉਹ ਹੋਂ ਹੋਂ ਨਹੀਂ ਕਰਦੇ, ਉਹ ਮੈਂ ਨਹੀਂ ਕਰਦੇ। ਉਹ ਕੀ ਕਹਿੰਦੇ ਨੇ, ਕਬੀਰਾ ਤੂੰ ਹੀ ਕਬੀਰ ਤੂੰ, ਜਾਂ ਫਿਰ ਉਹ ਕਹਿੰਦੇ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਨਾਮ ਤੋਂ ਹੀਣਾ ਬੰਦਾ ਹਾਂ ਹਾਂ ਕਰਦਾ ਹੈ, ਮੈਂ ਕਰਦਾ ਹੈ। ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਨਾਮੀ ਬੰਦਾ, ਸੱਚੀ ਕੀਰਤੀ ਨਾਲ ਜੁੜਿਆ ਹੋਇਆ ਬੰਦਾ ਹਮੇਸ਼ਾ ਤੂੰ ਤੂੰ ਹੀ ਕਰਦਾ ਹੈ, ਪ੍ਰਭੂ ਨੂੰ ਹੀ ਆਖਦਾ ਹੈ, ਇਹ ਪਰਮਾਤਮਾ ਤੂੰ ਹੀ ਹੈ, ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। 16 ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧਨਾ ਜਾਣੇ ਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹੀ ਸਿਰ ਡੰਡਾ ਹੈ। ਬਾਣੀ ਦੇ ਮੁਤਾਬਕ ਸਾਕਤ ਕੌਣ ਹੈ, ਗੁਰੂ ਵਾਲੇ ਪਾਸੇ ਜਿਸ ਨੇ ਪਿੱਠ ਕੀਤੀ ਹੋਈ ਹੈ, ਜਿਸ ਦਾ ਮੁੱਖ ਗੁਰੂ ਵਾਲੇ ਪਾਸੇ ਨਹੀਂ, ਉਹਨੂੰ ਸਾਕਤ ਕਹਿੰਦੇ ਨੇ। ਦੂਜੀ ਨਿਸ਼ਾਨੀ ਉਹਦੀ ਕੀ ਹੈ, ਉਹਦੇ ਅੰਦਰ ਹਉਮੈ ਹੈ, ਹੰਕਾਰ ਦਾ ਕੰਡਾ ਹੈ। ਤੀਜੀ ਗੱਲ ਕੀ ਆਖੀ ਸਤਿਗੁਰੂ ਜੀ ਨੇ, ਉਹ ਹਰੀ ਦੇ ਨਾਮ ਦੇ ਰਸ ਤੋਂ ਬਹੁਤ ਦੂਰ ਹੈ, ਹਰੀ ਦੇ ਨਾਮ ਦਾ ਰਸ ਉਹ ਚੱਖਦਾ ਵੀ ਨਹੀਂ, ਜਾਣਦਾ ਵੀ ਨਹੀਂ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਧ ਇੱਥੇ ਅਰਥ ਹੈ ਸਵਾਦ, ਸਾਕਤ ਬੰਦੇ ਨੇ ਹਰੀ ਦੇ ਨਾਮ ਦੇ ਰਸ ਦਾ ਸਵਾਦ ਜਾਣਿਆ ਨਹੀਂ। ਅਤੇ ਵੱਡੀ ਜਿਹੜੀ ਗੱਲ ਉਹਦੇ ਵਿੱਚ ਹੈ ਉਹ ਕੀ ਹੈ, ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਹਉਮੈ ਦਾ ਕੰਡਾ, ਉਹਦੇ ਅੰਦਰ ਹੰਕਾਰ ਦਾ ਕੰਡਾ ਹੈ। ਉਹ ਜਿਵੇਂ ਜਿਵੇਂ ਤੁਰਦਾ ਕੰਡਾ ਹੋਰ ਹੋਰ ਚੁੱਭਦਾ, ਜਿਉਂ ਜਿਉਂ ਚੱਲਣ ਚੁੱਭੈ ਦੁੱਖ ਪਾਵੈ, ਫਿਰ ਉੱਧਰ ਦੂਜੇ ਪਾਸੇ ਜਮਕਾਲ ਦਾ ਡੰਡਾ ਵੀ ਉਹਦੇ ਸਿਰ ਉੱਤੇ ਹੈ, ਆਤਮਕ ਮੌਤ ਦੇਣ ਵਾਲਾ। ਗੁਰੂ ਅਮਰਦਾਸ ਕਹਿੰਦੇ ਨੇ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਕਹਿਣ ਵਾਲੇ ਸੁਣਨ ਵਾਲੇ, ਕਹਿਤ ਸੁਣਤ, ਤੇਰੇ ਨਾਮ ਨੂੰ ਆਖਣ ਵਾਲੇ, ਤੇਰੇ ਨਾਮ ਨੂੰ ਸੁਣਨ ਵਾਲੇ ਸਭੇ ਸੁੱਖ ਪਾਵੇਂ, ਉਹ ਆਤਮਕ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਨੇ। ਮਾਨਤ ਪਾਹੇ ਨਿਧਾਨਾ, ਉਹ ਮੰਨਣ ਯੋਗ ਹੁੰਦੇ ਨੇ ਅਤੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਨਿਧਾਨ ਨੂੰ ਪਾ ਲੈਂਦੇ ਨੇ। ਪ੍ਰਾਪਤ ਕੀ ਹੁੰਦਾ, ਨਾਮ ਦਾ ਖਜ਼ਾਨਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਈ। ਗੁਰੂ ਦੱਸਦਾ ਹੈ ਇਹ ਨਾਮ ਦਾ ਧਨ ਕਦੇ ਖੁੱਟਦਾ ਨਹੀਂ, ਕਦੇ ਘਟਦਾ ਨਹੀਂ, ਇਹਦੀ ਕੀਮਤ ਥੋੜ੍ਹੀ ਨਹੀਂ ਹੁੰਦੀ, ਇਹ ਤਾਂ ਵੱਧਦਾ ਹੀ ਜਾਂਦਾ। ਕਹੋ ਨਾਨਕ, ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਸ ਦੇ ਮਸਤਕ ਦੇ ਲੇਖ ਗੁਰੂ ਨੇ ਆਪ ਹੀ ਲਿਖ ਛੱਡੇ ਨੇ, ਉਹ ਇਸ ਖਜ਼ਾਨੇ ਵਿੱਚ ਰਲ ਜਾਂਦਾ, ਉਹ ਇਸ ਖਜ਼ਾਨੇ ਵਿੱਚ ਮਿਲ ਬੈਠਦਾ ਹੈ। ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ, ਤੀਜੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ, ਇਹਦੇ ਵਿੱਚ ਜਿਹੜਾ ਤੱਤ ਸਾਰ ਹੈ, ਇਹਦੇ ਵਿੱਚ ਜਿਹੜਾ ਨਿਚੋੜ ਹੈ, ਉਹ ਇਹੋ ਹੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਜਿਸ ਨੂੰ ਗੁਰੂ ਦੀ ਮਤ ਆ ਜਾਏ,
ਜਿਸ ਕੋਲ ਗੁਰੂ ਦਾ ਗਿਆਨ ਆ ਜਾਏ, ਗੁਰੂ ਦੀ ਸਿੱਖਿਆ ਆ ਜਾਏ, ਸੋ ਸਤਿਗੁਰ ਮਾਹੀ ਸਮਾਨਾ ਉਹ ਗੁਰੂ ਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ, ਉਹਦਾ ਰੂਪ ਹੀ ਹੋ ਜਾਂਦਾ। ਇਹ ਬਾਣੀ ਜੋ ਜੀਓਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਜਿਸ ਨੇ ਇਸ ਬਾਣੀ ਨੂੰ ਜੀਓਂ ਜਾਣਿਆ ਹੈ, ਅੰਦਰੋਂ ਜਾਣਿਆ ਹੈ, ਮਾਨੋ ਨਾਮ ਤੇ ਉਹਦੇ ਅੰਦਰ ਰਮੀ ਗਿਆ ਹੈ, ਰਮਣੀਕ ਹੋ ਗਿਆ ਹੈ, ਉਹ ਰਮਿਆ ਹੋਇਆ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ।

ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰੀ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਬਜ ਹਰੇ ਟੋਡੀ ਮਹੱਲਾ ਨੌਵਾਂ ਉਹ ਕਾਪਨੀ ਅਜਮਾਈ ਉਰਜਰ ਹੋ ਉਰਜ ਉਰਜੋ ਕਨਕਾਪਨੀ ਕਨਕ ਕਾਮਨੀ ਕੇ ਰਸ ਨੈ ਗੀਤ ਪ੍ਰਭ ਗਾਈ

ਤਿਮਰੂਨਾਇ ਕਬਹੂ ਹੋ ਜਸੰਗ ਸਹਾਈ ਮਗਨ ਰਿਹੁ ਮਾਇ ਮੈਂ ਨਿਧਨ ਛੁੱਟੀ ਮਨ ਕੀ ਕਾਈ ਕੋ ਨਾਨਕਾ ਬਿਨਾਇ ਅੰਤ ਗੰਦ ਦਾਖ ਰਿਹੁ ਸਰਣਾਈ ਮਗਨ ਰਿਹੁ ਮਾਇ ਮੈਂ ਨਿਧਨ ਛੁੱਟੀ ਮਨ ਕੀ ਕਾਈ ਕਹਿ ਨਾਨਕਾ ਬਿਨਾਇ ਅੰਤ ਗਤ ਬਿਨ ਹਰ ਕੀ ਸਰਣਾਈ ਟੂਡੀ ਮਹੱਲਾ ਟੂਡੀ ਬਾਣੀ ਭਗਤਾਂ ਕੀ ਕਿਉਂ ਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਵਰਾ ਕੋਈ ਬੋਲੇ ਦੂਰ ਜਲ ਕੀ ਮਛੁਰੀ ਕਾਲ ਕੀ ਮਾਛੁਰੀ ਚਲੇ ਖਜੂਰ ਕਾਏ ਦੇ ਬਕਬਾਦ ਲਾਏ ਜਿਨ ਹਰ ਪਾਇਓ ਤਿਨੇ ਛਪਾਇਓ ਰਾਵ ਪੰਡਿਤ ਹੋਏ ਕਹਿ ਬੀਤ ਖਾਨੇ ਨਾਮ ਦਿਉ ਮੂਰਖ ਨਾਮ ਦਿਉ ਰਾਮੇ ਜਾਨੇ ਔਣ ਕੋ ਕੁੜਾ ਕਰੋ ਰਾਮ ਲੇਤ ਹੀ ਪਤਤ ਪਵਿੱਤ ਪਏ ਰਾਮ ਕਹਿਤ ਹੀ ਰਾਮ ਕਹਿਤ ਹੀ ਰਾਮ ਨਾਮ ਰਾਮ ਸੰਗ ਨਾਮ ਦੇ ਜਨ ਕੋ ਪ੍ਰਤਿਗਿਆ ਆਈ ਕਾਸੀ ਬਿਤਰ ਕੇ ਕਾਹੇ ਕੋ ਤੀਰ ਜਾਏ ਭੰਤ ਨਾਮ ਦਿਉ ਸੋਕ੍ਰਿਤ ਸੁਮਿਤ ਭਈ ਦੁਰਮਤ ਰਾਮ ਕਹਿ ਕੂ ਕੂ ਨਾ ਵੈਕੁੰਠ ਗਏ ਜੀ ਚੰਦ ਖੀਲ ਆਛਈ ਰਾਮ ਕੁਮਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਡੀ ਗੁਰੂ ਬਾਮਿਰ ਕੇ ਘਰ ਹਾਂਡੀ ਆਛੈ ਰਾਂਡੀ ਸਾਡੀ ਹਾਂਡੀ ਗੁਰੂ ਬਾਣੀ ਕੇ ਘਰ ਹੀ ਗਾ

ਮਹਲਾ ਚੌਥਾ ਕਰ ਪਹਿਲਾ ਚੌਦ ਉਪਦੀ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੁਨ ਮੁਲਾਕਾਤ ਕਥਾ ਹਰਿ ਨਾਮ ਰਿਧ ਬੁੱਧ ਸਿੱਧ ਸੁਖ ਪਾਵੇ ਭਾਜੀ ਗੁਰਮਤਿ ਹਰਿ ਰਾਮ ਵਿਰਾਮ ਰਹਾਉ ਨਾਨਾ ਗਿਆਨ ਪੁਰਾਨ ਜਤ ਸੇਵ ਤੂੰ ਖੱਟ ਦਰਤਨ ਗਾਵੇ ਰਾਮ ਸ਼ੰਕਰ ਕੁੜ ਕੂੜ ਸ਼ੰਕਰ ਕਰੂੜ ਦੇ ਤੀਰ ਤੇ ਆਇਓ ਨਹੀਂ।

ਮਹੱਲਾ ਚੌਥਾ ਮਨ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਤਨਹਾਲੀ ਕੋ ਗੁਰ ਸਤਿਗੁਰ ਦਾਨ ਦਿਵਾਇ ਰਖਾਓ ਤਿਸ ਜਨ ਕੋ ਮਨ ਤਨ ਸਭ ਦੇਵ ਜਿਨ ਹਰ ਵੀ ਜਿਨ ਹਰ ਹਰ ਨਾਮ ਸੁਣਾਇ ਤਨ ਮਾਇਆ ਸੰਪੈ ਦੇ ਦੇਵ ਜਿਨ ਹਰ ਬੀਤ ਮਿਲਾਇ ਕਿੰਚਿਤ ਕਿਰਪਾ ਕਰੀ ਜਗਦੀਸ਼ ਤਬ ਹਰ ਹਰ ਹਰ

ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੋ ਕੁਛ ਕਰੇ ਸੁਹਾਪੇ ਸਵਾਮੀ ਖਰਾਪੇ ਕਾਰ ਕਮਾਵੇ ਖਰਾਪੇ ਹਿੰਮਤ ਹੀ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚਤਾ ਵਿਸਤਾਰਾ ਵੀ ਧਾਤੂ ਪੰਚੇ ਆ ਪਾਵੇ ਜਨ ਨਾਨਕ ਸਤਿਗੁਰੂ ਵੇਲੇ ਆਪੇ ਹਰ ਆਪੇ ਚਗ ਚੁਗਾਵੇ ਬੈਰਾੜੀ ਮਹੱਲਾ ਚੌਥਾ ਜਪ

ਬੇਅੰਤ ਸਰਬ ਕਾਲ ਪੂਰਾ ਕਿਛ ਕੀਮਤ ਕਹੀ ਨ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੇ ਤਿਵੇ ਛਡਾਈ ਰਾਗ ਪੈ ਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਾਮ ਜੋ ਸਾ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਿਡਾਈ ਗੁਰਪ੍ਰਸਾਦ ਨਾਨਕ ਮਤ ਪਾਈ

ਰੰਗ ਮਹੱਲਾ ਪਹਿਲਾ ਕਰਦੂ ਜਾਇ ਕੀ ਓਂਕਾਰ ਸਤਿਗੁਰ ਪ੍ਰਸਾਦ ਬਹੁ ਤਰਪਾ ਖਰੜੀ ਮਿਰਚੀ ਮੈਂ ਦੀਵਾਨਾ ਭਇਆ ਤੀਰ ਕਰ ਕਰ ਸੰ ਦਰਸ਼ਨ ਕੀ ਪੂ ਮੈਂ ਦਰ ਮੰਗੋ ਨੀਤਾ ਨੀਤ ਉਹ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਈ ਰਹਾਉ ਕੇਸਰ ਕੁਸਮ ਮਿਰਗ ਮਈ ਹਰਣਾ ਸਰਬ ਸ੍ਰੀ ਚਰਣਾ ਚੰਦਰ ਭਗਤਾ ਜੋ ਤੇਰੇ ਹੀ ਤਰਬੇ ਪਰਮਲ ਕਰਨਾ ਕੇਵਟ ਪਾਂਡਾ ਕਹਿਣ ਕੋਈ ਐਸਾ ਭਗਤ ਪਰਮੈ ਹੋਏ ਤੇਰੇ ਨਾਮ ਨਿਵੇ

ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤਨਾ ਭਾਵੇ ਚੋਰੜਾ ਪਿਆਰੇ, ਕਿਉਂ ਤਸੀ ਜਾਏ ਜਾਏ ਹੋ ਕੁਰਬਾਨੇ ਜਾਓ, ਮਿਹਰਬਾਨਾ ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿਨਾ ਕੇ ਲੈਨ ਜੋ ਤੇਰਾ ਨਾਉ ਲੈ, ਜੋ ਤੇਰਾ ਨਾਉ ਤਿਨਾ ਕੇ ਹੋ, ਸਤ ਕੁਰਬਾਨੇ ਜਾਓ, ਰਹਾਉ ਕਾਇਆ ਰੰਗਣ ਜੀਤੀਏ ਪਿਆਰੇ ਪਾਈਏ ਨਾਉ, ਮਜੀਠ ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨੀਰ ਜਿਨ ਕੇ ਚੋਲੇ ਰਤੜੇ, ਪਿਆਰੀ ਕੰਤਨਾ ਕੇ ਪਾਤ ਉਰਤਨਾ ਕੀ ਜੇ ਮਿਲੇ ਜੀ ਕੋ ਨਾਨਕੀ ਅਰਦਾਸ,

ਪਹਿਲਾ ਇਆਨੀਏ ਇਆਨੜੀਏ ਮਾਰੜਾ ਕਾਏ ਕਰੇ ਆਪਣੇ ਘਰ ਹਰੰਗੂ ਕੀ ਨਾ ਮਾਣੇ ਸੋ ਨੇੜਾ ਤਨ ਕਮਲੀਏ ਬਾਹਰ ਕਿਆ ਟੂੰਡੇ ਹੇ ਪੈ ਗਿਆ ਦੇ ਤਾਰਾਈ ਨੈਣੀ ਭਾਵਕਾ ਘਰ ਸੀ ਗਾਰੂ ਤਾਂ ਸੁਹਾਗਣ ਜਾਣੀ ਲਾਗੀ ਜਾਂ ਸੁਧਰੇ ਪਿਆਰੂ

करण भला करे बोती सातन महल न पावे विनकर्मा छपाइय नाई जे बो तीरा तावे लाभ लूप अंकार की माती माया माए सुमाणी इन्नी बाती सहो पाइय नाही भाई काम नियाणी जाय पुछो सुहाग्नि भाई इन्नी बत्ती बाती सो पाई जोग करत भला करमानी है जोग करत भला करमानी एक मत हुक्म चुकाई है जाके प्रेम बधाई पदार्थ पाई है तो चरणी चितलाई है ਸੋ ਕਹਿ ਸੋ ਕੀ ਜੈ ਤਨ ਮਨੋ ਦੀ ਜੈ ਸਭ ਪ੍ਰਮਲਾਈ ਹੈ ਏਵ ਕਹਿ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈ ਆਪ ਗਵਾਈ ਹੈ ਤਾਂ ਸੋ ਪਾਈ ਹੈ ਔਰ ਕੈਸੀ ਚਤੁਰਾਈ ਸੋ ਨਿਦਰ ਕਰਦੀ ਕਹਿ ਸੋ ਦਲੀ ਕਹਿ ਕਾਮਣ ਨੋ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰ ਹਾਈ ਐਸੇ ਰੰਗ ਰਾਤੀ ਸਹਿਜਮਾਤੀ ਐਸ ਪਾਈ ਸਵਾਣੀ ਸੁੰਦਰ ਸਾਹਿਤ ਰੂਪ ਵਿਚਖਣ ਕਹੀਏ ਸਾ ਸਿਆਣੀ ਜਲੰਗ ਮਹਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵਿਲਾਲੂ ਪਾਪ ਕੀ ਜੰਝ ਲਏ ਕਾਬਲੂ ਤਾਇਆ ਚੋਰੀ ਜਾਂ ਪਾਪ ਕੀ ਜੰਝ ਲਏ ਕਾਬਲੂ ਤਾਇਆ ਜੋਰੀ ਮੰਗੇ ਦਾਨ ਵੇ ਲਾਲੂ ਸਰਮ ਧਰਮ ਦੋ ਛਪ ਖਲੋਏ ਗੂੜ ਫਰੇ ਪ੍ਰਧਾਨ ਵਿਲਾਲੂ ਕਾਜੀਆਂ ਬਾਹਮਣਾ ਕੀ ਗੱਲ ਤੱਕ ਕੀ ਆਗਾਤ ਪੜਾਏ ਸਹਿਤਾਨ ਵਿਲਾਗਲੂ ਮੁਸਲਮਾਨੀਆਂ ਪੜੇ ਕਿਤੇ ਬਾ ਕਰੇ ਖੁਦਾਈ ਵੀ ਲਾਲੂ ਜਾਸਨਾ ਤੇ ਹੋਰ ਹਿੰਦਵਾਣੀ ਇਹ ਵੀ ਲੈ ਕੇ ਲਾਏ ਵੇ ਲਾਲੂ ਖੂਨ ਕੇ ਸੋਲੇ ਗਾ ਵੀ ਹੈ ਨਾਨਕ ਰਤ ਕਾ ਕੁੰਗੂ ਬਾਈ ਵੇ ਲਾਲੂ ਸਾਹਿਬ ਕੇ ਗੁਣ ਨਾਨਕ ਆਵੇ ਮਾਤ ਪ੍ਰੀਪ ਸਾਹਿਬ ਸੋਲਾ ਜਿਹਨੂੰ ਪਾਈ ਰੰਗ ਰਵਾਈ ਬੈਠਾ ਵਿਖੇ ਵੱਖ ਕੀਲਾ ਸੱਚਾ ਸੂ ਸਾਹਿਬ ਸੱਚ ਤਪਾਪਸ ਸੱਚਣਾ ਨਿਆਉ ਕਰੀ ਮਸੂਲਾ ਕਾਇਆ ਕੱਪੜ ਟੁੱਕ ਟੁੱਕ ਵਸੀ ਹਿੰਦੁਸਤਾਨ ਵਾਸੀ ਬੋਲਾ ਆਮਨਤ ਅਠਤਰੇ ਜਾਂ ਤਨ ਹੋਰ ਵੀ ਉੱਠਸੀ ਮਦ ਕਚੇਲਾ ਸੱਚ ਕੀ ਬਾਣੀ ਨਾਨਕੇ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਸਭ ਆਏ ਹੁਕਮ ਸਮਾਗੂ ਸਭ ਅਤਨੀ ਸਤ ਸਾਹਿਬ ਸੱਚਾ ਖੇਲ ਸਭ ਅਤਨੀ ਸਾ ਲਾਹੇ ਹੋ ਸੱਚ ਸਭ ਉੱਪਰ ਹਰ ਤਨੀ ਸੁਨਾਈ ਕੋਈ ਸਰੀਕ ਸਲੀਕੇ ਹੋ ਕਿਆ ਗਨੀ ਰਾਵ ਬੌਣ ਪਾਣੀ ਧਰਤੀ ਆਕਾਸ਼ ਕਰਮੰਦਰ ਹਰ ਬਨੀ ਸਜ ਵਿੱਚ ਵਰਤੇ ਨਾਨਕ ਆਪ ਝੂਟਾ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨੇਪਲ ਕਰਮ ਕਬਾਬ ਵਫਾਵਈ ਦੁਰਮਤੀਆ ਜਬ ਆਣੇ ਪਰਵੰਚੇ ਕਰ ਝੂਟ ਤਬ ਜਾਣੇ ਜਗਜੀਤੀਆ ਐਸਾ ਬਾਜੀ ਸੰਸਾਰ ਸਹਿ ਸਾਰਨਾ ਚੇਤੇ ਹਰਨਾਮਾ ਖਿਨ ਮੈਂ ਬਿਨ ਸਹਿ ਸਾ ਝੂਟ ਮੇਰੇ ਮਨ ਧਿਆਏ ਰਾਮਾ ਰਹਾਉ ਸਾਵੇਲਾ ਚਿਤਨੇ ਆਵੇ ਜਿੱਤੇ ਆਏ ਕਾਲ ਕੰਟਕ ਕਾਲ ਗ੍ਰਸਾਏ

ਸਹਿਤ ਨਾਨਕ ਲੈ ਛਡਾਈ, ਜਿਸ ਕਿਰਪਾ ਕਰ ਹਿਰਦੈ ਵਸਈ ਤਿਲੰਗ ਮਹਲਾ ਪੰਜਵਾਂ ਕਰ ਪਹਿਲਾ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰ ਤੂੰ ਆਲਮ ਦੁਨੀਆ ਅਸਮਾ ਜਮੀ ਦਰਤਾਪੈ ਦਾਇਸ਼ ਖੂਦੀ ਬੰਦੇ ਚਸੁੰ ਦੀ ਦਿੰਗ ਸੁਨਾਇ ਦੁਨੀਆ ਮੁਰਦਾਰ ਖੁਰਦਨੀ ਗਾਫਲੋ ਹਵਾਈ ਰਹਾਉ ਗੈਵਾਨ ਹਵਾਨ ਹਰਾਮ ਕੁਤਨੀ ਮੁਰਦਾਰ ਬਖੁਰਾਈ ਦਿਲ ਕਬਜੇ ਕਬਜਾ ਕਾਦਰੋ ਦੋ ਸਜਾਇ ਮਲੀ ਵਲੀ ਨਿਆਪਤੀ ਬਿਰਾਦਰਾ ਦਰਬਾਰ ਮਿਲਕ ਖਾਨਾਈ

ਜਿਨ ਪੈਸਾ ਤੂੰ ਕਿਹਾ ਸੋਈ ਦੇ ਆਧਾਰ ਘੱਟ ਸੋਈ ਦੇ ਆਧਾਰ ਸੋਏ ਜਿਹਨੂੰ ਪਾਈ ਬੇਦਨੀ ਸੋਈ ਕਰਦਾ ਅਨੁਸਾਰ ਘੱਟ ਘੱਟ ਮਾਲਕ ਤੇਰਾ ਕਾ ਸੱਚਾ ਪਰਵਤਕਾਰ ਕੁਦਰਤ ਕੀ ਬਣਾ ਜਾਣੀ ਹੈ ਕੁਦਰਤ ਕੀ ਬਣਾ ਜਾਣੀ ਹੈ ਵੱਡਾ ਵੀ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੂ ਤੂੰ ਸਮਰਾ ਤੇ ਅਕਾਤੇ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਪਾ ਸਦਾ ਨਾਨਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰਤੀ ਜਾ ਕਰਤੇ ਕੁਦਰਤੀ ਮੁਸਤਾਕ ਥੀ ਦੁਨੀਆ ਏਕ ਤੁਏ ਸਭ ਖਲਕ ਹੀ ਤੇ ਪਾਕ ਰਹੁ ਖਿਰ ਮੈਂ ਤਾਪ ਉਤਾਪ ਦਾ ਚਰ ਤੇਰੇ ਰੂਪ ਹੈ ਕੌਣ ਜਾਣੇ ਚਲ ਤੇਰੇ ਅੰਧਿਆਰੇ ਮੈਂ ਦੀਪ ਰਾਉ ਖੂਦ ਕਸਮ ਖਲਕ ਜਹਾਨ ਅਲਹਿ ਦੀ ਮਿਹਰਬਾਨ ਖੁਦਾਏ ਦਿਨ ਸਰਹਿ ਜੀ ਤੂੰ ਦੇਰਾ ਦੇ ਸੂ ਕਿਉਂ ਦੂਜ ਜਾਏ ਉਜਰਾਏ ਨਜਾਰ ਬੰਦੇ ਜਿਸ ਤੇਰਾ ਆਧਾਰ ਉਸ ਗੁਣ ਉਸਕੇ ਸਗਲੇ ਆਪੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ ਪਿਲਾ ਤਗਲੀ ਸਾਸੂ ਤੇਰਾ ਨਾਮ ਗੁਰਮੇਲ ਨਾਨਕ ਬੂਜਾ ਸਦਾ ਏਕ ਸਾਵਰਾ ਤਿਲੰਗ ਮੁਹੱਲਾ ਪਹਿਲਾ ਮੀਲਾ ਮੀਰਾ ਦਾਨਾ ਦਿਲ ਸੋਚੇ ਮੁਹਬਤੇ ਮਨ ਤਨ ਬਸੇ ਸਾਸਾ ਬੰਦੀ ਬੂਚੇ ਰਾਮ ਦੀਦ ਨੇ ਦੀਦਾਰ ਸਾਹਿਬ ਕਛ ਨਾਹੀ ਇਸ ਕਾ ਮੂਲੇ ਪਾਕ ਪਰਵਤੇ ਤੂੰ ਖੁਦ ਖਸਮ ਡਾ ਆਤੂਲ ਦਤਗਿਰੀ ਦੇ ਦਿਲਾਵਰ ਤੂੰ ਹੀ ਏਕ ਹੈ ਕਰਤਾਰ ਕੁਦਰਤ ਕਾਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਮ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਨਵਾੜੀ ਹੈ ਲਾਈ ਰਾਏ ਸਾਹ ਪਿਆਰੇ ਕਾ ਰਾਏ ਸਾਹ ਜੇ ਸਦਾ ਸੁਖ ਹੋਈ ਰਹਾਉ ਜਿਨ ਰੰਗ ਅੰਤਰਾ ਰਾਵਿਆ ਸਾ ਪਛੂ ਰੇ ਤਾਣੀ ਹੱਥ ਛੂੜੇ ਤੇ ਤੁਣੇ ਜਬ ਰਹਿਣ ਵਿਹਾਣੀ ਪਛੂਤਾਵਾ ਤਾਂ ਮਿਲਾਏ ਜਾਂ ਜਬ ਆਵੇ ਗਏ ਜਾਂ ਪਛੂਤਾਵਾ ਤਾਂ ਪਛੂਤਾਵਾ ਨਾ ਮਿਲਾਏ ਜਬ

ਹੇ ਗੁਣ ਭੁਜੈ ਨਾਮਨੀ ਕੈਸੀ ਦੋਸ ਤਰੇ ਜਿੰਨੀ ਸਖੀ ਸਹੁ ਰਾਵਿਆ ਤੈਨਾ ਪੁੱਛੋਗੀ ਜਾਏ ਪਾਇਲ ਕੋ ਬੇਨਤੀ ਕਰੋ ਲਿਹੋਗੀ ਪੰਥ ਪਤਾਏ ਹੁਕਮ ਪਛਾਣੇ ਨਾਨਕਾ ਭਹੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਇ ਜੋਦਨ ਮਿਲਿਆ ਤੂ ਮਿਲ ਰਿਹਾ ਮਿਲਿਆ ਕਹੀਐ ਰੇ ਸੋਈ ਜੀ ਬੋ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੇ ਪੁਨ ਤਾਤ ਕੋ ਲਿਵੈ ਕੋ ਤਾਵੈ ਗੁਰਪ੍ਰਸਾਦੀ ਗੁਰਪ੍ਰਸਾਦੀ ਜਾਣੀਏ ਤੋ ਅੰਨ ਭਉ ਪਾਵੈ ਪਾਣਾ ਬਾੜੀ ਹੋਈ ਕਰ ਕਰ ਸਾਰ ਜਾਣੇ ਰੱਸੀਆ ਹੋ ਵੈ ਮੁਸਕਾ ਤਬ ਫੁੱਲ ਪਛਾਣੇ ਪੂ ਪੀਵੈ ਨਾਨਕਾ ਪਰਮ ਪਰਮ ਚੁਕਾਵੈ ਸਜੀ ਸਜੀ ਮਿਲ ਰਹੇ ਅਮਰਾਵਤ ਪਾਵੇ ਤਲੰਗ ਮਹੱਲਾ ਜੋਤਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਲ ਗੁਰਸਿੱਖ ਆਏ ਮੇਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਦੇ ਪਾਏ ਤੇ ਗੁਰੂ ਦੇ ਪਾਏ ਜਨ ਗੁਰ ਕਾ ਪਾਣਾ ਮੰਨਿਆ ਤਿਰ ਘੁੰਮ ਘੁੰਮ ਜਾਏ ਜੈਨਾ ਗੁਰ ਕੇ ਸਤਿਗੁਰੂ ਪਿਆਰਾ ਸੀ ਪਿਆ ਤਿਨ ਕੋ ਬਾਰੀ ਜਿਨ ਸਗੁਰ ਕੀ ਕੀਤੀ ਜਾ ਕਰੀ ਤਿਨ ਸਤ ਬਲਿਆਰੀ ਹਰ ਹਰ ਤੀਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰਸੇਵਾ ਦੇ ਪਾਇਆ ਗੁਰਮੁਖ ਨਿਸ ਤਾਰਾ ਜੋ ਹਰਨਾਮ ਤੇ ਆਏ ਤੇ ਜਨ ਪਰਵਾਨਾ ਤੇਰੇ ਮਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਤੇਰੀ ਉਸਤ ਹੈ ਜੋ ਹਰ ਪ੍ਰਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪ੍ਰਭਾਵੇ ਜਿਨਾ ਹਰ ਤੇ ਜਿਨਾ ਹਰ ਸੇਤੇ ਉਤਤ ਹੈ ਜੋ ਹਰ ਪ੍ਰਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪ੍ਰਭਾਵੇ ਜਿਨਾ ਜੇ ਤਾ ਹਰ ਪ੍ਰਭੁ ਪਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪਰ ਪਾਵੇ ਜਿਨ ਹਰ ਸੇਤੀ ਪ੍ਰਹੜੀ ਤਨਾ ਦੇ ਸਭਨਾ ਲੈ ਜੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਵਾਲੇ ਜਨ

ਦੱਸਿਆ ਗੁਰਪੁੰਨ ਵੱਡ ਪੁੰਨੂ ਜੋ ਗੁਰਸੀ ਗੁਰਸੇਵ ਜੀ ਦੀ ਪੁਨ ਪ੍ਰਾਣੀ ਜਨਨਾ ਚਨ ਕੋ ਵਾਰਿਆ ਸੁਦਾਤਾ ਗੁਰਬਾਣੀ ਗੁਰਮੁਖ ਸੁਖੀ ਸੀ ਲਿਆ ਸੇ ਆਪ ਪਾਈ ਹਰ ਦਰਗੇ ਪਨਾਈ ਹਰ ਆਪ ਗੱਲਾਂ ਜੋ ਗੁਰਮੁਖ ਰਾਤਿਆ ਦੀ ਤਿੰਨ ਦਰਸ਼ਨ ਦੀ ਜਾਮ ਤਿੰਨ ਕੇ ਚਰਨ ਪਖਾ ਦੇ ਧੂੜ ਧੂਲ ਕੋਲ ਪੀ ਜਾਏ ਪਾਸ ਪਾਰੀ ਖਾਤੀ ਮੋ ਵੀੜੇ ਲਾਈਆਂ ਹਰ ਕਦੀ ਨਾ ਚੇਤਿਊ ਜਾਂ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚਿਤ ਹਿਰਦੇ ਉਰਤਾਰੀ ਤਿੰਨ ਜਮ ਨੇੜਦਾ ਵੀ ਗੁਰਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਏ ਤੁਧ ਕਰੇ ਪਸਾ ਗੁਰ ਬਿਟੋ ਸਤਿਵਾਰਿਆ ਜਿੰਦ ਤੜਾ ਨਾਓ ਸੁਧਾਨ ਗੁਰੂ ਸਾਹਿਬ ਵਾਸੇ ਹਰਦੀਤ ਸਨੇਹਾ ਵੀਕ ਵੀ ਗੁਰ ਵਿਖਸਿਆ ਗੁਰ ਸਤਿਗੁਰ ਦਿਹਾ

अगर गमार गया की है कहो कित बिद जाई हर हर तीरा नाम ही हर खच लह जाई जिन गुरमुख हर आराध्या सीता बरदाने ਹਉਂ ਸਤਿਗੁਰ ਕੋ ਸਾਧੁ ਵਾਰਿਆ ਗੁਰੂ ਵਚਨ ਸੁਭਾਣੇ ਤੂੰ ਠਾਕੁਰ ਤੂੰ ਮਾਹ ਸਾਹਿਬ ਤੂੰ ਹੈ ਮੇਰੇ ਵੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਸੁਭਾਵੇ ਨਾਨਕਾ ਕਸਾਈ ਗੱਲ ਚੰਗੀ ਤਿਲੰਗ ਮਹੱਲਾ ਨੌਵਾਂ ਕਾਫੀ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤਲੇ ਨਿਤਨੇ ਪ੍ਰਾਣੀ ਛਿੰਝਨ ਆਉਦ ਬਿਹਾ ਦੇ ਬੂਟੇ ਕਾਟਿਓਂ ਪਾਣੀ ਰਾਉ ਹਰ ਗੁਣ ਕਾਹੇ ਨ ਗਾਵੇ ਮੂਰਕੇ ਗਿਆਨ ਝੂਠੇ ਲਾਲ ਚ ਲਾ ਕੇ ਨੈ ਬਰਨ ਪਛਾਨਾ ਅਜੋ ਕਸ਼ ਬਿਗਰੂ ਨਹੀਂ ਜੂ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ

ਲੈ ਮੀਰੂ ਰਾ ਸੰਪਤ ਰਾ ਧਨ ਰਾ ਸੰਪਤ ਰਾ ਧਨ ਰਾ ਸੁਨਤ ਨਿਹੁ ਲਗਾਯੂ ਕਾਲ ਪਾਸ ਜਬ ਗਲਪ੍ਰੀ ਸਭ ਭਯੁ ਪਰਾਯੂ ਜਾਨ ਬੂਝ ਕੇ ਬਾਬ ਰਹੇ ਤੇ ਕਾਜ ਵਿਕਾਰਿਯੂ ਪਾਪ ਕਰਤ ਸੁਚੋ ਨਹੀਂ ਨ ਗਰਭ ਨਿਵਾਰਿਯੂ ਨਹਿ ਗਰਭ ਨਿਵਾਰਿਯੂ ਜੀਵਿਤ ਗੁਰੂ ਪਦੀਸਿਆ ਸੁਸੁਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਕਹੁ ਪ੍ਰਭ ਸਰਣਾਈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੇਕ ਦੇਵਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੂ ਹਾਜ਼ਰ ਹਜੂਰ ਖੁਦਾਈ

ਪੀ ਤੂੰ ਮਨੀਦ ਦਰਿਆਉ ਤੂੰ ਦੇਹਿੰਦ ਤੂੰ ਵਿਸਿਆ ਤੂੰ ਧਨੀ ਦੇਹ ਦੇ ਏਕ ਤੂੰ ਜਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਮੇ ਤੇ ਸੁਆਮੀ ਬਸਿੰਦ ਤੂੰ ਹਰੀ

ਵਰਨਾ ਆਸਪਤੇ ਗਜਪਤ ਨਰਹਿ ਨਿਰੇ ਨਾਮੇ ਕੇ ਸਵਾਮੀ ਵੀਰ ਮੁਕੰਦ ਇੱਕਿ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੁੱਪ ਦੇ ਕਰ ਪਹਿਲਾ ਭਾਂਡਾ ਧੋਏ ਪੈ ਧੂਪ ਦੇਵੋ ਤੋ ਦੂਤੇ ਕੋ ਜਾ ਦੂਤ ਕਰਮ ਸੁਰਤਮਾਨ।

ਰਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕਿਉ ਓਂਕਾਰ ਸਤਿਗੁਰ ਪ੍ਰਸਾਦ ਪੂਜਲ ਕੈ ਚਿਲਕਣਾ ਘੂਟਮ ਕਾਰੜੀ ਮਸ ਧੋਤਿਆਂ ਮੂਲਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੀ ਨਾਲ ਮੈਂ ਚਲ ਜਾ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਜੇ ਸੰਨ ਰਹਾਉ ਕੋਟੇ ਮੰਡਪ ਬਾੜੀਆਂ ਪਾਸੋ ਚਿਤਵੀਆ ਢੱਟੀਆਂ ਕਾਮਨਾ ਆਮਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥਮਾਂ ਦਿਵਸਾਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ।

ਅਖਾੜ ਲੰਘਾ ਕੀਤੇ ਚੱਕਰਿਆਂ ਚੰਗਿਆਈਆਂ ਅਵਰ ਸਿਆਣ ਪਹੁ ਕਿਤ ਨਾਨਕ ਨਾ ਸੁਭਾ ਤੂੰ ਪੱਧਾ ਛੁੱਟੈ ਜਿੱਤ।

ਮਿਲਿਆ ਹੋਈ ਨਾ ਵਿਛੜੇ ਜੀ ਮਿਲਿਆ ਹੋਈ ਆਵਾਗੁਣ ਨਿਵਾਰਿਆ ਸੱਚਾ ਆਵਾਗੁਣ ਨਿਵਾਰਿਆ ਹੈ ਸੱਚਾ ਸੂਈ ਹਮੇ ਮਾਰੀ ਨਿਵਾਰਿਆ ਸੀਤਾ ਚੋਲਾ ਗੁਰਬਚਨੀ ਫਲ ਪਾਇਆ ਸਹਿ ਅੰਮ੍ਰਿਤ ਪੂਲਾ ਨਾਨਕ ਹੈ ਸਹੀ ਲਿਓ ਸੋਖਰਾ ਪਿਆਰਾ ਹਮ ਸਹਿ ਕੇ ਰਿਹਾ ਦਾਸੀ।

ਸਤਸਾਹ ਮੂਲੇ ਨਾਏ ਸਰਪਰ ਤਾਰਤੀ ਤਿਨਾ ਮਿਲਿਆ ਗੁਰਿਆਈ ਜਿਨ ਕੋ ਲਿਖਿਆ ਮਤ ਹਰ ਕਾ ਨਾਉ ਦੀਵੈ ਦੀਖਿਆ ਤਲ

ਸਾਹਿਬ ਨਜ਼ਰ ਜਿਸ ਘੱਲੇ ਆਣੇ ਆਪ, ਜਿਸ ਨਾਹੀਂ ਦੂਜਾ ਮਤੇ ਕੋਈ, ਢਾਇ ਸਾਰੇ ਸਾਜ ਜਾਣੇ ਸਭ ਸੂਏ, ਨਉ ਨਾਨਕ ਸੀਸ ਨਦਰੀ ਕਰਮ ਹੋਏ। ਸੂਹੀ ਮਹੱਲਾ ਪਹਿਲਾ ਪਾਂਡਾ ਸਾ, ਸੂਈ ਜੂਸ ਪਾਸੀ ਪਾਂਡਾ ਆਤਮਲੀ ਤੂਤਾ ਸ਼ਰ ਹੋਏ ਸੀ, ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਇਹ ਦੁਆਰੇ, ਧੋਈ ਹੱਛਾ ਹੋਈ ਸੀ ਮੈਰੇ ਹੱਛੇ ਕਾ ਵੀ ਚਾਰ ਆਵਰਤਾ ਸੀ, ਮਤ ਕੋ ਜਾਣੇ ਜਾਈ ਅੱਗੇ ਪਾਏ ਸੀ ਜਿਹ ਕਰਮ ਕਮਾਈ, ਤਿਹਾ ਹੋਈ ਸੀ ਅੰਮ੍ਰਿਤ ਹਰ ਕਾ ਨਾਉ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾ ਸੀ, ਪੱਲਿਆ ਚੱਲਿਆ ਪਾਸੋਂ ਜਨਮ ਸਵਾਰ ਵਾਜਾ ਵਾਜ ਸੀ, ਮਾਨਸ ਕਿਆ ਵੀ ਚਾਰਾ ਤਿਉ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸੂਹੀ ਮਹੱਲਾ ਪਹਿਲਾ, ਜੋਗੀ ਹੋਵੇ ਜੋਗਵੈ ਭੋਗੀ ਹੋਵੇ, ਖਾਏ ਤਪੀਏ ਹੋਵੇ ਤਪ ਕਰੇ ਤੀਰਥ, ਮਾਲੇ ਮਲ ਨਾਈ ਤੇਰਾ ਸੱਦੜਾ ਸੁਣੀ ਜੈ ਭਾਈ, ਜੇ ਕੋ ਬਹਿ ਅਲਾਈ ਰਹਾਉ, ਜੈਸਾ ਵੀ ਜੈ ਸੂਲਣੇ ਜੋ ਖੱਟੇ ਸੂ ਖਾਏ, ਅੱਗੇ ਪੁਸ਼ਨ ਹੋਵੇ।

ਪ੍ਰਸਾਦ ਜੋਗਨ ਕਿੰਤਾ ਜੋਗਨ ਡੰਡਾਏ ਜੋਗਨ ਪਸਮ ਚੜਾਈਐ ਜੋਗਨ ਮੂੰਦੇ ਮੂਨ ਮੁੰਡਾਏ ਜੋਗਨ ਸਿੰਘੀ ਪਾਈਐ ਅੰਜਨ ਮਾਜਦੇ ਰੰਜਨ ਰਹੀਐ ਜੋਗ ਜੁਗ ਤੇ ਬਹੁ ਪਾਈਐ ਗੱਲੀ ਜੋਗ ਨ ਹੋਏ ਏਕ ਦ੍ਰਿੜ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਦੇਹ ਸੰਤਰ ਭਵਿਐ ਜੋਗ ਨ ਤੀਰਥ ਨਹਾਈਐ ਅੰਜਨ ਮਾਹੀ ਨਿਰੰਜਨ ਰਹੀ ਆਏ ਜੋਗ ਜੋਗ ਤੇ ਪਾਈਐ ਸਤਿਗੁਰ ਭੇਟਾਏ ਤਾਂ ਸਹਿਤਾ ਤੂੰ ਢਾਏ ਧਾਪਤ ਵਰਜ ਰਹਾਈਐ ਨਿਜ ਚਰੈ ਸਹਿ ਤੁਨੂੰ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੋਗ ਤੇ ਪਾਈਐ ਨਾਨਕ ਜੀਵ ਤੇ ਅਮਰ ਰਹੀ ਹੈ ਐਸਾ ਜੋਗ ਕਮਾਈਐ ਬਾਜੇ ਬਾਜੋ ਸਿੰਘੀ ਬਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੋਤ ਤੋ ਪਾਈਐ ਸੂਈ ਮਹਲਾ ਪਹਿਲਾ ਕੌਣ ਤੁਰਾ ਜੀ ਕੌਣ ਤੁਰਾ ਤਿਰ ਕੌਣ ਸੁਰਾ ਬੁਲਾਵਾ ਕੌਣ ਗੁਰੂ

ਆਪਿ ਬੂਝੇ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨਿਆ ਬੈ ਖਿਨ ਜਾਵੈ ਤਾਂ ਕਿ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੇ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਲਾਜ ਜਨ ਕੇ ਸੂਈ ਮਹੱਲਾ ਚੌਥਾ ਹਰਿ ਹਰਿ ਨਾਮ ਭਜੋ ਪੁਰਖੋ ਤੂੰ ਸਭ ਬਿਨਸੇ ਦਾਲ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਤਰ ਸੇਵ ਸੁਖ ਸਮਗਾ ਮੇਰੇ ਮਨ ਪਾਜੇ ਰਾਮ ਨਾਮ ਅਤ ਵਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਵੀ ਚਿਰਿਓ ਮੁੱਲ ਵਹਿਗਾ ਰਹਾਉ ਨਰਪਤ ਰਾਜੇ ਰੰਗ ਰਸਮਾਣੀ ਭਿੰਨਾਵੇ ਪਕੜ ਖੜੇ ਸਭ ਕਲਗਾ ਧਰਮ ਰਹੇ ਤੇਰੇ ਡੰਡ ਲਗਾ ਨਾ ਫਿਰ ਪੁਜਤਾ ਨੇ ਹੱਥ

ਹਰੇ ਰਾਮ ਰਾਮ ਹਰ ਰੰਗ ਗੁਰ ਤੁੱਟੇ ਹਰ ਪਦੇਸਿਆ ਹਰ ਭੇਟਿਆ ਰਾਉ ਨਿਸੰਗ੍ਰਹਾ ਮੁੰਤਿਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਯ ਮਨ ਦੂਜਾ ਪਾਉ ਸਰੰਗ ਹਮੈ ਪੇ ਦੋਚਾਰਿਯ ਹਰ ਨਾ ਹਰ ਰਾਖੂ ਅੰਗੀ ਅੰਗ ਗੁਰ ਅੰਮ੍ਰਿਤ ਸਰ।

ਦੂਜੇ ਭਾਈ ਖੁਆਈ ਬਾਹਰ ਪੀ ਕਰ ਬਾਹਰ ਪੀ ਬਹੁਤ ਚਤੁਰਾਈ ਮਨੁਆ ਦੇ ਦਿੱਤਾ ਬਈ ਹਮੇ ਵਿਆਪਿਆ ਤਬਦ ਚੀਂਦਾਈ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ ਬੂਜੇ ਸੋ ਜਨ ਨਾਮ ਤੇ ਆਈ ਗੁਰਪ੍ਰਸਾਦੀ ਕੋ ਬੂਜੇ ਇੱਕ ਸਵਾਹੇ ਸਮਾਏ ਸੋਹੀ ਮਹੱਲਾ ਚੌਥਾ ਘਰ ਦੂਜਾ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਹਰ ਮਨ ਹਰ ਹਰ ਨਾ ਸਾਮ ਮੇਰੇ ਮਨ ਹਰ ਹਰ ਸਾਤ ਵਸਾਈ ਤਿਸਨਾ ਅਗਨ ਬੁਝੀ ਖੈਨ ਅੰਤਰ ਗੁਰ ਮਿਲੀਏ ਸਭ ਭੁੱਖ ਗਵਾਈ ਰਹਾ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਰਨਾਮ ਦ੍ਰਿੜਾਈ ਹਰ ਪ੍ਰਭ ਓ ਹਰ ਪ੍ਰ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮੇਲੇ ਹਰ ਰਸ ਪਾਈ ਤੁਰਮਤ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੇ ਹਰ ਪਾਈ ਸੂਈ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਅੰਗ ਲਾਈ ਗੁਰਮੁਖ ਹਰ ਹਰ ਨਾਮ ਸਮਾਈ ਹਰ ਅੰਗ ਰਾਤਾ ਮਨ ਹਰ ਅੰਗ ਲਾ ਮਾਣੀ ਸਤਾਨੰਦ ਰਹੇ ਦੇ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੀ ਰਹਾਉ ਹਰ ਅੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਗਧ ਨਰ ਕੋਰਾ ਹੋਈ ਜੇ ਸੌ ਲੋਚੈ ਰੰਗ ਨ ਹੋਈ ਨਦਰ ਕਰੇ ਤਾਂ ਸਤਿਗੁਰੂ ਪਾਵਹੀ ਨਾਨਕ ਹਰ ਰਸ ਹਰ ਅੰਗ ਸਮਾਵੇ ਸੂਈ ਮਹੱਲਾ ਚੌਥਾ ਜੇ ਵਾ ਹਰਸ ਰਹੀ ਅਕਾਈ ਗੁਰਮੁਖ ਪੀਵੈ ਸਹਿਜ ਸੁਮਾਏ ਹਰ ਰਸ ਜਨ ਚਾਖੂ ਜੇ ਪਾਈ ਤੋਕਤ ਅਨੁਸਾਦ ਰੂਪਾਈ ਰਹੋ ਗੁਰਮੁਖ ਰਸ ਰਖ ਉਰ ਤਾਰੇ ਹਰ ਰਸ ਰਾਤੇ ਰੰਗ ਬੁਰਾਰੇ ਮਨਮੁਖ ਹਰ ਰਸ ਮਨਮੁਖ ਹਰ ਰਸ ਆਖਿਆ ਨਾ ਜਾਏ ਹੁਕਮੇ ਕਰੇ ਬਹੁਤੀ ਮਿਲੈ ਸਜਾਏ ਨਦਰ ਕਰੇ ਤਾਂ ਹਰਸ ਪਾਵੇ ਨਾਨਕ ਹਰ ਰਸ ਹਰ ਰੰਗ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਕਰ ਸ਼ਿਵਾਇ ਕਿਉਂ ਓਅੰਕਾਰ ਸਤਿਗੁਰ ਪ੍ਰਸਾਦ ਨੀ ਜਾਤ ਹਰ ਜਪਤਿਆ ਉਤੋਂ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁੱਤੇ ਕਿਸ ਨੂੰ ਉਤਰਿਆ ਕਿਸ ਜਿਸ ਕਰ ਆਈ ਰਹਾ ਕਤ ਹਰ ਕੀ ਅਕਤ ਕਥਾਸ ਨੂੰ ਜਨ ਪਾਈ ਜਿਤ ਸਹਿਸਾ ਦੂਖ ਸਭ ਲੈ ਜਾਈ ਰਹਾਉ ਰਵਦਾਸ ਚਮਾ ਉਸਤਤ ਕਰੀ ਹਰ ਕੀਰਤ ਨਿਮਕ ਇੱਕ ਗਾਏ ਉਪਤ ਜਾਤ ਉਤਮ ਪਿਆ ਚਾਰ ਵਰਣ ਪਾਏ ਪਗਿਆਏ ਨਾਮ ਦੇਵ ਪ੍ਰੀਤ ਲਾਗੀ ਹਰ ਸੇਤੀ ਲੋਕ ਸ਼ਿਪਾ ਕਹੇ ਬੁਲਾਏ ਖੱਤਰੀ

ਪ੍ਰਤੀ ਜੇ ਕਿਰਪਾ ਕਰੇ ਹਰਿ ਰਾਈ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਜਿਨ ਕਉ ਤੋਹਰੋ ਲਿਖਿਆ ਲਿਖਤ ਲੀ ਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਈ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਾਧੂਖ ਨਿਵਾਰਣ ਹਰ ਹਰਹਾਉ ਤੁਰ ਭਗਤ ਨਾ ਕੋ ਬਸਿਆ।

ਕਿਨੈ ਨਾ ਪਾਇਓ ਹਰ ਤੇ ਭਾਏ ਨਿਤਾਰਾ। ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿਤ ਸਹਾਈ।

ਖੱਟੀਏ ਉਰਤੈ ਉਰਤ ਉਪਾਈ ਹਰਤਨ ਕਿਤੈ ਨਾਉ ਪਾਈ ਹਰਤ ਨੇ ਕਾਵਾ ਪਾਰੀ ਹੈ ਹਰਤਨ ਧਨ ਵਿਹਾਜੇ ਕੱਚੇ ਦੇਵਾ ਪਾਰੀਏ ਵਾਕ ਹਰਤਨ ਲੈ ਨਾਹੂ ਜਾਈ ਹਰਤਨ

0: ਸਾਧ ਚਲਾਈ ਹਰ ਇਸਾ ਧਨੇ ਕਾ ਤੂੰ ਠੱਕ ਦਿਨ ਆਵੀ ਜਨਾਨੀ ਕੋ ਗੁਰ ਸੂਜੀ ਪਾਈ। ਸੂਈ ਮਹੱਲਾ ਚੌਥਾ ਜਿਸ ਨੂੰ ਹਰ ਸੁ ਪ੍ਰਸੰਨ ਹੋਈ ਸੁ ਹਰ ਗੁਣ ਵੈ ਸੁ ਭਗਤ ਸੁ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਣੀ ਹੈ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ
1: ਗੁਰ ਸੋਜੀ ਪਾਈ ਜੁਗਤਾ ਸੋਹੀ ਮਹਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀਏ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਉ ਲਾਏ ਸਤਿਗੁਰ ਨਾਲ ਧਿਆਨ ਰਹੋ ਸੋ ਸਤਿਗੁਰ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜੇ ਪਾਏ ਸਾਖਤ ਮਾ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨਿਹਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ ਸੋ ਪਾਵੇ ਦਰਗੇ ਮਨ ਸੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਦਿਖਾ ਉੱਤਰ ਜਾਏਗਾ ਝੂਠ ਗਮਾਨ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਾ ਨਾਨਕ ਜੇਹਾ ਤੂੰ ਕਰਾਹੇ ਤੇਹਾ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ ਘਰ ਸੱਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਕੂ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨੇ ਅਵਰ ਨਾ ਕੋਈ ਰਹੁ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਚਿਸ ਪੈ ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੇ ਬੱਕਰੀ ਸਿੰਘ ਇੱਕ ਤੇ ਥਾਏ ਰਾਖੇ ਮਨ ਹਰ ਜਪ ਭਰਮ ਪਉ ਦੂਰ ਕੀਜੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਿਵਾਵੇ ਜਿਉ ਧਰਤੀ ਚੰਨ ਤਲੇ ਤੇ ਉੱਪਰ ਆਵੇ ਤੇ ਉਸ ਨਾਨਕ ਸਾਧ ਜਨਾ ਜਗ ਤਾਣ ਪਰ ਸਭ ਪੈਰੀ ਪਾਏ। ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਹਾ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੁਧ ਸਭ ਕੁਛ ਸੂਝੇ ਜਿਹਾ ਕੋ ਕਰੇ ਤੇ ਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣੇ ਬੁਰਾ ਭਲਾ ਤੂੰ ਸਭ ਕੁਛ ਸੂਝੇ ਤੂੰ ਭਾਵੇ ਤਿਵੇ ਬੁਲਾਵੇ ਰਹੋ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਾਨਮੁਖ ਧਨ ਦੇ ਪਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੁਧ ਸਭ ਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਵੇ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੋ ਨਿਤ ਧਿਆਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜਾਂ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਰੋਗ ਪਏ ਗੁਰਬਚਨੀ ਜਿਨਾਸ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਹੈ ਰਹੋ ਬ੍ਰਹਮਾ ਵਿਸ਼ਨ ਮਹਾਂਦਿਉ ਤ੍ਰੈ ਰੋਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਵੋੜੇ ਹਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਨ ਦੁੱਖ ਭਾਰੀ ਗੱਪ ਸਾਦੀ ਕੋ ਬਿਰਲਾ ਛੁੱਟੇ ਤੇ ਜਨ ਕੋ ਹਾਓ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਵੇਖੇ ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰ ਵਰਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੇ ਜਿਉ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜਿਉ ਪ੍ਰਭ ਕੋ ਤੇਰੇ ਬਸ ਅਸਾ ਜੋਰ ਨਹੀਂ ਜੇ ਕਿਛ ਕਰ ਕੰਮ ਸਕੇ ਜਿਉ ਭਾਵੇ ਤਿਵੇਂ ਬਖਸ਼ ਰਹੋ ਸਭ ਜੀਉ ਪਿੰਡ ਦੀਆ ਤੁਦਾਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਹੋਕ ਕਰਮ ਕਮਾਵੇ ਜਿਹਾ ਤੋ ਤਰਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਲਾਵੇ ਇੱਕ ਮਾਨਮੁਖ ਕਹੇ ਕਰੇ ਸੋ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮਗਦਨ ਚਾਣ ਜਾਂ ਨਾਨਕ ਕੋ ਹਰ ਬਖਸ਼ ਲੈ ਮੇਰੇ ਸਾਮੀ ਸਰਨਾਗਤ ਪਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਾਵ ਏਕੇ ਏਕ ਅੰਕਾਰਾ ਕਵਨ ਰੂਪ ਦਿਸ਼ਟਿਓ ਵਿਨਸਾਇਓ ਕਹਿਤੇ ਗਇਓ ਓ ਕਤ ਤੇ ਆਇਓ ਰਹਾਓ ਅਜਲ ਤੇ ਉੱਠੇ ਅਨਕ ਤਰੰਗਾ ਕਾਨਕ ਭੂਖਨ ਕੀਨੇ ਬੋਰੰਗਾ ਬੀਜ ਬੀਜ ਦੇਖਿਓ ਵਾ ਪ੍ਰਕਾਰਾ ਫਲ ਪਾ ਕੇ ਤੇ ਏਕ ਓਂਕਾਰਾ ਸਹਿਜ ਘਟਾਵੇਂ ਏਕ ਆਕਾਸ਼ ਘਰ ਘੱਟ ਫੁੱਟੇ ਤੇ ਹੋਈ ਪ੍ਰਗਾਸ ਭਰਮ ਲੋਭ ਮੋਹ ਮਹਿ ਮਾਇਆ ਵਿਕਾਰ ਭਰਮ ਛੁੱਟੇ ਤੇ ਏਕ ਓਂਕਾਰ ਉਹ ਅਵਿਨਾਸੀ ਵਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਮੇ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੋਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਜਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸ਼ਰਨ ਪੂਰਨ ਦਿਆਲਾ ਤੁਜਬਿਨ ਕਵਨ ਕਰੇ ਪ੍ਰਤ ਪਾਲਾ ਰਹੋ ਜਲ ਥਲ ਮਈਅਲ ਰਹਿਆ ਭਰਪੂਰ ਨਿਕਟ ਵਸੇ ਨਹੀਂ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਏ ਸਾਚ ਲੱਗੇ ਤਾਂ ਹਮੇ ਜਾਈਏ ਜਿਸ ਨੂੰ ਲਾਏ ਲਏ ਸੋ ਲਾਗੇ ਗਿਆਨ ਰਤਨ ਅੰਤਰ ਤਿਸ ਜਾਗੇ ਧਰਮ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੋਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭ ਛਾਨੇ ਮਾਨੇ ਹੁਕਮ ਤਜੇ ਅਭਿਮਾਨੇ ਪ੍ਰਿਯ ਸੁਭ ਰਾਤੀ ਰਲੀਆਂ ਮਾਨੇ ਸੁਣ ਸਕੀਏ ਪ੍ਰਭ ਮਿਲਣ ਸਾਨੀ ਮਨ ਤਨ ਅਰਪਿਤ ਅਜਲ ਅਜਲਕਾਨੀ ਰਹਾਉ ਸਕੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸੋ ਸੁਹਾਗਣ ਅੰਕ ਸਮਾਵੇ ਗਰਭ ਘੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਵਿਹਾਵੇ ਕਰਮਹੀਣ ਮਨਮੁਖ ਦੁੱਖ ਪਾਵੇ ਬਿਨੋ ਕਰੋ ਜੇ ਜਾਣਾ ਦੂਰ ਪ੍ਰਭ ਅਵਿਨਾਸੀ ਰਿਹਾ ਪ੍ਰਭੂ ਜਾਂ ਨਾਨਕ ਗਾਵੇ ਦੇਖ ਹਦੂਰ ਸੋਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾ ਹੋ ਘਰ ਕੀ ਨਾਰਦਾ ਦਾਸੀ ਕਰ ਦੀਨੀ ਪਧਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾ ਗੁਣਕੰਤ ਪਿਆਰੇ ਸੁਗੜ ਸਰੂਪ ਦਿਆਲ ਮਰਾਰੇ ਰਹੋ ਸਤਿ ਸਿਗਾਰ ਪਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਤਮੋਲ ਮੁਖ ਪਹਾਇਆ ਕੰਗਨ ਵਸਤਰ ਗਹਿਣੇ ਬਣੇ ਸਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਵਣ ਕਰ ਕੰਤਰ ਜਾਇਆ ਬਸ ਕਰ ਕਲੀਨਾ ਗੁਰ ਭਰਮ ਜਗਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਵਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪਟ ਸੂਰਜੋ ਤੇ ਜਿਆਰਾ ਸੇਜ ਵਿਸਾਈ ਸਰਦੇ ਪਾਰਾ ਨਾਮ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਅਮਕਿਓ ਹੀ ਉਹ ਮਿਲਨ ਪ੍ਰਭ ਤਾਹੀਂ ਖੋਜ ਤੇ ਚਰਿਓ ਦੇਖੋ ਪ੍ਰਹਿ ਜਾਈ ਸੁਣ ਤਸਦੇਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਦਰ ਨਾ ਪਾਈ ਕਿਨ ਵਿਦ ਹੀਰੋ ਧੀਰੇ ਨੀ ਮਾਨੋ ਮਿਲ ਸਾਜਨ ਤ ਹੋ ਤਿਸ ਤੁਜ ਕਰਵਾਨੋ ਰਹੋ ਏਕਾ ਸੇਜ ਵਿਛੀ ਤਨ ਕੰਤਾ ਧਨ ਸੁਤੀ ਫਿਰ ਸਤ ਜਗੰਤਾ ਪੀਓ ਮਧਰੋ ਧਨ ਮਤਵੰਤਾ ਤਨ ਜਾਗੇ ਸੋ ਫਿਰ ਬਲਾਂਤਾ ਭਾਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਸਾਂਤਰ ਮੈਂ ਸਗਲੇ ਜਾਗੇ ਕਹਿਣ ਵਿਆਹਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਪਿਓ ਕਿਰਪਾਲ ਸਤਸੰਗ ਮਿਲਾਇਆ ਬੁਝੀ ਤਪਤ ਘਰੇ ਫਿਰ ਪਾਇਆ ਸਗਲ ਸਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰਭਰਮ ਚਕਾਇਆ ਜੈ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗਣ ਖੇਤ ਤਾਰੇ ਬੇ ਖਰੀਦ ਕਿਆ ਕਰੇ ਚਤਰਾਈ ਇਹ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭਦਾਤਾ ਮੋਹਿ ਦੀਨ ਭਖਾਰੀ ਤੁਮ ਸਦਾ ਸਦਾ ਪੁਕਾਰੇ ਜੋ ਕਿਛ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕਰ ਅਗਮੇ ਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਜਾਵੋ ਵਿਦਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਹੀਂ ਲਈਏ ਮਨ ਤਰਸੇ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰਹਿ ਨਾਰੇ ਜਾਂ ਨਾਨਕ ਕੋ ਕਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸ਼ਤਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿਤੋ ਬਹੁਤਾ ਜੋ ਪ੍ਰੇਮ ਮਾਨੇ ਤਿਨ ਕੀ ਰੀਸਾ ਕੁਬੜੇ ਮੂਰਖ ਕੀ ਹਠੀ ਸਾਰਾ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਨੀਜੇ ਕੋਚਲ ਕਠੋਰ ਕਾਮੀ ਮਕਤ ਕੀਜੇ ਦਰਸ਼ਨ ਦੇਖੇ ਕੀ ਵਡਿਆਈ ਤਮਸਕਦਾ ਤੇ ਪਰਖ ਸਵਾਈ ਰਹਾਓ। ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਅਵਸਰ ਆਪਣਾ ਬੁੱਝੇ ਨਾ ਆਨਾ ਮਾਇਆ ਮੋਰ ਅੰਗ ਲਪਟਾਨਾ ਰਹਾਓ ਲੋਭ ਲਹਿਰ ਕਿਉਂ ਬਿਕਸ ਫੂਲ ਬੈਠਾ ਸਾਜਨਾ ਕਾ ਦਰਸ਼ਨ ਡਿੱਠਾ ਕਬੂ ਨਾ ਸਮਝੇ ਗਿਆਨ ਗਵਾਰਾ ਬਹਰ ਬਹਰ ਲਪਟਿਓ ਸੰਜਾਰਾ ਰਹੋ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਾ ਸੁਣ ਤਾਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖ ਤੰਦੇ ਛੋੜ ਜਾਏ ਝੂਠੇ ਸਭ ਤੰਦੇ ਰਹੋ ਕਹੋ ਨਾਨਕ ਨਾਨਕ ਪ੍ਰਭ ਬਖਸ਼ ਕਰੀਜੇ ਕਰ ਕਿਰਪਾ ਮੋਹੇ ਸਾਧ ਸੰਗ ਦੀਜੇ ਤੇ ਤਉ ਕਿਛ ਪਾਈਏ ਜੋ ਹੋਈਏ ਹੈ ਰਹਿਣਾ ਜਿਸੇ ਬਜਾਏ ਤਿਸ ਨਾਮ ਲੈਣਾ ਰਹਾਓ ਸੋਹੀ ਮਹੱਲਾ ਪੰਜਵਾਂ ਘਰ ਮੇ ਠਾਕਰ ਨਦਰ ਨਾ ਆਵੇ ਗਲ ਮੈਂ ਪਾਹਣ ਲੈ ਲਟ ਲਟਕਾਵੇ ਭਰਮੇ ਪੂਲਾ ਸਖਤ ਫਿਰਤਾ ਨੀਰ ਬਰੋਲੇ ਖਪਖਾ ਮਰਤਾ ਰਹੋ ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡਬਤਾ ਗੁਨੇ ਹਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਮੀ ਵਰ ਮਿਲ ਨਾਨਕ ਠਾਕਰ ਜਾਤਾ ਜਲ ਥਲ ਮਈਅਲ ਪੂਰਨ ਵਧਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਰਵਿਆ ਕਵਨ ਗਤੀਰੀ ਸਾਖੀ ਬਤਾਵੋ ਮੁਝੇ ਮਤੀਰੀ ਸੂਹ ਵਸੂਹ ਵਸੂਹ ਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹੋ ਪਾਲ ਮਲੋਵੋ ਸੰਗ ਨੈਣ ਪਤੀਰੀ ਜਹਾਂ ਪਟਾਵੋ ਜਾਂ ਤਤੀਰੀ ਜਾਪ ਤਪ ਸੰਜਨ ਦਿਓ ਜਤੀਰੀ ਇੱਕ ਨਿਮਕ ਮਿਲਾਵੋ ਮੋਹੇ ਪ੍ਰਾਨ ਪਤੀਰੀ ਮਾਣ ਤਾਣ ਅਹੋ ਬਿੰਦ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੋਹੀ ਮਹੱਲਾ ਪੰਜਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝੀ ਭੇਖ ਵੇਖ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿੱਤੇ ਨ ਵਿਸਰੇ ਕਾਹੂ ਵੇਰਾ ਰਹਾਓ ਵੇਖਰੀ ਦਾਸਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਕਹਿਰਾ ਕੋਟ ਦਾ ਜਾ ਕੇ ਦਰਬਾਰੇ ਨਿਮਕ ਨਿਮਕ ਬਸੇ ਤਿੰਨ ਨਾਲੇ ਹਾਉ ਕਿਛ ਨਾਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ ਸੂਹੀ ਮਹੱਲਾ ਪੰਜਵਾਂ ਸੂਗ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੋ ਨੇਤਰੋਂ ਡਿੱਠੀ ਰਹੋ ਤੈ ਗੀਤ ਨਾਦ ਖਾਰੇ ਸੰਗਾ ਓਹਾ ਸੰਤ ਕਰੇ ਹਰ ਰੰਗਾ ਤੈ ਮਨ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗਹ ਗੁਹਜ ਕਥਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਾਂ ਜਾ ਕੇ ਦਰਸ ਪਾਪ ਕੋਟ ਅਤਾਰੇ ਭੇਟ ਸੰਗ ਹੋਏ ਭਵਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹੋ ਜਾ ਕਾ ਸ਼ਬਦ ਸੰਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਵਿਦਾਰੇ ਜਾ ਕਾ ਤੀਰਕ ਇਸ ਮਨੇ ਸਦਾਰੇ ਜਾ ਕੇ ਸਿਮਰਨ ਮੁਖ ਉਲਜਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਾਧ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਵੇਖੇ ਜਿਨੀ ਹਰ ਹਰ ਧਿਆਇਆ ਸਾ ਸੰਗ ਤਿਨੀ ਦਰਸ਼ਨ ਪਾਇਆ ਰਹੁ ਬਾਦਸ਼ਾਹ ਸਾ ਵਪਾਰੀ ਮਾਨਾ ਜੋ ਦਿਸੇ ਸੋ ਖਾਲੇ ਕਰਨਾ ਕੂੜੇ ਮੈਂ ਲਪਟ ਲਪਟਾਨਾ ਛੋੜ ਜਲਿਆ ਤਾਂ ਫਿਰ ਪਛਤਾਨਾ ਕਿਰਪਾ ਦਾ ਨਾਨਕ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘੱਟ ਘੱਟ ਅੰਦਰ ਦੋਵੇਂ ਤੁਮੇ ਵਸਾਰੇ ਸਗਲ ਸਮੱਗਰੀ ਸੂਤ ਤਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਮ ਹੀ ਪੇਖ ਪੇਖ ਮਨ ਬਿਕਸਾਰੇ ਰਹਾਓ ਅਨਕ ਜੋਨ ਭਰਮ ਭਰਮ ਭਰਮ ਹਾਰੇ ਉੱਠ ਗਈ ਅਵ ਸਾਧ ਸੰਗਾਰੇ ਆਗਮ ਗੋਚਰ ਅਲੱਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਾ ਕਵਣ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਵਾਰ ਨਾ ਕਹੀ ਉਹ ਸੁਪਨਾ ਸੁਭਤ ਨਹੀਂ ਜਾਣੇ ਅਚੇਤ ਵਿਵਸਥਾ ਮਹਿਲ ਬਟਾਨੇ ਰਹਾਓ ਮਹਾ ਮੋਹੇ ਮੋਹਿਓ ਗਵਾਰਾ ਪੇਖਤ ਪੇਖਤ ਊਠ ਸੁਧਾਰਾ ਉੱਚਤੇ ਉੱਚਤਾ ਕਾ ਦਰਬਾਰਾ ਕਈ ਜੰਤ ਬਿਨੇ ਅਪਾਰਾ ਤੋਸਰ ਹੋਆ ਨਾ ਹੋਈ ਆਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰਤਾ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੋ ਹਰ ਅੰਤਰਜਾਮੀ ਭਗਤ ਜਨਾ ਕੇ ਸੰਗ ਸਵਾਮੀ ਰਹਾਓ ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭਾ ਆਨੰਦਾ ਜਾ ਕੇ ਸਿਮਰ ਕਛ ਭਾਉ ਨਾ ਵਿਆਪੇ ਸਦਾ ਸਦਾ ਨਾਨਕ ਹਰ ਜਾਪੇ ਸੂਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਦੇ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪਾਰਾਣ ਆਧਾਰੀ ਸਹਾਉ ਸਾਹ ਸੰਗ ਜਨ ਮਨਵਾਰੀ ਅੰਮ੍ਰਿਤ ਕਥਾ ਸੁਣ ਕਰਨ ਧਾਰੀ ਕਾਮ ਕ੍ਰੋਧ ਲੋ ਮੋਤ ਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹੋ ਤੱਤ ਵਿਚਾਰੀ, ਰਾਮ ਨਾਮ ਜਪਾਰ ਉਤਾਰੀ। ਸੁਹੀ ਮਹੱਲਾ ਪੰਜਵਾਂ, ਲੋਮ ਮੋਹੇ ਮਗਨ ਅਪਰਾਧੀ, ਕਰਨ ਹਰ ਕੀ ਸੇਵ ਨਾ ਸਾਧੀ। ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਹੇ ਨਿਰਗੁਣਿਆਰੇ। ਰਹੋ ਤੂੰ ਦਾਤਾ ਪ੍ਰਭ ਅੰਤਰਜਾਮੀ, ਕਾਚੀ ਦੇਹ ਮਾਨਖ ਮਾਨੀ, ਸਵਾਦ ਬਾਦੀ ਰੁਖ ਮਦ ਮਾਇਆ। ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗ ਜੀਵਨ ਹਰ ਰਾਇਆ। ਸਗਲ ਤਿਆਗ ਨਾਨਕ ਸਰਨਾਇਆ, ਸੂਹੀ ਮਹੱਲਾ ਪੰਜਵਾਂ। ਪੀਖ ਜਾਗਤ ਕਹੀ ਅਤੰਦਾ, ਸੁਨੀਅਤ ਸੁਨੀਏ ਨਾਹੀ ਨਿਕਟ ਵਸਤ ਕੋ ਜਾਣੇ। ਦੂਰੇ ਪਾਪੀ ਪਾਪ ਕਮਾਈ, ਸੋ ਕਿਚ ਕਰ ਜਿਤ ਛੁੱਟੇ ਪ੍ਰਾਣੀ। ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਰਹੁ ਘੋਰ ਮਹਿਲ ਸਦਾ ਰੰਗ ਰਾਤਾ। ਸੰਗਤ ਮਾਰੇ ਕਛੂ ਨਾ ਜਾਤਾ, ਰਾਖੇ ਪਚਾਰ ਮਾਟੀ ਕਾ ਪਾਂਡਾ। ਤਕ ਝੀਲ ਮਿਲੇ ਜਮ ਡਾਂਡਾ, ਕਾਮ ਕ੍ਰੋਧ ਲੋ ਮੋਹੇ ਬਾਧਾ। ਮਹਾ ਗਰਤ ਮੈਂ ਨਿਕਰਤ ਜਾਤਾ, ਨਾਨਕ ਕੀ ਅਰਦਾਸ ਨਿਜੇ। ਡੂਬਤ ਪਾਹਨ ਪ੍ਰਭ ਮੇਰੇ ਲੀਜੇ, ਸੂਹੀ ਮਹੱਲਾ ਪੰਜਾਂ। ਜੀਵਤ ਮਰੇ ਬੂਝੇ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ। ਸੌਣ ਸਾਜਣਿਓ ਦੁੱਤਰ ਧਰੀਏ, ਮਿਲ ਸਾਧੂ ਹਰ ਨਾਮ ਉਚਰੀਏ। ਰਹੁ ਏਕ ਬਿਨਾ ਦੂਜਾ ਨਹੀਂ ਜਾਣੇ, ਘਟ ਘਟ ਅੰਤਰ ਪਾਰ ਬ੍ਰਹਮ ਪਛਾਣੇ। ਜੋ ਕਿਛ ਕਰੇ ਸੋਈ ਭਲ ਮਾਨੇ, ਆਦਿ ਅੰਤ ਕੀ ਕੀਮਤ ਜਾਣੇ। ਕਹੋ ਨਾਨਕ ਤੇ ਜਨ ਬਲਿਹਾਰੀ, ਜਾ ਕੇ ਹਿਰਦੇ ਵਸੇ ਮਰਾਰੀ। ਸੂਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨੇ ਹਰ ਸਗਲ ਰਿਸ਼ਟ ਕੋ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ। ਰਹੋ ਭਵ ਜਲ ਡੂਬ ਸਤਿਗੁਰ ਕਾਢੇ, ਜਨ ਜਨ ਕਾ ਟੂਟਾ ਗਾਢੇ। ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੇ। ਸਾਂਤ ਸਤਿਗੁਰ ਕੀ ਰੇਣ ਬੜ ਭਾਗੀ ਪਾਵੇ, ਨਾਨਕ ਗੁਰ ਕੋ ਸਦ ਵੱਲ ਜਾਵੇ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਵੱਲ ਜਾਈਏ, ਆਠ ਪੈਰ ਹਰ ਹਰ ਜਸ ਗਾਈਏ। ਸਿਮਰੋ ਸੁਭਰਾਵ ਆਪਣਾ ਸਵਾਮੀ, ਸਗਲ ਘਟਾਕਾ ਅੰਤਰ ਜਾਮੀ। ਰਹੋ ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੇ ਮਨ ਮਾਹੀ, ਜਨਮ ਜਨਮ ਕੇਵਲ ਵਿਖਜਾਈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੇ ਸੰਤ ਰਵਾਲਾ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀ ਮਹਾਂ ਗੁਰਤੀਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਨਕਾਰ ਆਪਣੇ ਚਿਹਰੇ। ਰਹੁ ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ। ਸੁਣੋ ਬਿਨੋ ਪ੍ਰਭ ਮੇਰੇ, ਮੀਤਾ ਚਰਨ ਕਮਲ ਵਸੇ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾ ਗੁਣਤਾਸ। ਸੂਹੀ ਮਹੱਲਾ ਪੰਜਵਾਂ, ਮੀਤ ਸਾਜਨ ਸੁਤਬੰਦ ਭਾਈ, ਜਤ ਕਤ ਭੇਖੋ ਹਰ ਸੰਗ ਸਹਾਈ। ਜਤ ਮੇਰੀ ਪਤ ਮੇਰੀ ਧਨ, ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ। ਰਹੁ ਪਾਰ ਬ੍ਰਹਮ ਜਪ ਪਹਿਰ, ਸਨਾਹੇ ਕੋਟ ਆਵਦ ਤਿਸ ਬੇਦਤ ਨਾਹੇ। ਹਰ ਚਰਨ ਸਰਨ ਗੜ ਕੋਟ ਹਮਾਰੇ, ਕਾਲ ਕੰਟਕ ਜਮ ਤਿਸ ਨਾ ਵਿਦਾਰੇ। ਨਾਨਕ ਸਾ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮਰਾਰੀ। ਸੂਹੀ ਮਹੱਲਾ ਪੰਜਵਾਂ, ਗੁਣ ਗਪਾਲ ਪ੍ਰਭ ਕੇ ਨਿਤ ਗਾਹਾਂ, ਆਨੰਦ ਵਿਨੋਦ ਮੰਗਲ ਸੁਖ ਤਾਹਾਂ। ਚੱਲ ਸਕੀਏ ਪ੍ਰਭ ਰਾਵਣ ਜਾਹਾਂ, ਸਾਧ ਜਨਾਂ ਕੀ ਚਰਨੀ ਪਾਹਾਂ। ਰਹੁ ਕਰ ਬੇਨਤੀ ਜਨ ਧੂਰ ਵਸਾਹਾ, ਜਨ ਜਨ ਕੇ ਕਿਲ ਵੇਖ ਲਾਹਾਂ। ਮਨ ਤਨ ਪ੍ਰਾਣ ਜਿਓਰ ਪਾਹਾਂ, ਹਰ ਸਿਮਰ ਸਿਮਰ ਮਨ ਮੋਹ ਕਟਾਹਾਂ। ਦੀਨ ਦਿਆਲ ਕਰੋ ਉਤਸਾਹਾ, ਨਾਨਕ ਦਾਸ ਹਰ ਸਨ ਸਮਾਹਾ। ਸੂਹੀ ਮਹੱਲਾ ਪੰਜਵਾਂ, ਬੈਕੰਠ ਨਗਰ ਜਾਹਾਂ, ਸੰਤ ਬਾਸਾ ਪ੍ਰਭ ਚਰਨ ਕਮਲ ਦਮੈ ਨਿਵਾਸਾ। ਸੁਣ ਮਨ ਤਨ ਤੁਜ ਸੁਖ ਦਖਲਾਵੋ, ਹਰ ਅਨਕ ਭਜਨ ਤੁਜ ਭੋਗ ਪੰਜਾਵੋ। ਰਹੁ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾ ਕੇ ਵਰਨੇ ਨਾ ਜਾਹੀ। ਲੋਭ ਮੂਆ ਤਿਸ਼ਨਾ ਬੁਝ ਥਾਕੀ, ਪਾਰਵੰਕੀ ਸਰਨ ਤਾ ਜਨ ਤਾਕੀ। ਜਾਨ ਵਰਨੇ ਕੀ ਜਾਹੀ, ਲੋਭ ਮੂਆ ਤਿਸ਼ਨਾ ਬੁਝ ਥਾਕੀ, ਪਾਰਵੰਕੀ ਸਰਨ ਚੰਨ ਤਾਕੀ। ਜਨਮ ਜਨ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹੱਲਾ ਪੰਜਵਾਂ, ਆਨਕ ਵੀਂਗ ਦਾਸ ਕੇ ਪੈ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੂੰ ਛਡਾਏ ਲਿਓ ਜਾਣੇ ਆਪਣਾ, ਅਰਜੇ ਭਰਿਓ ਜਲ ਜਾਗ ਸੁਪਨਾ। ਰਹੁ ਪਰਬਤ ਦੁਖ ਮਾਂ ਬਿਕਰਾਲਾ, ਕਿਨਮੇ ਦੂਰ ਕੀਏ ਦੇ ਅਲਾ। ਸੋਗ ਰੋਗ ਬਿਪਤਤ ਭਾਰੀ, ਦੂਰ ਪਈ ਜਪਨਾ ਮਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਨਾਏ। ਸੂਹੀ ਮਹੱਲਾ ਪੰਜਵਾਂ, ਦੀਨ ਛਡਾਏ ਦੁਨੀ ਜੋ ਲਾਏ, ਦੋਹੀ ਸਰਾਈ ਖਨਾਮੀ ਕਹਾਏ। ਜੋ ਤਿਸ ਭਾਵੇ ਸੋ ਪ੍ਰਵਾਨ, ਆਪਣੀ ਕੁਦਰਤ ਆਪੇ ਜਾਣ। ਰਹੁ ਸਾਚਾ ਧਨ ਪੁੰਨ ਭਲਾ ਕਰਾਏ, ਦੀਨ ਕੇ ਤੇ ਤੋਸੇ ਦੁਨੀ ਨਾ ਜਾਏ। ਸਰਬ ਨਿਰੰਤਰ ਏਕੋ ਜਾਗੇ, ਜਿਤ ਜਿਤ ਲਾਇਆ ਤੇ ਤਿਤ ਕੋ ਲਾਗੇ। ਅਗਮ ਗੋਚਰ ਸੱਜ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਸੂਹੀ ਮਹੱਲਾ ਪੰਜਵਾਂ, ਪ੍ਰਾਤੇ ਕਾਲ ਹਰ ਨਾਮ ਉਚਾਰੇ, ਈਤ ਊਤ ਕੀ ਓਟ ਸਵਾਰੀ। ਸਦਾ ਸਦਾ ਜਪੀਏ ਹਰਨਾਮ, ਪੂਰਨ ਹੋਵੇ ਮਨ ਕੇ ਕਾਮ। ਰਹੋ ਪ੍ਰਭ ਅਵਿਨਾਸੀ, ਰਹਿਣ ਦਿਨ ਗਾਓ, ਜੀਵਤ ਮਰਤ ਨਿਸ਼ਚਲ ਪਾਵੇ। ਥਾਓ ਸੋ ਸੋ ਸੇਵ ਚਿਤ ਧੋਟ ਨਾਵੇ, ਖਾਤ ਖਚ ਖਰਚਤ ਸੁੱਖ ਆਨੰਦ ਵਿਹਾਵੇ। ਜਗ ਜੀਵਨ ਪ੍ਰਸਾਦ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਸੁਹੀ ਮਹੱਲਾ ਪੰਜਾਂ, ਗੁਰਪੁਰੇ ਜਪੈ ਦੇ ਆਲਾ, ਦੁੱਖ ਬਿਨਸੇ ਪੂਰਨ ਭਈ ਕਾਲ। ਪੇਕ ਪੇਕ ਜੀਵਾਂ ਦਰਸ ਤੁਮਾਰਾ, ਚਰਨ ਕਮਲ ਲਾਈ ਬਲਿਹਾਰਾ। ਤੁਜ ਬਿਨ ਠਾਕਰ ਕਵਨ ਹਮਾਰਾ। ਰਹੁ ਸਾਧ ਸੰਗਤ ਕੋ ਪ੍ਰੀਤ ਬਣਾਈ, ਪੂਰ ਕਰਮ ਲਿਖਤ ਧੁਰ ਪਾਈ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨਾ ਸਕੇ ਤੀਨੇ ਤਾਪ। ਨੇਮਿਖ ਨਾ ਵਿਸਰੇ ਹਰ ਚਰਨ ਚਰਨ ਤੁਮਾਰੇ। ਨਾਨਕ ਮਾਗੇ ਦਾਨ ਪਿਆਰੇ, ਸੁਹੀ ਮਹੱਲਾ ਪੰਜਵਾਂ। ਸੋ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਚਾਰੇ। ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਸਾਵੇ ਗੁਣ ਸਦਾ ਰਸਾਲਾ। ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਵਸੇ ਤੇ ਸੁਨੇਰਾ। ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਨਹਾਰ। ਰਾਮ ਰਾਮ ਸੰਤਨ ਸੁਖਮਾਨਾ, ਨਾਨਕ ਦੇਵਨਹਾਰ ਸਜਾਨਾ। ਸੁਹੀ ਮਹੱਲਾ ਪੰਜਵਾਂ, ਬਹਤੀ ਜਾਤ ਕਦੇ ਦਿਸ਼ਟ ਨਾ ਧਾਰਤ। ਮਿਥਿਆ ਮੋਹ ਬੰਦੇ ਨਿਤ ਪਾਰਚ, ਮਾਧਵ ਭਜਨ ਨਿਤ ਰੈਣੀ। ਜਨ ਪਦਾਰਥ ਜੀਤ ਹਰ ਸਾਨੀ, ਰਹੋ ਕਰਤ ਵਿਕਾਰ ਦੋ ਕਰ ਚਾਰਤ। ਰਾਮ ਰਤਨ ਰਿੱਧ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਆਉਦ ਵਿਹਾਣੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸਮਰੱਥ ਗੋਚਰ ਸਾਮੀ। ਉਧਰ ਨਾਨਕ ਪ੍ਰਭ ਅੰਤਰ ਜਾਮੀ, ਸੁਹੀ ਮਹੱਲਾ ਪੰਜਵਾਂ। ਸਾਧ ਸੰਗ ਤਰੇ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਿਮਰ ਸਿਮਰ ਜੀਵਾ ਨਾਰਾਇਣ, ਦੁੱਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜੈਣ। ਰਹਾਓ ਜੀਵਨ ਪਦਵੀ ਹਰ ਕਾ ਨਾਮ, ਮੰਤਰ ਨਿਰਮਲ ਸਾਧ ਸੁਭਾਵ। ਆਠ ਪਹਿਰ ਪਾਰ ਬ੍ਰਹਮ ਧਿਆਈਏ, ਪੂਰਵ ਲਿਖਤ ਹੋਏ ਤਾਂ ਪਾਈਏ। ਚੰਨ ਪੈ ਜਪ ਦੀਨ ਦਿਆਲਾ, ਨਾਨਕ ਜਾਚੇ ਸੰਤ ਰਵਾਲਾ। ਸੁਹੀ ਮਹੱਲਾ ਪੰਜਵਾਂ, ਕਰ ਕਾ ਕਾਜ ਨਾ ਜਾਣੀ, ਰੂੜਾ ਝੂਠੇ ਧੰਦੇ ਰਚਿਓ। ਮੂੜਾ ਜਿੱਤ ਤੋਂ ਲਾਵੇ ਤਿੱਤ ਲਗਣਾ, ਜੋ ਤੂੰ ਦੇ ਤੇਰਾ ਨਾਉ ਜਪਨਾ। ਰਹੋ ਹਰ ਕੇ ਦਾਸ ਹਰ ਸੇਤੀ, ਰਾਤੇ ਆਮ ਰਸਾਇਣ ਆਂਦਨ ਮਾਤੇ। ਬਾਂਹ ਬਗਰ ਪ੍ਰਭ ਆਪੇ ਕਾਢੇ, ਜਨ ਜਨ ਕੇ ਟੁੱਟੇ ਗਾਢੇ। ਉੱਧਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਨ ਦੁਆਰੇ। ਸੁਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ। ਸਰਬ ਸੁਖ ਫਿਰ ਨਹੀਂ ਡਲਾਇਆ, ਗੁਰ ਧਿਆਏ ਹਾਰੇ ਚਰਨ ਮਨ। ਚੀਨੇ ਤਾਤੇ ਕਰਤੇ ਅਸਤਰ, ਕੀਨੇ ਰਹੁ ਗੁਣ ਗਾਵਤੇ ਚੁੱਤ। ਅਵਨਾਸੀ ਤਾਤੇ ਕਾਟੀ, ਜਿਉਂ ਕੀ ਫਾਸੀ ਕਰ ਕਿਰਪਾ ਲੀਨੇ। ਲੜ ਲਾਏ ਸਦਾ ਆਨੰਦ, ਨਾਨਕ ਗੁਣ ਗਾਏ। ਸੁਹੀ ਮਹੱਲਾ ਪੰਜਾਂ, ਤਵਚਨ ਸਾਧਕੀ ਬਾਣੀ, ਜੋ ਜੋ ਜਪੇ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਰਸਨ ਵਿਖਾਣੀ, ਰਹੋ ਕਲੀ ਕਾਲ ਕੇ ਮਿਟੇ ਕਲੇਸ਼ਾ। ਏਕੋ ਨਾਮ ਮਨ ਮੈਂ ਪਰਵੇਸਾ, ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਨਾਈ। ਸੁਹੀ ਮਹੱਲਾ ਪੰਜਵਾਂ, ਕਰ ਤੀਜਾ ਗੋਵਿੰਦਾ ਗੌਣ ਗਾਓ। ਦੇ ਅੱਲਾ ਦਰਸ਼ਨ ਦਿਓ ਪੂਰਨ ਕਿਰਪਾਲਾ, ਰਹਾਓ ਕਰ ਕਿਰਪਾ ਤਮਹੀ ਪ੍ਰਤ ਪਾਲਾ। ਜੀਓ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚਲੇ ਜਪ ਨਾਲਾ। ਨਾਨਕ ਜਾਚੇ ਸੰਤ ਰਵਾਲਾ, ਸੰਤ ਰਵਾਲਾ। ਪਿੰਡ ਤੁਮਾਰਾ ਚੱਲ ਪਿੰਡ ਤੋਂ ਸਭ ਸਭ ਤੁਮਾਰਾ ਮਾਲਾ, ਅੰਮ੍ਰਿਤ ਨਾਮ ਚਲੇ ਜਪ ਨਾਲਾ। ਨਾਨਕ ਜਾਚੇ ਸੰਤ ਰਵਾਲਾ। ਸੁਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਏ ਵਰਨਾ ਕੋਈ ਆਪੇ ਥੰਮੇ। ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ, ਕਰਨ ਕਰ ਸਮਰੱਥ ਪਰ। ਰਹੋ ਸਭ ਰੋਗ ਮਿਟਾਵੇ, ਨਮਾ ਨਰੋਆ ਨਾਨਕ ਰੱਖਿਆ ਆਪੇ ਹੋਆ। ਸੁਹੀ ਮਹੱਲਾ ਪੰਜਵਾਂ, ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਰਹੁ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੁਨੀ ਦੁੱਤਾ ਲਾਈ। ਪ੍ਰੇਮ ਵਿਛੋਹਾ ਕਰਤ ਕਸਾਈ, ਨੈ ਨਿਰਦੇ ਜੰਤ ਤਿਸ ਦਿਆ ਨਾ ਪਾਈ। ਅਨਕ ਜਨਮ ਬੀਤੀਆਂ ਨ ਭਰਮਾਈ, ਕਰ ਵਾਸ ਨਾ ਦੇਵੇ ਦੁੱਤਰ ਮਾਈ। ਦਿਨ ਰਹਿਣ ਕਪਣਾ ਕਿਆ ਪਾਈ, ਕਿਸ ਦੋਸ ਨਾ ਦੀਜੇ ਕਿਰਤ ਪਵਾਈ। ਸੁਣ ਸਾਧ ਜਨ ਸੰਤ ਜਨ ਭਾਈ, ਚਰਨ ਸ਼ਰਨ ਨਾਨਕ ਗਤ ਪਾਈ। ਰਾਗ ਸੁਹੀ ਮਹੱਲਾ ਪੰਜਵਾਂ, ਕਰ ਚੌਥਾ ਏਕੋ ਅੰਕਾਰ। ਸਤਿਗੁਰ ਪ੍ਰਸਾਦ ਭਲੀ ਸਹਾਵੀ ਛਾਪਰੀ, ਜੈ ਮੈਂ ਗੁਣ ਗਾਏ ਕਤਹੀ ਕਾਮਨਾ ਧੌਲ। ਹਰ ਜਿੱਤ ਹਰ ਵਿਸਰਾਏ, ਰਹੋ ਆਨੰਦ ਗਰੀਬੀ ਸਦਾ ਸੰਗ। ਜਿਤ ਪ੍ਰਭ ਚਿੱਤ ਆਏ, ਜਾਲ ਜਾਓ ਇਹੋ ਵਡਪਣਾ ਮਾਇਆ ਲਪਟਾਏ। ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੰਤ ਖਾਏ। ਰਾਜ ਸੋ ਰਾਜ ਨਾ ਕਿਤੇ ਕਾਜ, ਕਿਤ ਨਾ ਤਪਤਾਏ। ਨਗਨ ਫਿਰਤ ਰੰਗ ਏਕ ਹੈ, ਉਹ ਸੋਭਾ ਪਾਏ। ਪਾਠ ਪਟੰਬਰ ਫਿਰਥਿਆ ਜੈਰਾ ਚਲਵਾਏ, ਸਭ ਕੁਛ ਤੁਮ ਮੇਰੇ ਹੱਥ ਪ੍ਰਭ ਆਪ ਆਪ ਕਰੇ ਕਰਾਏ ਸਾਹ ਸਾਹ ਸਿਮਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਧਨ ਤਿਸਕਾ ਪਨਿਹਾਰਾ ਭਾਈ ਮੀਤ ਸਤ ਸਗਲ ਤੇ ਜੀ ਹੂੰ ਤੇ ਪਿਆਰਾ ਰਹੁ ਕੇਸਾ ਕਾ ਕਰ ਬੀਜਣਾ ਸੰਤ ਚੌਰ ਟਲਾਵੋ ਸੀਸ ਨਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਵਚਨ ਬੇਨਤੀ ਕਰੋ ਦੀਨ ਕੀ ਨਿਆਈ ਤਾਜੇ ਮਾਨ ਸਰਨੀ ਪਰੋ ਹਰ ਗੁਣ ਨਿਧ ਪਾਈ ਅਮਲੋਕਨ ਪੁਨੇ ਪੁਨੇ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਵਾਰ ਵਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮਾਗੋ ਨਾਨਕੋ ਪ੍ਰਭ ਦਿਆ ਕਰ ਦਾ ਚਰਨੀ ਲਾਗੋ ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ ਰਾਖ ਲਿਓ ਇਹ ਬਖਾਈ ਜਿਓ ਦੇਵ ਆਪਣਾ ਨਾਂ ਰਹੁ ਜਾਤੇ ਨਹੀਂ ਕੋ ਸੁਖੀ ਤਾਂ ਕੇ ਪਾਛੇ ਜਾਓ ਚੋੜ ਜਾਏ ਜੋ ਸਗਲ ਕੋ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਸੁਰਗ ਸੁਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਜਾਂ ਮਨ ਗੋਬਿੰਦ ਕੇ ਏਕੇ ਅਵਰ ਨਹੀਂ ਕੋ ਲੇਖੇ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰਹੁ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਫਿਰੀਆ ਤਾਹਾਂ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਾਵਿਦ ਫਿਰੀਆ ਪਰ ਕੋ ਹਿਰੀਆ ਵੇਖਣਾ ਘਿਰੀਆ ਆਪ ਸਾਧੂ ਸੰਗ ਭਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀ ਨੋ ਅਖਾਰਾ ਸਗਲੋ ਸਾਜ ਰੱਖਿਓ ਪਰ ਸਾਰਾ ਰਹੁ ਬਾਵਿਦ ਰੂਪ ਰੰਗ ਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲਾਇਤ ਵਸਤ ਨਰਾਰਾ ਵਰਨ ਚਾਹੇ ਨਿਮਕ ਨਾਮ ਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸਵੀ ਮਹੱਲਾ ਪੰਜਾਂ ਤਾਂ ਮੈਂ ਆਇਆ ਸ਼ਾਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜੋ ਭਾਵੇ ਤੋ ਰੱਖੋ ਸਵਾਮੀ ਮਾਰ ਗੁਰੇ ਪਠਾਇਆ ਰਹੋ ਮਹਾ ਦੁੱਤਰ ਮਾਇਆ ਜੈਸੇ ਪਵਨ ਚਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕਪਾਇਆ ਪਾਕ ਸਰਗ ਸਗਰਾਇਆ ਗਹੀ ਓਠ ਸਾਧਾਇਆ ਨਾਨਕ ਹਰ ਧਿਆਇਆ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰ ਛੇਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਨੰਤੀਆ ਮਿਲੇ ਨਾਮ ਅਧਾਰਾ ਝੂਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣ ਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜੀਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕਰਵਾਣੀ ਤੇਰਿਆ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪ ਪਾਇਆ ਅਗਮ ਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਵਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸੱਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਜਿਸ ਨੂੰ ਹੋਏ ਦੇ ਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਵ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾ ਟੇਕਤ ਮਾਰੀ ਜੋ ਤੁਧ ਭਾਵੇ ਸੋ ਪ੍ਰਵਾਨ ਮਨ ਤਨ ਤੂੰ ਹੈ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਤ ਮਨਸਾ ਪੂਰਨ ਹਾਰਾ ਭਗਤ ਤੇਰੇ ਸਤ ਪ੍ਰਾਣ ਬਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਪਾਰਾ ਤੁੱਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਮਾਰੀ ਸਵਾਮੀ ਵਿਸਰ ਨਹੀਂ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਜੇ ਸਵਾਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮਾਂਗੇ ਸਾਹਿਬ ਤੁੱਠੇ ਪਾਵਾਂ ਸੂਹੀ ਮਹੱਲਾ ਪੰਜਾਂ ਵਿਸਰ ਨਹੀਂ ਜੇ ਤੂੰ ਕਹੂੰ ਸੋ ਥਾਨ ਤੇਰਾ ਕਿਹਾ ਆਠ ਪਹਿਰ ਤਿਸ ਤੁਧ ਧਿਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਸਹੁ ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਪਿਆਸਾ ਸੰਗ ਤਿੰਨ ਸਰਨਾਈ ਪਾਇਆ ਰਹੁ ਵੇਦ ਪੜੇ ਪੜ ਬ੍ਰਹਮੇ ਹਰ ਇੱਕ ਤਿਲ ਨੇ ਕੀਮਤ ਪਾਈ ਸਾਧਕ ਸਿੱਧ ਫਿਰੇ ਬੱਲਾ ਤੇ ਤੈ ਪੀ ਮੋਹੇ ਮਾਈ ਦਾਸ ਅਤਾਰ ਰਾਜੇ ਹੋਏ ਵਰਤੇ ਮਹਾਂਦੇਵ ਤੂਤਾ ਪੈ ਤਿੰਨ ਪੀ ਅੰਤ ਨ ਪਾਇਓ ਤੇਰਾ ਲਾਏ ਥਕੇ ਬੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਾਮਨ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾਨੇ ਮੁਖ ਸਿਮਰਤ ਚਿੱਤ ਛੁੱਟੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਕਰ ਪ੍ਰਸਾਦੀ ਧਰੀਏ ਰਹਾਓ ਕੋਟ ਤੀਰਥ ਮਜਨੇ ਸ਼ਨਾਨਾ ਇਸ ਕਲ ਮੈਂ ਮੈਲ ਭਰੀਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਕੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈਏ ਕਖ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈ ਸਬਦੇ ਚੌਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਾਲ ਮੈਂ ਘੱਟ ਘੱਟ ਨਾਨਕ ਮਾਝਾ ਸੂਹੀ ਮਹੱਲਾ ਪੰਜਾਂ ਜੋ ਕੁਛ ਕਰੇ ਸੋਈ ਭਰਾ ਮਾਨੇ ਓਏ ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾਂ ਜੇ ਵਡਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਜਿਉ ਜਲ ਥਲ ਮਈਅਲ ਸੋਈ ਰੋਹ ਕੋਟ ਪ੍ਰਾਤੀ ਸਾਧ ਸੰਤ ਸੰਗ ਉਧਰੇ ਜਮ ਕਤਾ ਜਮਤਾ ਕੇ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਓ ਆਣ ਮਲਾਵੇ ਮਾਇਆ ਮੋਹ ਭਰਮ ਪਉ ਕਾਟੇ ਸੰਤ ਸਨ ਜੋ ਆਵੇ ਜਿਹਾ ਮਨੋਰਥ ਕਰ ਰਾਧੇ ਸੋ ਸੰਤਨ ਤੇ ਭਾਵੇ ਜਨ ਕੀ ਮਹਿਮਾ ਕੇਤਤ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੂਹੀ ਮਹੱਲਾ ਪੰਜਾ ਮਹਾਗਨ ਤੇ ਤੁਧ ਹਾਦੇ ਰਾਖੇ ਪਾਏ ਤੇਰੀ ਸਰਨਾਈ ਤੇਰਾ ਮਾਣ ਤਾਣ ਤੇਰਾ ਮਾਣ ਤਾਣ ਜੂਹੀ ਮਹੱਲਾ ਪੰਜਾ ਮਹਾ ਅਗਨ ਤੇ ਤੁਧ ਹਾਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਨਿਰੰਦਰ ਹੋਰ ਦੂਜੀ ਆਸ ਚਕਾਈ ਮੇਰੇ ਰਾਮ ਰਾਏ ਤੋਂ ਚਿਤਾਈਏ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਨਕ ਤੁਮਰਾ ਉਧਰੇ ਰਹੋ ਅੰਧ ਕੂਪ ਤੇ ਕਾਢ ਲੀਏ ਤੁਮਾ ਭੈ ਕਰਪਾਲਾ ਸਾਰ ਸਮਾਲ ਸਰਬ ਸੁਖ ਦੀ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਘਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਭੋ ਵਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਿਆ ਕਰੀ ਸੁਖ ਦਾਤੇ ਭੇਟਿਆ ਸਤਿਗੁਰ ਪੂਰਾ ਸੋਹੀ ਮਹੱਲਾ ਪੰਜਵਾਂ ਜਪ ਕਿਛ ਨਾ ਸਿਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਪੁੱਛਤੇ ਕਛ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹੁ ਗਣਤੀ ਗਣੀ ਨਾ ਛੁੱਟੇ ਕਤੋ ਕਾਚੀ ਦੇ ਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ਨੇ ਰਾਲੀ ਸਾਏ ਜੀ ਜਨ ਸਾਹਿਬ ਤੇਰੇ ਕੀਤੇ ਘੱਟ ਘੱਟ ਤੂੰ ਹੀ ਤਿਹਾਈਏ ਤੇਰੀ ਗਤ ਮੈਂ ਤੂੰ ਹੈ ਜਾਣੇ ਕੁਦਰਤ ਕੀ ਮਨਾ ਪਾਈਏ ਨਿਰਗੁਣ ਮੁਗਧ ਜਾਣ ਗਿਆਨੀ ਕਰਮ ਧਰਮ ਨਹੀਂ ਜਾਣਾ ਦਿਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਾਗੇ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਖ ਡੜੇ ਹਰ ਸੰਤ ਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀਏ ਆਏ ਸਫਲ ਤਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੋ ਹਾ ਬਲ ਜਾਈ ਕੇਸਾਂ ਕਾ ਕਰ ਚਵਰ ਢਲਾਵਾ ਧਰਨ ਚਰਨ ਧੂੜ ਮੁਖ ਲਾਈ ਰਹੋ ਜਨਮ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਏ ਸੱਚਾ ਅਮਰ ਸੱਚੀ ਪਾਸਾਈ ਸੱਚੇ ਛੇਤੀ ਰਾਤੇ ਸੱਚਾ ਸੁਖ ਸੱਚੀ ਬੁਢਾਈ ਜਾਗ ਜਿਸ ਕੇ ਸੋ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਤੋੜੇ ਤੇਰੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉ ਤੂੰ ਰੱਖੇ ਤਿਉਂ ਰਹੀਏ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹੁ ਮੁਕਤ ਭਗਤ ਜੁਗਤ ਤੇਰੀ ਸੇਵਾ ਜੇ ਤੂੰ ਆਪ ਕਰਾਏ ਤਾਂ ਬਖੰਡ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕਰਵਾਣ ਜਾਈ ਉਸ ਵੇਲਾ ਸਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਸਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਵਲ ਜਾਈ ਅੰਮ੍ਰਿਤ ਬਚਨ ਹਿਰਦੇ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਕਾ ਤੁਧ ਪੈ ਸਾਰੀ ਤੋ ਜੇਵੜੇ ਅਵਰ ਨਾ ਕੋਈ ਜਿਸ ਨੂੰ ਲਾਏ ਲਹੇ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ ਸਾ ਸਾਸ ਨਾਨਕ ਰਾਧੇ ਆਠ ਪੈਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਾਨਾ ਚੀਤ ਨਾਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਿਵ ਕੋ ਪਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸਾਮੀ ਤਿਨਕਾ ਜਨਮ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁੱਖ ਫਲ ਪਾਇਨ ਆਠ ਪਹਿਰ ਰਾਧੇ ਤੇਰੀ ਛੰਨ ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਰ ਗੁਰਚਰਨੀ ਆਇਆ ਰਾਖੋ ਰਾਖਣ ਹਾਰੇ ਜਿੱਤ ਤੋਂ ਲਾਵੇ ਤਿੱਤ ਹਮ ਲਾਗੇ ਕਿ ਆਏ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭੰਤਰ ਜਾਮੀ ਕਰ ਕਿਰਪਾ ਕਰ ਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹੋ ਆਠ ਪੈਰ ਪ੍ਰਭ ਆਪਣਾ ਧਿਆਈਏ ਗੁਰਪ੍ਰਸਾਦ ਭਉ ਤਰੀਏ ਆਪ ਤਿਆਗ ਹੋਏ ਸਭ ਰਿਣਾ ਜੀਵ ਤਿਉ ਮਰੀਏ ਸਫਲ ਜਨਮ ਤਿਸਕਾ ਜਗ ਭੀਤਰ ਸਾਹ ਸੰਗ ਨਾਉ ਜਾਪੇ ਸਗਲ ਮਰੋੜ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਛਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧ ਰਵਾਲਾ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵ ਹੋਏ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ ਨਾ ਮਿੱਠੇ ਬੈਣਾ ਰਹੁ ਸਹਿਜ ਸਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤੇ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਰਤ ਸੁਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਿਹੋ ਆਈ ਖਰੀ ਸਿਆਣੀ ਕੰਤ ਨ ਪਾਣੀ ਮਾਇਆ ਲਾਗੀ ਭਰਮ ਭਲਾਣੀ ਹਮੇ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਧ ਪਾਈ ਆਨਕ ਜਨਮ ਵਿਛਰਤ ਦੁੱਖ ਪਾਇਆ ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ ਭਾਣਤ ਨਾਨਕ ਸੋ ਸੋ ਪਈ ਹੈ ਪੀ ਹੋਸੀ ਜੈ ਭਾਵੇ ਪਿਆਰਾ ਤਾਰ ਵੇਸੀ ਸੂਹੀ ਮਹੱਲਾ ਪਹਿਲਾ ਕਰਨਾਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੰਬਕਾ ਥੋੜੜਿਆ ਦਿਨ ਚਾਰ ਜੀਓ ਬਣਨਾਵੇ ਭਰਮ ਭੁੱਲੀਆਂ ਠਾਕ ਦੋ ਮੁੱਠੀ ਕੁੜਿਆਰ ਜੀਓ ਸੱਚੇ ਸੇਤੀ ਰੱਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਿਆ ਕਿਆ ਰੰਗੇ ਜੇ ਰੱਤੇ ਰੰਗ ਲਾਏ ਜੀਓ ਰੰਗੜ ਵਾਲਾ ਸੇਵੀਏ ਸੱਚੇ ਸੋਚਿਤ ਲਾਏ ਜੀਓ ਰਹੋ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਧਨ ਨਾ ਹੈ ਜੀਓ ਆਵਗਣ ਮੁੱਠੀ ਜੇ ਫਿਰੇ ਵੱਧ ਕਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਪਰੇ ਸ਼ਬਦ ਰਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੁਜੇ ਆਪਣਾ ਸੇ ਪੱਸੀਆਂ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤਿੱਤ ਤਾਂ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਵੀਆ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛੇ ਘਰ ਵਿਚਾਰ ਜੀਓ ਸੱਚੇ ਕੇ ਕੀ ਸੇਵ ਲੈ ਉਪਰੇ ਸਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀਜੇ ਮਿੱਤੜਾ ਖਾ ਕਰ ਲੇ ਮਰ ਜਾਏ ਜੀਓ ਵਾ ਰੰਗ ਦੇਖ ਭਲਾਇਆ ਪਲ ਭਲਾਵੇ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮੇਲ ਮਲਾਏ ਜੀਓ ਗਾਫਲ ਗਿਆਨ ਬਿਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਬਗੁੱਚੀਏ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦੇ ਪੈ ਰਤਿਆ ਸਭ ਜੋ ਹੀ ਜਮਕਾਲ ਜੀਓ ਜਿਨ ਘਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜੀਓ ਸੋ ਕੇ ਬਿਨ ਮਨੋ ਵਿਸਾਰੀਏ ਸਦਾ ਸਦਾ ਦਤਾਰ ਜੀਓ ਨਾਨਕ ਨਾਮ ਨਾਮ ਨਾ ਵਿਸਰੇ ਨ ਧਾਰਿਆ ਧਾਰ ਜੀਓ ਸੋਹੀ ਮਹੱਲਾ ਪਹਿਲਾ ਕਾਫੀ ਘਰ ਦਾ ਸਮਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਧਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹੁ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੇ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਹੀਂ ਦੁੱਖ ਸੰਤਾਪਣਾ ਪਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਬਣਾਉਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜੋ ਆਰਨ ਲੋਹਾ ਪਾਏ ਕਨਕ ਭੰਨ ਕਢਾਈਏ ਤੇ ਉਹ ਸਾਗ ਜੋਨੀ ਪਾਏ ਭਵੇ ਪਵਾਈਏ ਬਿਨ ਬੁਜੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੇ ਜਾਏ ਭਰਮ ਭੁਲਾਵਣਾ ਰਹੋ ਤੂੰ ਗੁਰਮੁਖ ਰੱਖਣ ਹਾਰ ਨਾਮ ਧਿਆਈਏ ਮੇਲੇ ਤੁਝੇ ਰਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਏ ਤੂੰ ਦੇਖੇ ਤਾਪ ਤਾ ਦਰ ਵੇ ਨਾਈਏ ਦੇਹੀ ਹੋਵਗ ਖਾਕ ਹਵਾਵਣ ਉਡਾਈਏ ਇਹੋ ਕਿੱਥੇ ਕਰੋ ਤਾਕ ਮਹਿਲ ਨਾ ਪਾਈਏ ਦਿਹੋ ਦੀਵੀ ਅੰਧ ਘੋਰ ਕਬ ਮਹਾਈਏ ਗਰਭ ਮੁਸੇ ਕਰ ਚੋਰ ਕਿਸਰਵਾਈਏ ਗੁਰਮੁਖ ਚੋਰ ਨਾ ਲੱਗ ਹਰ ਨਾਮ ਜਗਾਈਏ ਸ਼ਬਦ ਨਿਵਾਰੀ ਆਗ ਜੋਤ ਦਪਾਈਏ ਲਾਲ ਰਤਨ ਹਰ ਨਾਮ ਗੁਰਸਤ ਵਜਾਈਏ ਸਦਾ ਰਹੇ ਨਹਿ ਕਾਮ ਜੇ ਗੁਰਮਥ ਪਾਈਏ ਰਾਤ ਦੇ ਹਰ ਨਾਮ ਮਨ ਵਸਾਈਏ ਨਾਨਕ ਮੇਲ ਮਿਲਾਏ ਜੇ ਤੁਧ ਪਾਈਏ ਮਨ ਤੂਹੀ ਮਹੱਲਾ ਪਹਿਲਾ ਮਨੋ ਨਾਮ ਵਿਸਾਰ ਐਨ ਧਿਆਈਏ ਜੋ ਰਾਖੇ ਕਿਰਪਾ ਧਾਰ ਤੇ ਵੇ ਸੁੱਖ ਪਾਈਏ ਮੈਂਦਲੇ ਹਰ ਨਾਮ ਲੌਕਟੀ ਟੋਹਣੀ ਹਾਓ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ ਰਹਾਓ ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਣਾ ਤੁਧ ਭਾਵੇ ਤੇ ਵੇਰ ਜਾਏ ਭਰਮ ਭਉ ਪੰਜਨਾ ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੇ ਜਨਮ ਮਨ ਪ੍ਰਵਾਨ ਹਰ ਗੁਣ ਗਾਏ ਕੇ ਹਉ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ ਆਪੇ ਥਾ ਪ੍ਰਤਾਪ ਸ਼ਬਦ ਨਵਾਜਿਆ ਦੇਹੀ ਭਸਮ ਰਾਏ ਨਾ ਜਾਪੀ ਕਹਿ ਗਿਆ ਆਪੇ ਰਿਹਾ ਸਮਾਏ ਸੁਭ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ ਜੈ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਛ ਹੋਇਆ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੇ ਕੌਡੀ ਬਦਲੇ ਜਨਮ ਗਵਾਇਆ ਚੀਨ ਸੁਨਹੀ ਆਪੇ ਗੁਰਮੁਖ ਹੋਵੇ ਤਾਂ ਇੱਕੋ ਜਾਣੇ ਹਉਮੈ ਦੁੱਖ ਨਾ ਸੰਤਾਪੇ ਬਲਿਹਾਰੀ ਗੁਰ ਆਪਣੇ ਵਿੱਟੋਂ ਜਨ ਸਾਚੇ ਸਿਓ ਲਵਲਾਈ ਸਾਬਦ ਚੀਨ ਆਤਮ ਪ੍ਰਗਾਸਾ ਸਹਿਜੇ ਰਿਹਾ ਸਮਾਈ ਰਹੁ ਗੁਰਮੁਖ ਗਾਵੇ ਗੁਰਮੁਖ ਬੂਜੇ ਗੁਰਮੁਖ ਸ਼ਬਦੀ ਵਿਚਾਰੇ ਸਿਓ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨ ਖੰਦਾ ਅੰਧ ਕਮਾਵੇ ਵੇ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੇਵਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸਭ ਸਿਫਤ ਹੈ ਸਾਚੀ ਸੱਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕੇ ਸਹਿ ਸਵਾਏ ਮਾਨਮੁਖ ਸਾਧੀ ਕੂੜੋ ਬੋਲੇ ਵਿਖ ਬੀਜੇ ਵਿਖ ਖਾਏ ਜਮਕਾਲ ਵੱਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸਾਚਾ ਤੀ ਸੱਚਾ ਤੀਰਥ ਜਿੱਤ ਸਤ ਸਰ ਨਾਵਣ ਗੁਰਮੁਖਾ ਵਜਾਏ ਅੜਸਠ ਤੀਰਥ ਗੁਰ ਸ਼ਬਦ ਦਿਖਾਏ ਤਿੱਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਹਾ ਗੁਰਪੂਰੇ ਤੇ ਪਾਏ ਤਨ ਮਨ ਸਭ ਕਿਛ ਹਰ ਤਿਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਸੋ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਵਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਭਾਈ ਪਿਆਰੇ ਸੱਚੀ ਵਡਿਆਈ ਗੁਰ ਤੇ ਭਾਈ ਸੱਚੇ ਨਾਏ ਪਿਆਰੇ ਇੱਕੋ ਸੱਚਾ ਸਭ ਮੈਂ ਵਰਤੇ ਬਿਰਲਾ ਕੋ ਵਿਚਾਰੇ ਆਪੇ ਮੇਲ ਲਏ ਤੇ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੁਕਮ ਵਰਤੇ ਗੁਰਮੁਖ ਆਖ ਪਛਾਣੇ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤੇ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੋਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸਵਾਗਣ ਗੁਰ ਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਜੀ ਸਾਧ ਸਮਾਣੀ ਰਹੋ ਕਾਇਆ ਅੰਦਰ ਸਭ ਕਿਛ ਵਸੇ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤ ਪਾਲਾ ਕਾਇਆ ਕਾਮਣ ਸਦਾ ਸਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੇ ਅਲੱਖ ਨਾ ਲਖਿਆ ਜਾਈ ਮਨ ਮੁਗਧ ਪੂਜੇ ਨਾਹੀਂ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨਾਉ ਖੰਡ ਪ੍ਰਿਥਮੀ ਹਾਟ ਪਟਨ ਬਜਾਰਾ ਇਸ ਕਾਇਆ ਅੰਦਰ ਨਾਮ ਨਾਉ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਧੋਲ ਤਲਾਵੇ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਨ ਤਿਸਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਏ ਨਹੀਂ ਨਾਮ ਪਾਈਏ ਗੁਰ ਬੀਚਾਰਾ ਗੁਰਮੁਖ ਹੋਵੇ ਸੁਭ ਕਾਇਆ ਖੋਜੇ ਹੋਰ ਹੋਰ ਭਾਉ ਬਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬਰਮਾ ਮਿਸ਼ਨ ਮਿਹਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਆਵੇ ਦਾ ਢੋਈ ਨਹੀਂ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹੋਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਹੇ ਜੋ ਮਰ ਵੰਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹ ਰਹੋ ਦੁਨੀਆਂ ਕੇਰੀ ਦੋਸਤੀ ਮਨਮੁਖ ਦਜ ਮਰਨ ਜਮ ਪਰਬਦੇ ਮਾਰੀਆ ਮੇਰਾ ਨਾ ਲਹਨ ਗੁਰਮੁਖ ਜਨਮ ਸਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸੈ ਸੱਸੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇਰ ਚੰਨ ਤਿਸਨਾ ਭੁੱਖ ਨਾ ਉਤਰੇ ਆਨ ਦਿਨ ਜਲਤ ਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੇ ਬੈਰ ਕਰਨ ਆਪ ਡੁੱਬੇ ਇੱਕ ਟੰਬ ਸਿਉਂ ਸਗਲੇ ਕੁੱਲ ਡਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ ਇਹ ਮਨ ਸੈਸਾ ਸੇਵੇ ਤੈਸਾ ਹੋਵੇ ਤੇ ਹਾ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਛੂ ਨਾ।

ਹੋਏ ਨਾ ਵਿਛੜੇ ਗੁਰ ਕੇ ਹੀ ਤੇ ਪਿਆਰ ਫਿਰ ਸਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮਨ ਨਾ ਭਿੱਜੀ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਵੇਸੇ ਨਕੋਰ ਆਪੇ ਕਰੇ ਕਿ ਸਾਖੀਏ ਆ ਬਖਸ਼ਣ ਹਰ ਗੁਰ ਸ਼ਬਦੀ ਮੈਲ ਉਤਰੇ ਤਾਂ ਸੱਚ ਬਣਿਆ ਸੀਗਾਰ ਸੱਚਾ ਸੌ ਸੱਚੇ ਬਣ ਜਾਰੇ ਕੂੜ ਉੱਥੇ ਕੂੜੇ ਨਾ ਟਕਾਨ ਉਹਨਾਂ ਸੱਚ ਨਾ ਭਾਵੀ ਦੁਖੀ ਮਾਹੇ ਪਚੰਨ ਹਉਮੈ ਮੇਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦੱਤ ਸੱਚੇ ਸਚਿਆਰ ਗੁਰ ਪੂਰੇ ਪੂਰੀ ਮਾਤਾ ਹੈ ਅਨਸ ਨਾਮ ਤਾਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਲਾਹੀ ਆਪਣਾ ਨਿਮਨ ਲੱਗਾ ਪਾਏ ਤਾਨ ਮਨ ਸੌਪੀ ਅੱਗੇ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਬਗੁਚੀਏ ਕਿਸੋਲੇ ਬੁਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੋ ਮਿਲੇ ਸੇ ਪਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਪਿਛੜੇ ਦਰ ਸੱਚੇ ਦਸਨ ਸੋ ਭਾਈ ਸੋ ਸੱਜਣਾ ਜੋ ਸੱਚਾ ਸਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਰ ਸੁਖ ਉਪਜੇ ਸੱਚੀ ਭਗਤ ਕਰੇਨ ਸੱਚ ਬਣੰਜੇ ਗੁਰ ਸ਼ਬਦ ਸਿਹ ਨਾਮ ਲੇਨ ਸੋਨਾ ਰੂਪਾ ਪਾਪ ਕਰ ਕਰ ਸੰਚੇ ਚਲੇ ਨਾ ਚਲਾਇਆ ਨਾਲ ਬਣਾਵੇ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਖੁੱਟ ਹੈ ਗੁਰਮੁਖ ਨਿਵ ਹੈ ਨਾਲ ਇਹ ਮਨ ਮੂਲੇ ਭੁੱਲਿਆ ਜੈ ਜਾਸੇ ਪਤ ਗਵਾਏ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲੇਖਣ ਨਾ ਜਾਏ ਗੁਰ ਕੇ ਸ਼ਬਦ ਮਨ ਤਨ ਰਪੇ ਹਰ ਸਿਉ ਰਹੇ ਸਮਾਏ ਸਿਉ ਸੋ ਮੇਰਾ ਰੰਗਲਾ ਰੰਗੇ ਸਹਿਜ ਸਵਾਏ ਕਾਮਣ ਰੰਗ ਨਾ ਤਾਂ ਚੜੇ ਜੇ ਫਿਰਕੇ ਅੰਕ ਸਮਾਏ ਚੋ ਚਿਰੀ ਬਛੁਨੇ ਪੀ ਮਿਲਣ ਜੋ ਸਤਿਗੁਰ ਸਾਹਿਬਾਨ ਅੰਤਰ ਨਾਮ ਨਿਧ ਨਾਮ ਹੈ ਖਾਨ ਖਰਚਨ ਨਾਨ ਖੁੱਟੀ ਹਰ ਗੁਣ ਸਹਿਜ ਰਵਾਨਾ ਉਹ ਜਨਮੇ ਨਾਮ ਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸੋ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਆਂਦਨ ਮਿਲੇ ਰਹਨ ਇਸ ਜੱਗ ਮੈਂ ਬਿਰਲੇ ਜਾਣੀਏ ਨਾਨਕ ਸੱਚ ਲਹਨ ਸੂਹੇ ਮਹੱਲਾ ਤੀਜਾ ਹਰ ਜਿਉ ਸੂਖਮ ਆਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋ ਤਿਨਕੇ ਬਲਿਹਾਰਣੇ ਮਨ ਹਰ ਗੁਣ ਸਦਾ ਰਵਨ ਰਹੁ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪਰਖ ਲਹਨ ਸੇਵ ਗੁਰਮੁਖੋ ਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ ਧੁਰ ਪੂਰਵ ਹੋਵੇ ਲਿਖਿਆ ਗੁਰਭਾਣਾ ਮਨ ਲੇਨ ਵਡਭਾਗੀ ਗੁਰ ਖੋਜਿਆ ਪਾਇਆ ਨਾਮ ਨਿਦਾਨ ਗੁਰ ਪੂਰੇ ਵਿਖਾਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਵੇਕ ਹੈ ਦੂਜਾ ਵਰ ਨਾ ਕੋਏ ਗੁਰਪ੍ਰਸਾਦੀ ਮਨ ਵਸੇ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ ਮੰਦਾ ਕਿਸਨੂੰ ਆਖੀਏ ਸ਼ਬਦ ਵੇਖੋ ਲੇ ਬੁਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹਾਂ ਮਾਏ ਗੁਰਮੁਖ ਏਕੋ ਬੂਝਿਆ ਇੱਕ ਸਮੈ ਸਮਾਏ ਸੇਵਾ ਸਭ ਪ੍ਰਭਾਵ ਸੀ ਜੋ ਪ੍ਰਭਾਏ ਥਾਏ ਜੈ ਨਾਨਕ ਹਰ ਰਾਧਿਆ ਗੁਰ ਚਰਨੀ ਚਿੱਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਏਕੋ ਅਹੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤਿਆਈ ਰਹੋ ਜੇ ਸੁੱਖ ਦੇ ਤਾਂ ਤੁਝੇ ਤਿਆਰਾ ਦੀ ਦੁੱਖ ਭੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵੇ ਸੁੱਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਵਿਹਾਲੇ ਤਾਂ ਤੁਝੇ ਰਾਤੀ ਜੇ ਮਾਰ ਕੱਢੇ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਾਂ ਜੇ ਨਿੰਦੇ ਤਾਂ ਛੋੜ ਨਾ ਜਾਈ ਜਿਉਂ ਤੁਧ ਵੱਲ ਰਹੇ ਤਾਂ ਕੋਈ ਕਿਹੋ ਔਖੋ ਤੁਧ ਵਿੱਚ ਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦਵਾਨਾ ਹਰ ਤਿਉ ਦਰਸ਼ਨ ਕੇ ਤਾਈ ਝੱਖੜ ਝਾਗੀ ਮੇਹ ਵਰਸੇ ਪੀ ਗੁਰ ਦੇਖਣ ਜਾਈ ਸਮੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੇ ਤਿਉਂ ਸਿੱਖ ਗੁਰਮਿਲ ਵਿਕਸਾਈ ਸੇਵਕ ਨਾ ਹੋਏ ਸੇਵਕ ਵਰਤਾ ਕਰਕਾ ਬਿਨੋ ਬੁਲਾਈ
ਨਾਨਕ ਕੀ ਬਨੰਤੀ ਹਰ ਪੈ ਗੁਰ ਮਿਲ ਸੁਰ ਸੁਖ ਪਾਈ ਤੂੰ ਆਪੇ ਗੁਰਚੇਲਾ।

ਹੈ ਆਪੇ ਗੁਰ ਵਿੱਚ ਤੁਦੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੂੰ ਸੇਵੇ ਸੋ ਤੂੰ ਹੋਵੇ ਤੁਦ ਜੇ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਾਰ ਤੇਰੇ ਜਿਸ ਭਾਵੇ ਤਿਸੇ ਦਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਪਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸ ਅੰਦਾਸ ਕਰਾਈ ਜੇ ਗੁਰ ਝਟਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮਖ ਬੋਲੇ ਸੋ ਥਾਏ ਪਾਏ ਮਨਮੁਖ ਥਾਏ ਨਾ ਪਾਈ ਪਾਲਾ ਕੱਕਰ ਬਰਫ ਬਰਸੇ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰਾਇਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਭਾਵ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾਏ ਪਾਈ ਰਹਿਣ ਦਿਨ ਸਗੁਰ ਚਰਨ ਅਰਾਧੀ ਦਿਆ ਕਰੋ ਮੇਰੇ ਸਾਈ ਨਾਨਕ ਜਿਉ ਪਿੰਡ ਗੁਰੂ ਹੈ ਹਰ ਮਿਲ ਪ੍ਰਤਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹੋ ਹੈ ਜਤ ਕਤ ਤਤ ਗਸਾਈ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਤੀਆਂ ਘਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰਪੂਰੇ ਤੇ ਪਾਇਆ ਅੰਮ੍ਰਿਤ ਆਗਮਤਾ ਰਹੋ ਹਾਉ ਸਤਿਗੁਰ ਵੇਖ ਵੇਖਿਆ ਹਰਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਨੇ ਪਾਇਆ ਮੁੱਖ ਦੁਆਰ ਸਤਿਗੁਰ ਮੇਰੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਓ ਸੁੱਤਿਆਂ ਗੁਰਸਾ ਲਾਇਆ ਉੱਠਦਿਆਂ ਪੀ ਗੁਰ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸਵਾਏ ਸਤਿਗੁਰ ਸਾਗਰ ਗੁਰ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ ਤਿਸ ਬਿਨ ਘੜੀ ਨਾ ਜੀਵ ਬਿਨ ਦੇ ਕੇ ਮਰ ਜਾਓ ਜੋ ਮਛਲੀ ਬਿਨ ਪਾਣੀਏ ਰਹੇ ਨਾ ਕਿਤੇ ਅਪਾਏ ਤਿਉ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਫਿਰ ਹੜੀ ਕਿਉ ਗੁਰ ਬਿਨ ਦੇ ਮੇ ਜੀਵਾ ਮੇ ਮਾਓ ਮੈਂ ਸੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੇ ਮਾਏ ਮੈਂ ਤਾਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦੜਾਏ ਜਿਸ ਪ੍ਰਾਪਤ ਸੋ ਲਹੇ ਗੁਰਚਰਨੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨੇ ਆਪਣਾ ਨਿਮ ਨਿਵ ਲਾਗਾ ਪਾਏ ਸੱਜਣ ਮੇਰਾ ਇੱਕ ਤੂੰ ਕਰਤਾ ਪਰਖਸ ਜਾਣ ਸਤਿਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਰਾਮ ਨਾਮ ਧਨ ਸਾਂਚਿਆ ਸ਼ਾਬਦ ਪੂੰਜੀ ਰਾਸ ਨਾਨਕ ਦਰਗੇ ਮੰਨਿਆ ਗੁਰਪੂਰੇ ਸਭਾਸ ਰਾਗ ਸੂਹੀ ਅਸ਼ਟਮਤੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਔਰ ਜਰੇ ਹੋ ਵਿਖਿਆ ਕੇ ਸੰਗਾ ਮਨੇ ਪਿਆਵਤ ਅਨਕ ਤਰੰਗਾ ਮੇਰੇ ਮਨ ਅਗਮੇ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਮੋਹੇ ਮਗਨ ਮੈਂ ਰਿਹਾ ਵਿਆਪੇ ਅਤ ਤ੍ਰਿਸ਼ਨਾ ਕਵੂ ਨਹੀਂ ਤਰਾਪੇ ਵਸਾਏ ਕਰੋ ਸਰੀਰ ਚੰਡਾਰਾ ਗਿਆਨ ਨਾ ਸੂਜੇ ਮਹਾਂਗਵਾਰਾ ਭਰਮਤ ਵਿਆਪਤ ਜਰੇ ਕੁਵਾਰਾ ਪ੍ਰਾਣ ਨਾ ਪਾਈਏ ਪ੍ਰਭ ਦਰਬਾਰਾ ਐਸਾ ਦੇਸਾ ਬੰਦ ਪਰਾਨਾ ਮਹਿਲ ਨਾ ਪਾਵੇ ਫਿਰਤ ਬਗਾਨਾ ਸਗਲ ਵਿਆਦ ਕੇ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛ ਸਿਆਣ ਉਕਤ ਨਾ ਮੋਰੀ ਏਕ ਆਸ ਆਸ ਠਾਕਰ ਪ੍ਰਾਪਤ ਹੋਰੀ ਕਰੋ ਬੇਨਤੀ ਸੰਤਨ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਗਤ ਭਗਤ ਪਰਾਇਣ ਰਹੋ ਅਨਾਥਾ ਨਾਗਤ ਭਗਤ ਪੈ ਭੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪਨ ਉਪਦਿਆਲਾ ਰਵਣ ਗੁਣਾ ਕੱਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਹੀਂ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾਸ ਹੋਈ ਜਨ ਪਾਏ ਤਾਰ ਨਗਰੋ ਆਪਣਾ ਪ੍ਰਭ ਕੀ ਨਾ ਕੇਵਲ ਨਾਮ ਭਗਤ ਰਸ ਦੀ ਨਾਦ ਮੱਧ ਅੰਤ ਪ੍ਰਭ ਸੋਈ ਨਾਨਕ ਦਿਸ ਬਿਨੇ ਅਵਰ ਨਾ ਕੋਈ ਰਾਗ ਸੁਹੀ ਮਹੱਲਾ ਪੰਜਵਾਂ ਅਸ਼ਟਪਤੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਨਿਠਿਆ ਮਨ ਰਹਿਸੀਏ ਕਿਉਂ ਪਾਈਏ ਤਿੰਨ ਸੰਗ ਜੀਓ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਓ ਰੰਗ ਜੀਓ ਤਿੰਨ ਸਿਓ ਪ੍ਰੀਤ ਨਾ ਤੁੱਟਈ ਕਵੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਿਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੰਜਣਾ ਨਾਮ ਜਪੇ ਮਨ ਮਿੱਤ ਜੀਓ ਰਹਾਓ ਦੇਖੇ ਸੁਣੇ ਨਾ ਜਾਣੀ ਮਾਇਆ ਮੋਇਆ ਅੰਧ ਜੀਓ ਕਾਚੀ ਦੇ ਵਿਣਸਣੀ ਕੂੜ ਕਮਾਵੇ ਧੰਦ

0: ਜਿਉ ਨਾਮ ਧਿਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜਿਉ ਹੁਕਮੇ ਜੁਗ ਹੁਕਮੇ ਯੁਗ ਮੈਂ ਆਇਆ ਚੱਲਣ ਹੋ ਹੁਕਮ ਸੰਯੋਗ ਜਿਉ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜਿਉ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜਿਉ ਪ ਨਾੜੇ ਪ੍ਰਾਣਿਆਂ ਦਰਗੇ ਪੈਦਾ ਜਾਏ ਜਿਉ ਇੱਥੇ ਸੁਖਮ ਖੁਜਲਾਈ ਕੋ ਨਾਮ ਧਿਆਏ ਜਿਉ ਆਦਰ ਦਿੱਤਾ ਪਾਰਮਾਮ ਗੁਰ ਸੇਵਿਆ ਸਤ ਭਾਏ ਜਿਉ ਧੰਨ ਤਨੰਤਰ ਰੱਬ ਜਾ ਸਰਬ ਜੀਆਂ ਪ੍ਰਤ ਪਾਲ ਜਿਉ ਸੱਚ ਖਜ਼ਾਨਾ ਸਾਂਚਿਆ ਏਕ ਨਾਮ ਧਨ ਮਾਲ ਜਿਉ ਮੰਤੇ ਕਉ ਨਾ ਬਿਸਰੇ ਜਾਂ ਆਪੇ ਹੋਏ ਦਿਆਲ ਜਿਉ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜਿਉ ਤਾ ਕਾਂਤ ਨ ਪਾਈਏ ਉੱਚਾ ਗਮ ਪਾਰ ਜਿਉ ਜਿਸ ਬਰਾਬਰ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜਿਉ ਸੱਚ ਨਿਉ ਤਿੰਨ ਪ੍ਰੀਤ ਮਾਂ ਜਿਨ ਮਨ ਬੁੱਠਾ ਆਪ ਜਿਉ ਗੁਣ ਸਾਜੀ ਤਿੰਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜਿਉ ਰੰਗ ਰਤੇ ਪਰਮੇਸ਼ਰੇ ਸਵੰਸੇ ਸਗਲ ਸੰਤਾਪ ਜਿਉ ਤੂੰ ਕਰਤਾ ਤੂੰ ਕਰਨ ਹਰ ਤੂੰ ਹੈ ਏਕ ਅਨੇਕ ਜਿਉ ਤੂੰ ਸਮਰਾ ਤੂੰ ਸਰਬ ਮੈਂ ਤੂੰ ਹੈ ਬੁੱਧ ਵਿਵੇਕ ਜਿਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਉ ਰਾਗ ਸੋਹੀ ਮਹੱਲਾ ਪੰਜਵਾਂ ਅਸ਼ਟਪਤੀ ਆ ਘਰ ਦਸਵਾਂ ਕਾਫੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੰਜੀ ਕਾਢੀਆ ਜਿਨ੍ਹਾਂ ਨੋਂਦ ਜਾਣੇ ਲੱਗਾ ਝੂਰ ਮਰੋ ਸੇ ਵਾਢੀਆਂ ਹਾਓ ਨਾ ਛੋਡੋ ਕੰਤ ਪਸਾਰਾ ਸਦਾ ਰੰਗੀਲਾ ਲਾਲ ਪਿਆਰਾ ਉਹ ਮਹਿੰਜਾ ਆਸਰਾ ਰਹੋ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਮਾਣੀਆਂ ਜੂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਦਾ ਨਾ ਦੂਜਾ ਵਿਖਾ ਲੇ ਹਾ ਪਾਈ ਮੂੰਹ ਦਾ ਤੜੀ ਨਿਤ ਹਿਰਦੇ ਰਕਸਾਂ ਭਾਵ ਜਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਬਣੀ ਸੁਣੀ ਕਹਾਣੀਆਂ ਜੇ ਗੁਰਥੀਵੇ ਕਿਰਪਾਲ ਕੀਤੀ ਲੱਖ ਕਰੋੜ ਪੀਰੀਏ ਰੋਮ ਨਾ ਪੂਜਣ ਤੇਰਿਆਂ ਤੂੰ ਸਾਹੀ ਤੂੰ ਸੌ ਹੈ ਕਹਿ ਨਾ ਸਕਾ ਗੁਣ ਤੇਰਿਆਂ ਸਹੀਆਂ ਤੋ ਅਸੰਕ ਮੰਜੋ ਹਾਬੇ ਵਧਾਣੀਆਂ ਇੱਕ ਬੋਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਲੇ ਖਵੰਜਣ ਡੂਰੇ ਸੋ ਕਿਉਂ ਵਿਸਰੇ ਮਾਂ ਮੈਂ ਜੋ ਰਿਹਾ ਭਰਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿ ਸਵਾਵੇ ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੁਹੀ ਮਹੱਲਾ ਪੰਜਾ ਸਿਮਰਤ ਵੇਦ ਪ੍ਰਾਣ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਹੈ ਪਾਰ ਭਗਤਾ ਮਨ ਵਸੇ ਜਨ ਮਨ ਮੋ ਦੁੱਖ ਸਾਧੂ ਸੰਗ ਨਸੇ ਰਹੋ ਮੋਹੇ ਬਾਦ ਅਹੰਕਾਰ ਸਰ ਪਰ ਰੰਨਿਆ ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਾਰਕ ਸਵਰਗ ਅਵਤਾਰ ਮਾਇਆ ਧੰਦਿਆ ਸੋਧ ਸੋਧ ਸੋ ਤੱਤ ਵਿਚਾਰਿਆ ਨਾਮ ਬਿਨਾ ਸੁੱਖ ਨਾਹੀ ਸਰ ਪਰ ਧਾਰਿਆ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਤ ਜੋਨੀ ਭਰਮ ਤੇ ਜਿਨ ਕੋ ਪਏ ਦਿਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰਕਾ ਨਾਮ ਤਿੰਨੀ ਜਨੀ ਜਪ ਲਿਆ ਹੋ ਜੇ ਕੋਟ ਸੰਕ ਬਹੁਤ ਅਨੰਤ ਕੇ ਜਿਸ ਵਜਾਏ ਆਪ ਨੇੜਾ ਤਿਸ ਹੇ ਬਿਸਰ ਰਹੀ ਦ ਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਰਾਗ ਸੁਹੀ ਮਹੱਲਾ ਪਹਿਲਾ ਕਚੱਜੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਮੰਜ ਕਚੱਜੀ ਮਾ ਸੁੰਡੋ ਛੜੇ ਹੋ ਕਿਉਂ ਸੌ ਰਾਵਣ ਜਾ ਜਾਏ ਜੀਓ ਇੱਕ ਦੋ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਪਾਉ ਰਾਵਿਆ ਸੌ ਰਾਵਿਆ ਸੇ ਅੰਬੜੀ ਛਾਵੜੀ ਇਹ ਜਿਉ ਜੇ ਗੁਣ ਮੰਜ ਨਾਵਣੀ ਹੋ ਕੇ ਜੀ ਦਿਵਸ ਤਰੇ ਜਿਉ ਕਿਆ ਗੁਣ ਤੇਰੇ ਵਿਤਰਾਉ ਕਿਆ ਕਿਆ ਘਣਾ ਘਿਨਾ ਤੇਰਾ ਨਾਉ ਜੇ ਇੱਕ ਟਟੋਲ ਨਾ ਅੰਬੜਾ ਹੋ ਸਤਿਕਰਮਾਣੇ ਤੇਰੇ ਚਾਉ ਜਿਉ ਸੋਨਾ ਰੂਪਾ ਮੋਤੀ ਤੇ ਮਾਣਕ ਜਿਉ ਸੇ ਵਸਤ ਸੈ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਇੰਨੀ ਟੋਲੀ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਹੇ ਹਾਓ ਇੰਨੀ ਟੋਲੀ ਭਲਿਆਸ ਤੇ ਸਕੰਤ ਨੇ ਬੈਠੀ ਪਾਸ ਜਿਉ ਅੰਬਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜਿਉ ਸਾ ਧਨ ਚਲੀ ਚਲੀ ਸਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਝਾਲਤੀ ਆ ਭੁੱਲੀ ਵਾਟੜੀ ਆਸ ਜਿਉ ਤੈ ਸੈ ਨਾਲੋਂ ਤੈ ਸੋ ਨਾਲੋਂ ਮੋਤੀਆਸ ਦੁੱਖਾਂ ਕਾ ਤਰਿਆ ਜਿਉ ਤੁਧ ਗੁਣ ਤੇ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜਿਉ ਭਾਣੇ ਤਖਤ ਵਡਿਆਈਆਂ ਭਾਣੇ ਭੀਖਦਾ ਜੇ ਭਾਣੇ ਦਾ ਥਲ ਸਿਰ ਸਰ ਵਹੇ ਕਮਲ ਫੁੱਲੇ ਆਕਾਸ਼ ਜਿਉ ਭਾਣੇ ਭਵਜਲ ਲੰਘੀਏ ਭਾਣੇ ਮੰਜ ਪ੍ਰਿਆਸ ਜਿਉ ਭਾਣੇ ਸੋ ਸੋ ਰੰਗਲਾ ਸਿਫਤ ਰਤਾ ਗੁਣ ਤਾਸ ਜਿਉ ਭਾਣੇ ਸਹੋ ਪਿਹਾਵਲਾ ਹਉ ਆਵਣ ਜਾਣ ਮਿਆਸ ਜਿਉ ਤੂੰ ਸਭ ਅਗਮਤ ਉਲਵਾ ਹੋ ਕਹਿ ਕਹਿ ਟਹਿ ਪਿਆਸ ਜਿਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਉ ਗੁਰ ਸ਼ਬਦੀ ਸਭ ਪਾਇਆ ਸੱਚ ਨਾਨਕ ਕੀ ਅਰਦਾਸ ਜਿਉ ਸੋਹੀ ਮਹੱਲਾ ਪੰਜਵਾਂ ਗੁਣ ਬੰਤੀ ਜੋ ਦਿਸੇ ਗੁਰਸਿੱਖੜਾ ਤਿਸ ਨੇ ਲਾਗੋ ਪਾਏ ਜਿਉ ਆਖਾਂ ਵਿਰਥਾਂ ਜੀ ਕੀ ਗੁਰਸੱਜਣ ਦੇ ਮਿਲਾਏ ਜਿਉ ਸੋਈ ਦਾਸ ਉਪਦੇਸ਼ ਛੜਾ ਮਾਇਰਾ ਮਨ ਅੰਤ ਨਾ ਕਾਹੂ ਜਾਏ ਜਿਉ ਮਨ ਤੂੰ ਤੈ ਕੁੰਡੇ ਵਸਾ ਮੈਂ ਮਾਰਗ ਦੇ ਵਿੱਚ ਆਏ ਜਿਉ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਾਹੇ ਸੁਕਾਰ ਕਮਾਏ ਜਿਉ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜਿਉ ਇਉਂ ਪਾਵੇ ਹਰ ਦਰਸਾ ਵੜਾ ਨਾ ਲੱਗੇ ਤੱਤੀ ਵਾਹ ਜਿਉ ਹਉ ਆਵੋ ਹਉ ਆਪੋ ਬੋਲ ਨ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕੀਆ ਪਸਾਓ ਜਿਉ ਮੈਂ ਬਹੁੜ ਨਾ ਤਿਸ਼ਨਾ ਭੁੱਖੜੀ ਹਉ ਰੱਜਾ ਤ੍ਰਿਵਤ ਅਗਾਏ ਜਿਉ ਜੋਗਰ ਦਿਸੇ ਜਿਖ ਸਿੱਖੜਾ ਤਿਸ ਨਿਵ ਲਾਗੋ ਪਾਏ ਜਿਉ ਰਾਗ ਸੁਹੀ ਸੰਤ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਭਾਜੋ ਨੂੰ ਮੈਂ ਮੱਤ ਪਾਈ ਪੇਈ ਅੜੇ ਘਰ ਪਾਹੁਣੀ ਬਲਰਾਮ ਜਿਉ ਮੈਲੀ ਅਗਣ ਚਿੱਤ ਮੇਨੇ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਉ ਗੁਰਸਾਰ ਨਾ ਜਾਣੀ ਭਰਮ ਭਲਾਣੀ ਜੋ ਬਨਵਾਦ ਗਵਾਇਆ ਬਾਹਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚੱਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਡੇਪਾ ਵਿਨ ਫਿਰ ਧਨ ਕਮਲਾਣੀ ਬਾਬਾ ਮੈਂ ਅਵਰ ਦੇ ਮੈਂ ਹਰ ਵਾਰ ਭਾਵੇ ਤਿਸ ਕੀ ਬਲਰਾਮ ਜਿਉ ਰਵ ਰਿਹਾ ਜੁਗ ਚਾਰ ਤ੍ਰੈ ਭਵਨ ਬਾਣੀ ਜਿਸ ਕਾ ਬਲਰਾਮ ਜਿਉ ਤ੍ਰੈ ਭਵਨ ਕੰਤ ਰਵੇ ਸੁਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਭਰਪੂਰੇ ਹਰ ਕੀ ਨਾਰ ਸੋ ਸਰਬ ਸਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਪਰ ਸਾਚਾ ਭਾਵੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਡਾਏ ਹੱਬੀ ਵੰਜਾ ਸਹੁਰੇ ਬਲਰਾਮ ਜਿਉ ਸਾਹਾ ਹੁਕਮ ਰਜਾਇ ਰਾਇ ਸੋ ਨਾ ਟਲੇ ਸੋ ਪ੍ਰਭ ਕਰੇ ਬਲਰਾਮ ਜਿਉ ਕਿਰਤ ਪਿਆ ਕਰਤੇ ਕਰ ਪਾਇਆ ਮੇਟ ਨਾ ਸਕੇ ਕੋਈ ਜਾਨ ਜੀ ਨਾ ਨਹਿ ਨਾ ਰਹਿ ਨਹਿ ਕੇਵਲ ਰਵ ਰਿਹਾ ਤੋ ਲੋਈ ਮਾਏ ਨਰਾਸੀ ਰੋਏ ਵਿਛੁਨੀ ਬਾਲੀ ਬਾਲੇ ਹੇਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਬਾਵਲ ਦਿੱਤੜੀ ਦੂਰ ਨਾ ਆਵੇ ਕਰ ਪੀਏ ਬਲਰਾਮ ਜਿਉ ਰਹਿਸੀ ਵੇਖ ਦੂਰ ਫਿਰ ਰਾਵੀ ਕਰ ਸੋਹੀਏ ਬਲਰਾਮ ਜਿਉ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸਹੇਲਾ ਗੁਣਮੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਭੱਲੇ ਸੱਚ ਬੋਲੇ ਫਿਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਸੰਤ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਚੇਤੀ ਮਨ ਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੋਂ ਨਾਨਾ ਦਵਾਜੇ ਹਮ ਘਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਓ ਨਾਰੋ ਸੱਚ ਮੈਲ ਗਾਵੋ ਤਾਂ ਪ੍ਰਭ ਪਾਵੋ ਸੁਹਿਲੜਾ ਜਗ ਜੁਗ ਚਾਰੇ ਆਪਣੇ ਘਰ ਆਇਆ ਥਾਨ ਸਹਾਇਆ ਕਰ ਸ਼ਬਦ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰਾਏ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਣ ਆਇਆ ਮਨ ਤਨ ਅੰਮ੍ਰਿਤ ਕੀ ਭਿੰਨਾ ਅੰਮ੍ਰਿਤ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਸੰਤ ਭੇਗ ਤੂੰ ਸਫਲਿਓ ਦਾਤਾ ਸਿਰ ਸਰ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਰਨ ਕੀਨਾ ਸੁਣੋ ਸਕੀ ਮਨ ਮੋਹਨ ਮੋਇਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਸ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ
1: ਖੇਲ ਤੁਮਾਰਾ ਅਗਮ ਪਾਰਾ ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਜਮ ਪ੍ਰਪਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਈ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਏੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੇੜੀ।

ਪੂਰੈ ਪਰਖ ਪੁਰਖ ਵਿਧਾਤਾ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੇ ਅੜੀ ਸਬਦ ਰਲੀ ਰਵ ਰਹਿਆ ਨਹੀਂ ਦੂਰੀ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਓ ਤਿਸ ਦੀ ਵਡਿਆਈ ਅਮਰ ਅਡੋਲ ਓ ਮੂਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਾਨਕੇ ਆਪੇ ਸੋਜ ਜੋਗ ਸੁਜੋਗੀ ਨਦਰ ਕਰੇ ਲੇਵਾ ਲਾਈਐ ਫਿਰ ਉੱਚੜੀਏ ਮਾੜੜੀਏ ਤਿਹੋ ਲੁਆ ਸਿਰ ਤਾਜਾ ਰਾਮ ਹੋ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਚੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਦੀਪ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਮਿਟ ਗਿਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਣੀਐ ਲਿਆ ਵਿਆਹੋ ਹੋਆ ਸੋਭ ਸੇਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾਢਿਆ ਮਨ ਲੀੜਾ ਦਿੱਤਾ ਲੀਆ ਤਾ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ

ਲਈਜੇ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਕੋ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਈਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਹੋ ਵੈ ਵਾਸਲਾ ਕੜਵਾਸ ਲਈਜੈ ਆਪ ਕਰੇ ਕਿ ਸਾਖੀਐ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੈ ਬਾਜ ਕਹੈ ਦਾਨ ਅਣਮੰਗਿਆ ਦਿਵੈ ਦਾਨ ਦੇ ਦਾਤਾ ਜੱਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿ ਸਾਖੀ ਹੈ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਾਨ ਭਾਵੈ ਸੋਈ ਗੁਰ ਕੀ ਪੌੜੀ ਸੱਚ ਕੀ ਸੱਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਚਲਿਓ ਕਿਉ ਚਲੈ ਪਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਐ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੂਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਏ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰਸੇ ਤੀਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕੋ ਆਪਿਸ ਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਅਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਦ ਪਾਵੈ ਸੱਚ ਸੋਈ ਆਵਣ ਜਾਣਾ ਨਾ ਧੀਐ ਸੱਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਪਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤੇ ਸਹਿਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੀ ਮਨ ਮਾਹੀ ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸਭਾਇਆ ਅਠਸਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸੱਚੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇਤੀ ਹੈ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਸੀ ਹੈ ਕਿਉ ਰਾਹੂ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਬਿਣ ਨਾਮ ਹਰਕੈ ਕਛੂ ਨਾ ਸੂਝੈ ਬਿਣ ਨਾਮ ਹਰਕੈ ਕਛ ਨ ਸੂਝੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਉ ਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਪਰਿਆਇਆ ਜਗਤ ਸਭਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਕਰੇ ਡਰਾਵਣੇ ਤੂਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਤੀਐ ਸਭ ਦੇਸ ਪਰਾਇਆ ਗੁਰਮਹਿਲੀ ਕਰੇ ਆਪਣਾ ਸੋ ਭਰਪੁਰ ਲੈਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾ ਸੁਹੇਲਾ ਬਾਜ ਅੰਤ ਅਨਹਦ ਬੀਣਾ ਗੁਰਮਹਿਲੀ ਕਰੇ ਆਪਣਾ ਸੋ ਭਰਪੁਰ ਲੀਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ
ਚੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੈ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੂਖ ਨਾ ਲਾਗੈ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਚੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਤੋ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਕੀ ਸਾਚੀ ਬਾਣੀ ਸਾਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਕਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿੱਚੋ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਔਗੁਣ ਪਛਾਣੈ ਹਰ ਨਾਮ ਵਖਾਣੈ ਭੈ ਭਗਤ ਮੀਠੀ ਲਾਗੀ।

ਹਰ ਸਾਚੇ ਅੰਧਨ ਨਾਮ ਸੰਭਾਲੇ। ਮਨਮੁਖ ਭਗਤ ਕਰੈ ਹੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹਉਮੈ ਮਾਇਆ ਰੂਪ ਵਿਆਪੈ ਫਿਰ ਜਨਮੈ ਦੁੱਖ ਹੋਈ ਰਾਮ। ਮਰ ਜਨਮੈ ਦੁੱਖ ਹੋਈ ਦੂਜੈ ਭਾਈ ਪਰਜ ਵਿਗੋਈ, ਬਿਨ ਗੁਰ ਤਤ ਨ ਜਾਣਿਆ ਭਗਤ ਵਿਹੂਣਾ। ਸਭ ਜਗ ਭਰਮੇ ਅੰਤ ਗਇਆ ਪੁੱਛਤਾਨਿਆ, ਕੋਟ ਮੱਦੇ ਕਿਨੈ ਪਛਾਣਿਆ ਹਰਨਾਮਾ ਸਚ ਸੋਈ। ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ। ਭਗਤਾਂ ਕਹਿ ਕਰ ਕਾਰਜ ਸੱਚਾ ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ, ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾਨੁਖਟੈ। ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੁਭਾ ਪਾਇਆ ਸੂਹੀ ਮਹੱਲਾ ਤੀਜਾ, ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕੀ। ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉਮੈ ਸਭ ਕਿਲਬ ਕਾਟੇ ਸੱਚ ਰੱਖਿਆ ਉਰ ਧਾਰੇ ਰਾਮ। ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ, ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ। ਨਾਨਕ ਸੱਚਾ ਸਾਹਿਬ ਸੱਚੀ ਨਾਈ ਸੱਚ ਨਿਸਤਾਰਾ ਹੋਏ। ਸੱਚੈ ਸਤਿਗੁਰ ਸੱਚ ਬੁਝਾਇਆ ਪਤ ਰੱਖੈ ਸੱਚ ਸੋਈ ਰਾਮ। ਸੱਚਾ ਭੋਜਨ ਪਾਉ ਸੱਚਾ ਹੈ, ਸੱਚੈ ਨਾਮ ਸੁਖ ਹੋਈ ਰਾਮ। ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ। ਜੋਤੀ ਜੋਤ ਮਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅੰਧਨ ਸੱਚ ਧਿਆਇਨ। ਨਾਨਕ ਸੱਚ ਨਾਮ ਜਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਕਰ ਸੋਹਿਲਾ ਹੋਈ ਰਾਮ। ਨਿਰਮਲ ਗੁਣ ਸੱਚੇ ਤਨ ਮਨ ਸੱਚਾ, ਵਿੱਚ ਸੱਚਾ ਪੁਰਖ ਸਭ ਸੋਈ ਰਾਮ। ਨਿਰਮਲ ਗੁਣ ਸੱਚੇ ਤਨ ਮਨ ਸੱਚਾ, ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ, ਸੋ ਸੱਚ ਕਰੈ ਸੋ ਹੋਈ। ਜਹ ਦੇਖਾਂ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ। ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕਿਛੁ ਆਪੇ ਕਰਤਾ ਆਪ ਕਰਾਵੈ ਸੋਈ। ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਘਟ ਅੰਤਰੇ ਸੱਚੀ ਬਾਣੀ, ਸੱਚੋ ਆਪ ਪਛਾਣੇ ਰਾਮ। ਆਪ ਪਛਾਣੈ ਤਾਂ ਸੱਚ ਜਾਣੈ, ਸੱਚੇ ਸੁਜੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ, ਸੱਚੇ ਹੀ ਸੁਖ ਹੋਈ। ਸੱਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ। ਜੁਗ ਜਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਤਿਸ ਬਿਨ ਅਵਰ ਨਾ ਕੋਈ ਸਦਾ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ। ਗੁਰਮੁਖ ਇੱਕੋ ਜਾਣਿਆ, ਧਨ ਫਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨਾ ਹੋਈ। ਨਾਨਕ ਕਾਮਣ ਕੰਤੈ ਰਾਵੇ, ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵੈ ਸੋਈ ਰਾਮ। ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ। ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ। ਹਉਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੈ ਸ਼ਬਦ ਸੁਮਾਵੈ ਅੰਤਰ ਇੱਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ, ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ। ਰਵ ਰਹਿਆ ਪ੍ਰਭ ਸੋਈ, ਗੁਰ ਕੀ ਕਾਰ ਕਰੇ ਧਨ ਬਾਲੜੀਏ। ਹਰ ਵਰ ਦੇ ਮਲਾਏ ਰਾਮ, ਹਰ ਕੈ ਰੰਗ ਰਤੀ ਹੈ ਕਾਮਣ। ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ। ਸੱਚ ਵਰਤੈ ਸਭ ਥਾਈ, ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ। ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ। ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ। ਸਾਧਨ ਬਾਲੀ ਧੁਰ ਮੇਲੀ, ਮੇਰਾ ਪ੍ਰਭ ਆਪ ਮਲਾਈ ਰਾਮ। ਗੁਰਮਤੀ ਘਟ ਚਾਨਣ ਹੋਆ ਪ੍ਰਭ, ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ। ਸੇ ਸੁਖਾਲੀ ਮੇਰੇ ਪ੍ਰਭ, ਪਾਣੀ ਸੱਚ ਸੀਗਾਰ ਬਣਾਇਆ। ਕਾਮਣ ਨਿਰਮਲ ਹਉਮੈ ਮਲਕ ਹੋਈ, ਗੁਰਮਤ ਸੱਚ ਸਮਾਈ। ਨਾਨਕ ਆਪ ਮਲਾਈ, ਕਰਤੈ ਨਾਮ ਨਵੈ ਨਿਦ ਪਾਈ। ਸੂਹੀ ਮਹੱਲਾ ਤੀਜਾ, ਹਰ ਹਰੇ ਹਰ ਗੁਣ ਗਾਵੋ, ਹਰ ਗੁਰਮੁਖੇ ਪਾਏ ਰਾਮ।
ਅੰਧਨੋ ਸ਼ਬਦ ਰਹੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰਿ ਜੀਓ ਕਰ ਆਏ ਹਰ ਗੁਣ ਗਾਵ ਹੁਨਾਰੀ ਅੰਧਨ ਭਗਤ ਕਰੈ ਗੁਰ ਆਗੈ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਹੀ ਸੋਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੋਈ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੈ ਸਹਿਜ ਸੁਮਾਵੈ ਸਭਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਓ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰਮੇਲ ਮਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਧਨ ਨਾਮ ਸੰਭਾਲੇ ਗੁਰ ਸਬਦੇ ਰਤਾ ਸਹਿਜੇ ਮਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ

ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ। ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੈ ਰੰਗ ਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ। ਸਾਚੀ ਭਗਤ ਕਰਹਿ ਦਰ, ਜਪ ਜਪੈ ਘਰ ਦਰ ਸੱਚਾ ਸੋਈ। ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ। ਸੂਹੀ ਮਹੱਲਾ ਤੀਜਾ, ਜੇ ਬਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ ਹਰ ਜੀਉ ਮਰੈ ਨ ਜਾਏ ਰਾਮ। ਹਰ ਜੀਉ ਮਰੈ ਨ ਜਾਏ ਗੁਰ ਕੈ ਸਹਿਜ ਸੁਭਾਏ, ਸਾ ਧਨ ਕੰਤ ਪਿਆਰੀ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸਬਦੀ ਸੀਗਾਰੀ। ਮੇਰਾ ਪ੍ਰਭ ਸੱਚਾ ਸਦੀ ਸੱਚਾ, ਜਿਨ ਆਪੇ ਆਪ ਉਪਾਇਆ। ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰਚਰਣੀ ਚਿਤ ਲਾਇਆ। ਪਿਰ ਪਾਇਆ ਬਾਲੜੀਏ ਅੰਦਨ ਸਹਿਜੇ ਮਾਤੀ ਰਾਮ। ਗੁਰਮਤੀ ਮਨ ਅਨੰਦ ਪਿਆ, ਤਿਤ ਤਨ ਮਹਿਲ ਨਾ ਰਾਤੀ ਰਾਮ। ਜੇ ਤਿਤ ਤਨ ਮਹਿਲ ਨਾ ਰਾਤੀ, ਪ੍ਰਾ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ। ਅੰਦਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ। ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਪਿਰ ਪਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਤਾਂ ਜਾ ਹਰ ਪਾਇਆ, ਹਰ ਕਾਮਣ ਮਨ ਪਾਣੀ। ਅੰਦਿਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ। ਜੁਗ ਚਾਰੇ ਸਾਚਾ ਇੱਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ। ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ। ਮਕਾਮਣ ਮਨ ਸੋਹੇ ਲੜਾ, ਸਾਜਨ ਮਿਲੇ ਪਿਆਰੇ ਰਾਮ। ਗੁਰਮਤੀ ਮਨ ਨਿਰਮਲ ਹੋਆ, ਹਰ ਰਾਖਿਆ ਉਰ ਧਾਰੇ ਰਾਮ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਮਾਇਆ। ਪ੍ਰੀਤਮ ਮੋਹੇ ਲਇਆ ਮਨ ਮੇਰਾ, ਪਾਇਆ ਕਰਮ ਵਿਧਾਤਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮਰਾਰੇ। ਨਾਨਕ ਮੇਲ ਲਈ ਗੁਰੇ ਆਪਣੇ, ਗੁਰ ਕੈ ਸ਼ਬਦ ਸਵਾਰੇ। ਸੂਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ। ਗੁਰਸਬਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਭੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁੱਲ ਉਦਾਰੇ। ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ। ਘਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪ੍ਰਭ। ਨਾਨਕ ਕਿਰਪਾ ਧਾਰੇ, ਸੋਹਿਲੜਾ ਹਰ ਰਾਮ ਨਾਮ। ਗੁਰ ਸਬਦੀ ਵਿਚਾਰੇ, ਹਮਨੀ ਵੀ ਪ੍ਰਭ ਅਤ ਉੱਚਾ, ਕਿਉ ਕਰ ਮਿਲਿਆ ਜਾਏ ਰਾਮ। ਗੁਰਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ। ਮਿਲ ਸ਼ਬਦ ਸੁਭਾਏ ਅਪ ਗਵਾਏ, ਰੰਗ ਸਿਉਰ ਲੀਆਂ ਮਾਣੇ। ਸੇ ਸੁਖਾਲੀ ਜਾ ਪ੍ਰਭ ਪਾਇਆ, ਹਰ ਹਰ ਨਾਮ ਸਮਾਣੇ। ਨਾਨਕ ਸੁਹਾਗਣ ਸਾਬਡ ਪਾਗੀ, ਜੇ ਚੱਲੈ ਸਤਿਗੁਰ ਪਾਏ। ਹਮਨੀ ਵੀ ਪ੍ਰਭ ਅਤ ਉੱਚਾ, ਕਿਉ ਕਰ ਮਿਲਿਆ ਜਾਏ ਰਾਮ। ਘਟ ਘਟੇ ਸਭਨਾ ਵਿੱਚ ਏਕੋ ਏਕੋ, ਰਾਮ ਪਤਾਰੋ ਰਾਮ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਅਧਾਰੋ ਰਾਮ। ਇੱਕ ਨਾ ਮਨ ਅਧਾਰੋ ਸਿਰਜਣ ਹਾਰੋ, ਬੜ ਭਾਗੀ ਗੁਰ ਪਾਇਆ। ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲੱਕ ਲਖਾਇਆ। ਸਹਿਜੇ ਅਨਦੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ। ਘਟ ਘਟੇ ਸਭਨਾ

गुर की हम पापी मुक्त कराया राम, पापी मुक्त कराए आप गवाए, निज कर पाया वा सब बेक बुद्धि सुख रहण विहानी, गुरमत नाम प्रगासा, हर हर अनद पया दिन राती, नानक हर मीठ लगाए, गुरसेवन सतगुर दाता, हर हर नाम समाए, राग सूही महला चौथा, चंत घर पहला एको अंकार, सतगुर प्रसाद सतगुर पुरख मिलाए, अवगुण विकणा गुण रवा बलराम जियो, हर हर नाम त्याए, गुरबाणी नित नित चवा बलराम जियो, गुरबाणी सद मीठी लागी, पाप विगा विकार गवाया, हो मैं रोग गया पौ भागा, सहजे सहज मिलाया, काया सेज गुर शब्द सुकाली, ज्ञान तत् कर भोगो, अंधन सुख माणे नितर लिया, नानक तुर संजोगो, सत संतोख कर पाओ, कुड़म कुड़माई आया बलराम जियो, संत जना कर मेल गुरबाणी, गावाइया बलराम जियो, बाणी गुर गाई परमगत पाई, पंच मिले सोहाया, गया क्रोध ममता तन नाठी, पाखंड परम गवाया, होमै पीर गई सुख पाया, अरुगत पय शरीरा, गुर प्रसादी ब्रह्म पचाता, नानक गुणी गहीरा, मन मुख विचड़ी दूर महल न पाए, बल गई बलराम जियो, अंतर ममता कूर कूड़ वे हाजे, कूड़ लई बलराम जियो, कूड़ कपट कमावै महा दुख पावै, बिन सतगुर मग न पाया, उजड़ पंथ परमै गवारी, खिन खिन धक्के काया, आपे दया करे प्रभदाता, सतगुर पुरख मिलाए, जन्म जनक के विछड़े, जन मेले नानक सहज सुभाए, आया लगन गणाए, हृदय धन उमाहिया बलराम जियो, पंडित पद आणपति वह वाचाया बलराम जियो, पति बचाई मन वजी बधाई, जब साजन सुने कर आए, गुणी ज्ञानी बह मता पकाया, फेरे तत दवाए, वर पाया पुरख अगम अगोचर, सद नवतन बल बाल सुखाई, वर पाया पुरख अगम अगोचर, सब नवतन सद नवतन बाल सुखाई, नानक कृपा करे कै, नानक कृपा कर कै, मेले बिछड़ कदे न जाई, सूही महला चौथा, हर पहलड़ी लाभ बिर पर बिरतीत, कर्म दृढ़ाया बलराम जियो, बाणी ब्रह्मा भेद धर्म दृढ़ हो, पाप तजाया बलराम जियो, धर्म दृढ़ हो हर नाम ते आवो, सिमरत नाम दृढ़ाया, सतगुर गुर पूरा अरादो, सब किल विख पाप गवाया, सहज आनंद हुआ बड़भागी, मन हर हर मीठा लाया, जन कह नानक लाभ पहली, आरंभ काज रचाया, हर दूजड़ी लाभ सतगुर पुरख मिलाया बलराम जियो, निरपौ पै मन होए हो मैं मैल गवाया बलराम जियो, निर्मल पौ पाया हर गुण गाया, हर वेख राम हदूरे, हर आत्म राम पसारिया स्वामी, सर्ब रहया पर पूरे, अंतर बार हर प्रभ एको, मिल हर जन मंगल गाए, जन नानक दूजी लाभ चलाई, अनहद शब्द बजाए, हर तीजड़ी लाभ मन चाओ पया, बैला बैरागिया बलराम जियो, संत जना हर मेल हर पाया, बड़ पागिया बलराम जियो, निर्मल हर पाया हर गुण गाया, मुख बोली हर बाणी, संत जना बड़ भागी पाया, हर कथिया अकथ कहानी, हृदय हर हर हर धुन उपजी, हर जपिया मस्तक भाग जियो, जन नानक बोले तीजी लावै, हर उपजै मन बैराग जियो, हर चौथड़ी लाभ मन सहज पया, हर पाया बलराम जियो, गुरमुख मिलिया सुभाए, हर मन तन मीठा लाया बलराम जियो, हर मीठा लाया मेरे प्रभ पाया, अनह दिन हर लिबलाई, मन चिंदिया फल पाया स्वामी, हर नाम बजी वधाई, हर प्रभ ठाकर काज रचाया, तन हृदय नाम वेगासी, जन नानक बोले चौथी लावै, हर पाया प्रभ अवनासी, एक ओंकार सतगुर प्रसाद, राग सूही छंत महला चौथा, घर दूजा गुरमुख हर गुण गाए, हृदय रसन रसाए, हर रसन रसाए, मेरे प्रपाए, मिलिया सहज सुभाए, अंधन भोग भोगे सुख होवै, शब्द रहे लिवलाए, वड्डै भाग गुरपूरा पाईऐ, अंधन नाम त्याए, सहजे सहज मिलिया जग जीवन, नानक सुन समाए, संगत संत
ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉਮੈ ਬਿਨਟੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਰਸਨ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀ ਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜਾਂਝ ਮਨਾਈ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੈ ਨਾ ਜਾਏ ਰਾਗ ਸੂਈ ਚੰਤ ਮਹੱਲਾ ਚੌਥਾ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਘੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਚ ਬਾਜੈ ਸ਼ਬਦ ਘਨੇਰੇ ਰਾਮ ਸ਼ਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵਲਾਈ ਅਨਦਿਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿੱਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਮੈ ਰਵ ਰਹਿਆ ਸੋ ਪ੍ਰਭ ਅੰਤਰਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਐ ਸਹਿਜ ਸੁਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨਸ ਨਾਮ ਤਿਆਏ ਇਹੋ ਜਗੋ ਦੁੱਤਰ ਮਨ ਮੁਖ ਪਾਰ ਨ ਹੋਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਿਤਰਾਈ ਰਾਮ ਅੰਤਰ ਚਿਤਰਾਈ ਥਾਏ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁੱਖ ਪਾਵੈ ਝੂਟਾ ਖਾਵੈ ਅੰਤ ਗਿਆ ਪੁੱਛਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੁੰਬ ਸੁੱਤ ਪਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨ ਜਾਈ ਹੋ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਦਰੀਐ ਰਾਮ ਸਤਿਗੁਰ ਭਾਏ ਚੱਲੋ ਜੀਵਤਿਆ ਇਵ ਮਰੀਐ ਰਾਮ ਜੀਵਤਿਆ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਬਡਭਾਗੀ ਸੱਚ ਨਾਮ ਲਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹੋ ਮਨ ਤਨ ਦੇਵਾ ਸਤਿਗੁਰੈ ਮੈਂ ਮੇਲੇ ਪ੍ਰਭ ਗੁਣਤਾ ਸੇ ਧਨ ਧਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾ ਪਾਸੇ ਬੜ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵੋ ਚਿਰੀ ਬਚੁਨਿਆ ਮਿਲ ਸ਼ਬਦ ਗੁਰੂ ਪਰ ਰਬ ਨਾਹਾ ਹੋ ਤੁਜ ਬਾਜੋ ਕਰੀ ਉਡੀਣੀਆ ਜਿਉ ਜਲ ਮੀ ਬਿਨ ਮੀਨ ਮਰਾਹਾ ਬੜ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹਿ ਦਿਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿੱਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਧਨ ਧਰ ਦੱਬਿਆ ਫਿਰ ਬਿਕ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਾਰ ਪ੍ਰਭ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਬੜਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਚੰਤ ਮਹੱਲਾ ਚੌਥਾ ਮਾਰੇ ਸਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਦਿੱਤੀਆਂ ਦੇਹ ਕੰਚਨ ਵੇ ਬੰਨੀਆਂ ਇਨ ਹੋਮੈ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਕਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹੋਮੈ ਛੁੱਟਿਆ ਬਸ ਆਣਿਓ ਵੇਹੇ ਜਨ ਇਸ ਮਨ ਕੋ ਮਨ ਬਾਸੇ ਜੋ ਨਿਤ ਭਉਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦੇ ਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦੇ ਆ ਜਨ ਨਾਨਕ ਪ੍ਰਭ ਦੇ ਹੁਮਤੀ ਸੜ ਆਸਾ ਨਿਤ ਸੁੱਖ ਸੌਂਦੇ ਆ ਸਾ ਤਨ ਆਸਾ ਚਿੱਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਹੈ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਿਰਦਾ ਸਰਤਾ ਸੇਜ ਪਛਾਈ ਜਨ ਨਾਨਕ ਹਰ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਜੇ ਸੇਜੈ
ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮਿਲੇਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋ ਗੁਰ ਬਿੱਟੋ ਘੋਲ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ਗੁਰ ਤੁੱਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸੋ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜਿੰਨੀ ਵੀ ਗੁਰੂ ਕੀ ਸੰਗਤ ਜੁੜ ਕਰਕੇ ਇਸ ਖੁਸ਼ੀ ਦੇ ਸਮੇਂ 'ਤੇ ਇਕੱਤਰ ਹੋਏ ਹੋ, ਸੋ ਬੇਨਤੀ ਹੈ ਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਸਤਿਕਾਰ ਅਦਬ ਰੱਖਦਿਆਂ ਹੋਇਆਂ ਕਿਰਪਾ ਕਰਕੇ ਗੱਲਾਂ ਨੂੰ ਸੰਕੋਚ ਨਾ ਕਰੀਏ। ਪਲੀਜ਼, ਬੇਨਤੀ ਹੈ, ਸੰਗਤ ਦੇ ਚਰਨਾਂ ਵਿੱਚ ਰਿਕੁਐਸਟ ਹੈ, ਕਿਰਪਾ ਕਰਕੇ ਆਪਣੀਆਂ ਗੱਲਾਂ ਨੂੰ ਸੰਕੋਚ ਨਾ ਕਰੀਏ। ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਅਤੇ ਇਸ ਖੁਸ਼ੀ ਦੇ ਸਮੇਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਕਰੀਏ। ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਕਾਰਜਾਂ ਦੀ ਸਫਲਤਾ ਵਾਸਤੇ ਆਏ ਹਾਂ, ਸੋ ਬੇਨਤੀ ਨੂੰ ਪ੍ਰਵਾਨ ਕਰੋ ਜੀ। ਪਲੀਜ਼, ਆਪ ਸੰਗਤ ਦੇ ਚਰਨਾਂ ਵਿੱਚ ਰਿਕੁਐਸਟ ਹੈ ਜੀ, ਪਾਵਨ ਸ਼ਬਦ ਨਾਲ ਜੁੜ ਕਰਕੇ ਲਾਹਾ ਪ੍ਰਾਪਤ

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਇਨ ਦ ਪ੍ਰੈਜੈਂਸ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਂਡ ਵੀ ਆਰ ਹੇਅਰ ਟੂ ਕਮੈਮੋਰੇਟ ਦ ਯੂਨੀਅਨ ਆਫ ਟੂ ਸੋਲਸ ਐਂਡ ਵੈਨ ਵੀ ਆਰ ਪ੍ਰੈਜੈਂਟ ਇਨ ਦ ਗੁਰਦੁਆਰਾ ਸਾਹਿਬ, ਵੈਨ ਵੀ ਆਰ ਪ੍ਰੈਜੈਂਟ ਇਨ ਦ ਗੁਰੂ ਸਾਹਿਬ ਪ੍ਰੈਜੈਂਟ ਇਨ ਦ ਮੇਨ ਹਾਲ, ਆਰ ਗੋਲ ਸ਼ੁੱਡ ਬੀ ਲਿਸਨਿੰਗ, ਨਾਟ ਟਾਕਿੰਗ। ਵੀ ਆਰ ਨਾਟ ਹੇਅਰ ਟੂ ਟਾਕ ਬਟ ਟੂ ਲਿਸਨ ਐਂਡ ਵੀ ਐਪਰੀਸ਼ੀਏਟ ਯੂਰ ਪ੍ਰੈਜੈਂਸ ਹੇਅਰ, ਬਟ ਯੂਰ ਟਾਕ ਇਜ਼ ਇੰਟਰਪਟਿੰਗ ਦ ਕੀਰਤਨ। ਸੋ ਲੈਟਸ ਬੀ ਰਿਸਪੈਕਟਫੁਲ ਐਂਡ ਲਿਸਨ ਟੂ ਦ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दुष्ट दूत परमेश्वर मारे जन की पैज

ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਪ੍ਰਭਜੋਤ ਸਿੰਘ ਐਂਡ ਸਿਮਰਨ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਵੈਨ ਯੂ ਗਾਈਸ ਮੇਕ ਯੂਰ ਪ੍ਰੋਮਿਸਿਸ। ਆਈ ਹੋਪ ਯੂ ਰਿਮੈਂਬਰ ਦ ਮੀਨਿੰਗ ਆਫ ਦ ਆਈਡਲ ਕਪਲ। ਤਨ ਪਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋ ਦੇ ਮੂਰਤੀ ਤਨ ਪਿਰ ਕਹੀਏ ਸੋਏ। ਮਹਾਰਾਜ ਜੀ ਸੇਜ਼, ਆਈ ਡੂ ਨਾਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੇ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੂਰ ਥਾਟਸ, ਯੂਰ ਐਕਸ਼ਨਸ ਐਂਡ ਯੂਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਇਟ ਹੈਜ਼ ਇਟਸ ਓਨ ਸਿਗਨੀਫਿਕੈਂਸ। So this is a promise that you both are making today, that we're going to stay together for the rest of our lives in all spheres. You guys are promising today that we're going to put our best efforts to make things work, and I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Prabhupada Singh or Simran Kaur as my lifelong partner. I hope you understand this. So now I'm going to ask Simran Kaur's parents, please come forward and do the palla. Bhai Harpan Singh Thiada, Bibi Manjeet Kaur Thiada, aage aunge, palle di jo hai rasam ada karnge. Aao, palle di rasam ho rahi hai ji. Vaheguru ji ka khalsa, Vaheguru ji ki fateh.

So now, we both had made your promises, so there's no looking back now. You guys lost your chance. So only moving forward together as a couple. So hun sat sangat ji laawan di maryada prarambh ho rahi hai. Main benti karunga is paak jodi nu ke khade ho jaan. ਜਿਨ੍ਹਾਂ ਮਾਵਾਂ ਕੋਲ ਛੋਟੇ ਬੱਚੇ ਨੇ ਪਲੀਜ਼ ਮੇਕ ਸ਼ੋਰ ਕਰਿਓ ਬੱਚੇ ਤੁਹਾਡੇ ਡਿਸਿਪਲਿਨ ਦੇ ਵਿੱਚ ਰਹਿਣ ਸਭ ਤੋਂ ਪਹਿਲਾਂ ਪ੍ਰਭਜੋਤ ਸਿੰਘ ਐਂਸਮੈਂਟ ਖਾਣ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ ਆਫਟਰ ਲਿਸਨਿੰਗ ਦੋਨਾਂ ਨੇ ਮੱਥਾ ਟੇਕਣਾ ਫਿਰ ਸਵਾਰੀ ਖੜ੍ਹੇ ਹੋ ਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਪ੍ਰਭਜੋਤ ਸਿੰਘ ਯੂਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸੇ ਔਰਡਰ ਦੇ ਛੋਣ ਗਿਆ ਐਂਡ ਵੈਨ ਯੂ ਵਾਕਿੰਗ ਟੇਕ ਯੂਰ ਟਾਈਮ ਇੰਜੋਏ ਦਿਸ ਮੋਮੈਂਟ ਐਂਡ ਵੈਨ ਯੂ ਕਮ ਟੂ ਦ ਫਰੰਟ ਯੂ ਵਿਲ ਬਾਉ ਐਂਡ ਰਾਈਜ਼ ਅਗੇਨ ਦੈਨ ਗਿਆਨੀ ਜੀ ਵਿਲ ਰੀਡ ਦ ਸੈਕਿੰਡ ਲਵ ਆਫਟਰ ਲਿਸਨਿੰਗ ਮੱਥਾ ਟੇਕ ਕੇ ਯੂ ਕੈਨ ਸਟਾਰਟ ਦ ਸੈਕਿੰਡ ਅਪਚੁਅਲ ਡਾਊਨ ਕਮ ਟੂ ਦ ਫਰੰਟ ਬਾਉ ਐਂਡ ਰਾਈਜ਼ ਅਗੇਨ ਐਂਡ ਦੈਨ ਗਿਆਨੀ ਜੀ ਵਿਲ ਰੀਡ ਦ ਥਰਡ ਲਵ ਸਿਮਿਲਰਲੀ ਫੋਰਥ ਲਵ ਆਫਟਰ ਦ ਫੋਰਥ ਵਨ ਯੂ ਬੋਥ ਆਰ ਗੋਨਾ ਬਾਉ ਐਂਡ ਦੈਨ ਯੂ ਸਿਟ There's going to be Anand Sahib, followed by Ardaas and the Hukam Nama Sahib. So that's our plan for today. Don't worry, Gyaniji will give you the sign, and it's the best time to do the bowing. So enjoy this. Listen carefully. Sahun Sahas Sangat Ji, Lama Da Paad Sarvan Kardeha, Paadhi Seva Nibare Ne, Baut Isatkar Jo, Gyani Surinder Singh Ji, Uparanto Se Lava Da Keetan, Pai Sapai Harjinder Singh Ji, Beed Sahib Aale, ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ ਇਕਾਗਰਤਾ ਬਖਸ਼ਿਸ਼ ਕਰੋ ਪ੍ਰੇਮ ਸਹਿਤ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

अनहद शब्द बजाए जान नानक दूजी लाव चला अन

0: ਏ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤਿਮ ਖੁਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਤਦਿਆਗੀ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ

ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨਿਰਦਇਆ ਵਾਤਾਈ ਸਭ ਥਾਈ ਹੋਏ ਸਹਾਇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੀਕ ਦਾਨ, ਮਸਾਹ ਦਾਨ, ਪਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ

ਜੈਕਾਰ ਖਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਬਾਤੀ ਉੱਚੀ ਮਾਤ ਪਾਤ ਦਾ ਰਾਖਾ ਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ

ਆਪ ਜੀ ਦੇ ਦਰਕਰ ਦੇ ਸੇਵਕ ਕਾਕਾ ਪ੍ਰਭ ਜੋਤ ਸਿੰਘ ਧਾਲੀਵਾਲ, ਸਪੁੱਤਰ ਸਰਦਾਰ ਦਵਿੰਦਰ ਸਿੰਘ ਧਾਲੀਵਾਲ, ਮਾਤਾ ਹਰਵਿੰਦਰ ਕੌਰ ਧਾਲੀਵਾਲ, ਬੀਬਾ ਸਿਮਰਨ ਕੌਰ ਥਿਆੜਾ, ਸਪੁੱਤਰੀ ਸਰਦਾਰ ਹਰਬੰਸ ਸਿੰਘ ਥਿਆੜਾ, ਮਾਤਾ ਮਨਜੀਤ ਕੌਰ ਥਿਆੜਾ, ਸੱਚੀ ਪਾਤਸ਼ਾਹ ਜੀ ਸੁਭਾਗ ਜੋੜੀ,

ਬਾਣੀ ਪੜ੍ਹਦੇ ਆ, ਜਸ ਕੀਰਤਨ ਕਰਦੇ ਆ, ਅੱਖਰ ਵਾਧਾ ਘਾਟਾ ਪਰਚਕ ਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਖੇੜਿਆ ਭਰਿਆ ਹੋਵੇ, ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਕਿਰਪਾ ਕਰਨੀ ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਰਬੱਤੇ ਕਾਰਜ ਰਾਸ ਕਰਨੇ, ਘਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪਾਵਨ ਹਜ਼ੂਰੀ ਵਿਖੇ

ਬਖਸ਼ ਕੀ ਕਿਰਤਾਤ ਕਰੋ ਜੀ, ਸੁਭਾਗ ਜੋੜੀ ਨੂੰ ਦਰੋਂ ਕਰੋਂ ਅਸੀਸਾਂ ਬਖਸ਼ੋ, ਸੇਈ ਪਿਆਰੇ ਮੇਲ ਜਿੰਨਾ ਮਿਲਿਆ, ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

सब मिलेंगे बची शरण जो हुई कुवार हुई सब मिलेंगे बची शरण जो हुई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ। ਸਤਿਗੁਰੂ ਦਰੋਂ ਕਰੋ ਰਹਿਮਤਾਂ, ਖੁਸ਼ੀਆਂ ਖੇੜੇ ਇਹਨਾਂ ਦੀ ਝੋਲੀ ਵਿੱਚ ਪਾਉਣ ਅਤੇ ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਮੇਲ ਮਿਲਾਪ ਬਖਸ਼ਿਸ਼ ਕਰਨ। ਸੋ ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਸਮੂਹ ਸੰਗਤਾਂ ਦੇ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸੋ ਆਓ ਤੇ ਨਾ ਪਾਸੋ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਉਹਨਾਂ ਦੀ ਹੌਸਲਾ ਬੁਝਾਈ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ। ਤੁਮ ਦਾਤੇ ਠਾਕਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। 673 ਅੰਕ 'ਤੇ ਮਹਾਰਾਜ ਨੇ ਪਾਵਨ ਪਵਿੱਤਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ੇ ਆ। ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦੀ ਮਿਹਰ ਹੋਈ ਹੈ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ, ਯੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਤੇ ਸਤਿਕਾਰ ਦੇ ਨਾਲ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਧੰਨਾ ਜੀ ਕਹਿੰਦੇ, ਗੋਪਾਲ ਤੇਰਾ ਆਰਤਾ, ਯੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ। ਸਾਡੇ ਮਹਾਂਪੁਰਖਾਂ ਨੇ ਬਾਬਾ ਧੰਨਾ ਜੀ ਨੇ ਕੀ ਮੰਗਿਆ? ਸਭ ਤੋਂ ਪਹਿਲਾਂ ਕਹਿੰਦਾ, ਪਾਤਸ਼ਾਹ ਦਾਲ ਸਿੱਧਾ ਮੰਗੂ, ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸ਼ਾਦਲ ਨੀਕਾ, ਅਨਾਜ ਮੰਗੂ ਸੱਤ ਸੀਕਾ, ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਣ ਤੁਰੀ ਚਗੇਰੀ। ਲਾਸਟ ਦੇ ਵਿੱਚ ਬਾਬਾ ਧੰਨਾ ਜੀ ਕਹਿੰਦੇ, ਘਰ ਕੀ ਗੀਹਣ ਚੰਗੀ, ਗੀਹਣ ਨਾਮ ਔਰਤ ਦਾ। ਬਾਬਾ ਧੰਨਾ ਜੀ ਕਹਿੰਦੇ, ਮੈਂ ਗ੍ਰਿਸਤੀ ਬਣਨਾ, ਪਰਿਵਾਰ ਵਾਲਾ ਬਣਨਾ, ਮੈਂ ਸਾਰਾ ਕੁਛ ਮੰਗ ਕੇ ਨਾ। ਇਹ ਸ਼ਬਦ ਦੀ ਜੇ ਆਪਾਂ ਵਿਚਾਰ ਕਰੀਏ, ਸਮਾਂ ਬਹੁਤ ਲੱਗ ਜਾਂਦਾ। ਇੱਥੋਂ ਤੱਕ ਵੀ ਬਾਬੇ ਧੰਨੇ ਜੀ ਨੇ ਕਿਹਾ, ਮੈਨੂੰ ਜੁੱਤੀ ਵੀ ਦਈ ਪੈਰਾਂ 'ਚ ਪਾਉਣ ਵਾਲੀ, ਘੋੜੀ ਮੰਗੀ, ਘਰ ਬਾਰ ਪਰਿਵਾਰ ਮੰਗਿਆ, ਦਾਲ ਸਿੱਧੇ ਮੰਗੇ, ਜ਼ਮੀਨਾਂ ਜਾਇਦਾਦਾਂ ਮੰਗੀਆਂ, ਅਤੇ ਲਾਸਟ ਵਿੱਚ ਕਹਿੰਦੇ ਮੈਨੂੰ ਆਗਿਆਕਾਰੀ ਪਰਿਵਾਰ ਵੀ ਚਾਹੀਦਾ। ਘਰ ਕੀ ਹੁਣ ਚੰਗੀ, ਜਨ ਧੰਨਾ ਲੇਵੈ ਮੰਗੀ, ਧੰਨ ਪਰੇ ਨਾ ਆਖੀਐ ਬਹਿਣਾ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧੰਨ ਪਰ ਕਹੀਐ ਸੋਏ। ਸੋ ਦੋ ਬੱਚਿਆਂ ਦੇ ਲਈ ਆਪਾਂ ਅੱਜ ਅਰਦਾਸ ਬੇਨਤੀ ਸਾਰਿਆਂ ਨੇ ਰਲ ਕੇ ਕੀਤੀ ਕਿ ਸੱਚੇ ਪਾਤਸ਼ਾਹ ਇਸ ਭਾਗੀ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਗਿੱਲੇ ਥਾਂ 'ਤੇ ਸੁੱਕੇ ਥਾਂ 'ਤੇ ਮੈਨੂੰ ਮਾਏ ਪਾਇਆ ਤੂੰ, ਗੋਦੀ ਚੱਕ ਮੈਨੂੰ ਚਾਵਾਂ ਲਾਡਾ ਨਾ ਖੜਾਇਆ ਤੂੰ, ਮੈਂ ਕਰਾਂ ਧੰਨਵਾਦ ਅੰਮੀਏ ਦਿੱਤਾ ਰਾਜਮਾਂ ਨਮਾਣੀ ਨੂੰ ਪਿਆਰ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਸਖੀਓ ਸਹੇਲੀਓ ਨੀ ਅੱਜ ਤੁਰ ਜਾਣਾ ਮੈਂ, ਸਹੁਰਿਆਂ ਦੇ ਘਰ ਜਾ ਕੇ ਮੱਲਣਾ ਟਿਕਾਣਾ ਮੈਂ ਰੱਖੂੰਗੀ ਉਡੀਕ ਵੀਰਿਓ, ਲੈ ਕੇ ਆਉਣਗੇ ਸਧਾਰਾ ਹਰ ਸਾਲ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਮੈਂ ਇੱਥੇ ਬੇਨਤੀ ਕਰਦੇ ਵਾਂ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਘਰੋਂ ਦੋ ਧੀਆਂ ਤੋਰੀਆਂ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਘਰੇ ਦੋ ਧੀਆਂ ਸੀ, ਬੀਬੀ ਭਾਨੀ ਅਤੇ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੀ ਘਰੇ ਇੱਕ ਧੀ ਸੀ, ਬੀਬੀ ਵੀਰੋ। ਇਹ ਸਾਡੇ ਗੁਰੂ ਮਹਾਰਾਜਾਂ ਨੇ, ਸਾਡੇ ਰਾਜਿਆਂ ਮਹਾਰਾਜਿਆਂ ਨੇ, ਸਾਧੂ ਸੰਤ ਫਕੀਰਾਂ ਨੇ, ਅਤੇ ਅਸੀਂ ਆਮ ਗ੍ਰਿਸਤੀ ਬੰਦਿਆਂ ਨੇ ਧੀਆਂ ਨੂੰ ਘਰੋਂ ਤੋਰਿਆ। ਉਹ ਇੱਕੋ ਕਵਿਤਾ ਕਹਿ ਜਾਣੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ, ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਦਾਸ ਦੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ

0: ਖੁਸ਼ੀਆਂ ਦਾ ਖੇੜਾ ਦਾਤਾ ਸਭ ਦੇ ਵਿਹੜੇ ਆਵੇ, ਇਹ ਖੁਸ਼ੀਆਂ ਦਾ ਖੇੜਾ ਦਾਤਾ ਸਭ ਦੇ ਵਿਹੜੇ ਆਵੇ, ਤੂੰ ਆਪੇ ਕਾ ਸਵਾਰੇ ਆ ਕੇ ਜੋ ਚਰਨੀ ਸੀਸ ਝੁਕਾਵੇ, ਜੋੜੀ ਜੀਵੇ ਜੁਗ ਚਾਰ ਦਿਹਾੜੇ, ਤੇ ਗੀਤ ਪਿਆਰ ਦੇ ਗਾਵੇ ਬੇਬੇ ਬਾਪੂ, ਤੇ ਸਭ ਸੰਗਤਾਂ ਉਹਦਾ ਲੱਖ ਲੱਖ ਸ਼ੁਕਰ ਮਨਾਵੇ, ਅਜੀਤ ਬਾਲ ਦਾ ਪਾਰਸ ਤੇਰਾ ਜਸ ਸੰਗਤਾਂ ਵਿੱਚ ਗਾਵੇ। ਸਾਡੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਾਸ ਦੇ ਜੱਥੇ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਇਸ ਵਿਆਹ ਕਾਰਜਾਂ ਦੀਆਂ ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ ਅਤੇ ਆਈ ਹੋਈ ਸੰਗਤ ਨੂੰ ਲੱਖ ਲੱਖ ਵਧਾਈਆਂ ਦੇਣਗੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਪੰਥਕ ਪ੍ਰਸਿੱਧ ਬੁਲਾਰੇ ਭਾਈ ਸਾਹਿਬ ਭਾਈ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ, ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਜਿਵੇਂ ਦਸਵੇਂ ਪਾਤਸ਼ਾਹ ਦਾ ਬਚਨ ਹੈ, ਦੇਹ ਅਸੀਸ ਕਹਿ ਜਗਦੀਸ ਇਹ ਜੋੜੀ ਜੀਵੈ ਜੁਗ ਚਾਰ ਤਿਹਾਰੇ। ਸੋ ਮਹਾਰਾਜ ਦੇ ਬਚਨ ਨੂੰ ਕਮਾਉਂਦੇ ਹੋਏ ਭਾਈ ਸਾਹਿਬ ਹੋਰਾਂ ਨੇ ਅਸੀਸਾਂ ਬਖਸ਼ਿਸ਼ ਕੀਤੀਆਂ ਨੇ, ਭਾਈ ਸਾਹਿਬ ਜੀ ਹੋਰਾਂ ਦਾ ਧੰਨਵਾਦ। ਸੋ ਆਓ ਹੁਣ ਸਤਸੰਗ ਜੀ, ਇੱਥੇ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਪਹੁੰਚਣਾ, ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਵੀ ਤਿਆਰ ਹੈ, ਸਭ ਨੇ ਜ਼ਰੂਰ ਛੱਕ ਕੇ ਜਾਣਾ ਜੀ, ਸਾਰਿਆਂ ਦਾ ਤਹਿ ਦਿਲ ਧੰਨਵਾਦ। ਅਤੇ ਇੱਕ ਮੇਰੀ ਬੇਨਤੀ, ਹੱਥ ਜੋੜ ਕੇ ਸੁਣ ਲਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਣ ਤੋਂ ਅਤੇ ਵਧਾਈਆਂ ਸਾਂਝੀਆਂ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ, ਵਾਰੀ ਵਾਰੀ ਨਮਸਕਾਰ ਕਰਕੇ ਆਪਣੇ ਆਪਣੇ ਸਥਾਨਾਂ 'ਤੇ ਸੱਜ ਗਏ ਸੀ, ਉਸੇ ਤਰ੍ਹਾਂ ਜਿਵੇਂ ਜਿਵੇਂ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਮਿਲੀ ਜਾਂਦੀ ਹੈ, ਪ੍ਰਸ਼ਾਦ ਲੈ ਕੇ ਛੱਕ ਕੇ ਮੱਥਾ ਟੇਕ ਕੇ ਵਾਕਆਊਟ ਕਰੀ ਚੱਲੋ, ਸਤਿਕਾਰ ਨੂੰ ਮੁੱਖ ਰੱਖਦੇ ਹੋਏ। ਪਲੀਜ਼ ਮੇਨਟੇਨ ਦ ਡਿਸਿਪਲਿਨ, ਨੋ ਟਾਕਿੰਗ ਇਨ ਦਾ ਮੇਨ ਹਾਲ, ਵੀ ਕੈਨ ਡੂ ਇਟ ਆਊਟਸਾਈਡ ਫੋਰ ਸ਼ੋਰ ਬਟ ਨਾਟ ਇਨ ਦਾ ਮੇਨ ਹਾਲ। ਆਈ ਹੋਪ ਐਵਰੀਬਡੀ ਵਿਲ ਅੰਡਰਸਟੈਂਡ ਦਿਸ ਐਂਡ ਥੈਂਕ ਯੂ ਸੋ ਮੱਚ ਫੋਰ ਯੋਰ ਕੋਆਪਰੇਸ਼ਨ। So best wishes to the lovely couple on the beautiful journey that you guys are going to head together, and we are overjoyed to pronounce you as husband and wife. So good luck for the future. Gur mera sang sada hai nale. So mari kripa kan aun wale jeevan kal de vich chadhdi kala hovegi. So this is our best wishes for you guys, and congratulations everybody on the wedding of our lovely couple. So thank you so much once again, and apologize for any mistakes or blunders that I might have made. So saran da dhanwad, bulao fateh, wahe guru ji ka khalsa, wahe guru ji ki fateh.

0: ਸਤਸੰਗਤ ਜੀ ਵਾਹਿਗੁਰੂ ਅਟੈਂਸ਼ਨ ਐਵਰੀਬਾਡੀ ਲੈਟ ਇਟ ਬੀ ਅ ਰਿਮਾਈਂਡਰ ਆਫ ਵੀ ਜਸਟ ਵਾਟ ਵੀ ਪ੍ਰੋਮਿਸ ਅਰਲੀਅਰ ਬੀਬੀਆਂ ਨੂੰ ਬੇਨਤੀ ਹੈ ਪਲੀਜ਼ ਗੱਲਾਂ ਬਾਤਾਂ ਸੰਕੋਚ ਲਓ ਮਾਈਆਂ ਰੱਬ ਰਜਾਈਆਂ So we just promise that then you can't just say no to that. So we're still in the presence of the Sadhguru. So please be respectful. Do the mathatik and leave quietly. Thank you.
1: ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗੜਨ ਵੇੜੋ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਤੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੂਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਬੜ ਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ

ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹਿਜ ਸਮਾਈਏ ਗੋਬਿੰਦ ਪਾਈਏ ਦੇ ਸਖੀਏ ਮੋ

ਪ੍ਰਭ ਧਿਆਏ ਬਣੇ ਅਚਰਜ ਜਾਂਝੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਝੀਆਂ ਮਿਲ ਜੋਤ ਜੋਤੀ ਉਤ ਪੋਤੀ ਹਰ ਨਾਮ ਸਭ ਰਸ ਭੋਗੇ ਬਿਨਵੰਤ ਨਾਨਕ ਸਭ ਸੰਤ ਬੇਲੀ ਪ੍ਰਭ ਕਰਨ ਕਰਨ ਜੋਗੋ ਪਵਨ ਸੁਹਾਵੜਾ ਤਰਤ ਸੁਹਾਗੀ ਰਾਮ ਪ੍ਰਭ ਕੜ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ।

ਤਾਂ ਰਿੱਧ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਬੰਜਾ ਪਾਰ ਬ੍ਰਹਮ ਪ੍ਰਾਣੀ ਅਧਾਰਾ ਸੁਣ ਸਖੀਓ ਸਹੇਲੜੀਓ ਮਿਲ ਗਾ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਵੋ ਤਿਸੇ ਭਾਵੋ ਇੱਕ ਨਿਮਖ ਪਲਕ ਨਾ ਤਿਆਗੀਏ ਗੈ ਕੰਠ ਲਾਈਏ ਨਾਲ ਜਾਈਏ ਚਰਨ ਰਜ ਮਨ ਪਾਗੀਏ ਭਗਤ ਠਗੋਰੀ ਪਾਏ ਮੋਹ ਅਨੰਤ ਕਤੂ ਨਾ ਧਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ।

ਕਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰ ਮਤ ਨਾਸੀ ਬਿਰਬੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ।

ਬ੍ਰਹਮ ਸੁਣੀਏ ਏਕ ਏਕ ਬਖਾਨੀਏ ਆਤਮ ਪਸਾਰਾ ਕਰਨੇ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪੇ ਕਰਤਾ ਆਪ ਭੁਗਤਾ ਆਪ ਕਰਨ ਕੀਆ ਬਿਨਵੰਤ ਨਾਨਕ ਸਹੀ ਜਾਣੇ ਜਿਨ ਹਰ ਰਸ ਪੀਆ ਬਲਾਬਨ ਮਹੱਲਾ ਪੰਜਵਾਂ ਸ਼ਾਂਤ।

ਜੋਨੀ ਕੋਟ ਜੋਨੀ ਵਸਣਾ ਰਾਮ ਨਾਨਕ ਬਿਨ ਹਰ ਅਵਰ ਜਿਹ ਚਾਨਾ ਬਿਸਟਾ ਕ੍ਰਿਮ ਪਸਮਾ ਰਾਮ ਲਾਏ ਬੀਰੋ ਭਗਵੰਤ ਸੰਗ

ਬਿਸਰੇ ਜਿਨ ਸਭ ਕੁਛ ਦੀਨਾ ਰਾਮ ਬੜ ਭਾਗੀ ਮੇਲਾ ਬੜਾ ਗੁਰਮੁਖ ਪਿਰ ਚੀਨਾ ਰਾਮ ਬਾ ਪਕੜ ਤਮ ਤੇ

ਉਪਦੇਸ਼ ਗੁਰੂ ਸੁਨ ਮੰਨਿਆ, ਤੁਰ ਮਸਤਕ ਪੂਰਾ ਭਾਗ, ਸਭ ਦਿਨ ਸਰੈਣ ਗੁਣ ਉਚਰੇ, ਹਰ ਹਰ ਹਰ ਉਰ ਲਿਬ ਲਾਗਾ, ਸਭ ਧਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ

ਤੁਹਾਰੇ ਪ੍ਰਭ ਆਪ ਅਗੰਮ ਹੈ, ਸਭ ਤੂੰ ਦੇ ਅਪਾਇਆ, ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ, ਤੁਦੀ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ, ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲੈ ਛੜਾਇਆ, ਜਿਨ ਸੇਵਿਆ ਤਿਨ ਸੁਖ ਪਾਇਆ।

ਨੇਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ ਤੂ ਦੇ ਆਪੜ ਕੋਈ।

ਸਤਿਗੁਰ ਕੀ ਸੇਵਾ ਨਾ ਕੀਤੀਆਂ ਸ਼ਬਦ ਨਾ ਲੱਗੋ ਪਾਓ ਹਉਮੈ ਰੋਗ ਕਮਾਵਣਾ ਅਤ ਦੀਰਘ ਬੋ ਸਵਾਓ ਮਨ ਹਟ ਕਰਮ ਕਮਾਵਣੇ ਫਿਰ ਜੁਨੀ ਪਾਏ ਗੁਰਮੁਖ ਜਨਮ ਸਫਲ ਹੈ ਤਿਸ ਨੂੰ ਆਪ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਬਸਤ ਜੋ ਬਸਤ ਮੰਗੀਏ ਸੇਈ ਪਾਈਏ ਜੇ ਨਾਮ ਚਿੱਤ ਲਾਈਏ ਗੋਹ ਜਗਾਲ ਜੀ ਕੀ ਕੀਜੇ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਇਆ ਸੱਚ ਬਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਬਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੇ ਸਹਿਜ ਸੁਭਾਏ।

ਗੁਰ ਕੇ ਸ਼ਬਦ ਸੁੱਚੇ, ਨਾਨਕ ਸਹਿਜ ਮਿਲ ਰਹੇ ਨਾਮ ਵਡਿਆਈ ਦੇ ਪੌੜੀ। ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ, ਹਰ ਕਰਤੇ ਆਪ ਵਧਾਈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੇ ਭਾਈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਲਾਇਆ ਭਲਾ ਨਾ ਸਿਖਾਈ। ਕਿਆ ਹੋਵੇ ਕਿਸ ਹੀ ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ, ਜਾਂ ਸੱਚੇ ਸਿਉਂ ਬਣ ਆਈ। ਜੇ ਗੱਲ ਕਰਤੇ ਭਾਵੇ ਸਾ ਨਿਤ ਨਿਤ ਚੜੇ ਸਵਾਈ, ਸਭ ਝੱਖ ਚੱਖ ਮਰੇ ਲੁਕਾਈ। ਸਲੋਕ ਮਹੱਲਾ ਤੀਜਾ, ਤ੍ਰਿਗੇ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਹਰ ਸੁੱਖ ਭਲਾਰ ਤਿਆਗਿਆ, ਨਾਮ ਬਸਾਰ ਦੁੱਖ ਪਾਏ। ਮਨਮੁਖ ਗਿਆਨੀ ਅੰਦਲੇ, ਮਨਮੁਖ ਗਿਆਨੀ ਅੰਦਲੇ, ਜਨਮ ਮਰੇ ਫਿਰ ਆਵੇ ਜਾਏ। ਕਾਰਜ ਸਿੱਧ ਨ ਹੋਵਨੀ, ਅੰਤ ਗਿਆ ਪਛਤਾਏ। ਜਿਸ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ, ਜੋ ਹਰ ਹਰ ਨਿਆਮ ਧਿਆਏ। ਨਾਮਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿੰਨ ਵੱਲ ਜਾਏ। ਮਹੱਲਾ ਤੀਜਾ, ਆਸਾ ਮਨਸਾ ਜਗ ਮੋਣੀ, ਜਿਨ

ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪ ਵਰਤਦਾ ਹਰ ਸੱਚਾ ਨਿਆਈ। ਕੁੜਿਆੜਾਂ ਦੇ ਮੂੰਹ ਕੁੜਿਆੜਾਂ ਕੇ ਮੂੰਹ ਫਿਟਕੀਏ ਸੱਚ ਜਗਤ ਬਡਾਈ, ਸੱਚਾ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ। ਜਾਂ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹਲਾ ਤੀਜਾ, ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਅਪਾਵਾਂ ਸੀ।

ਜੇ ਖਾਨ ਅਮਰਾਮ ਸਿਕਦਾਰ ਹੈ ਜਿਤ ਕਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਉਹ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ ਤਿੰਨ ਸਭ ਬਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ।

ਜੇ ਭਾਏ ਸੁੱਤੇ ਕਵੇ ਕਬੂ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹੋ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ਿਆ ਨਾ ਸੋ ਸੱਚਾ ਸਾਉ ਤਿਸ ਕੀ ਮਥਾ ਜੀ ਲੋਕ ਕੱਢਦਾ ਹੋਰ ਤਾਂ ਹਟਣਾ ਬਥ ਨਾ ਵਿਸਾਓ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਸ ਲੈ ਬੇਮੁਖ ਪਸ ਪਾਓ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ।

ਸਮਝਾ, ਇਸ ਯੁਗ ਮੇ ਭਗਤੀ ਹਰ ਤਨ ਖੱਟਿਆ, ਹੋਰ ਸਬਤ ਹੋਰ ਸਭ ਜਗਤ ਭਰਮ ਪਲਾਇਆ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਗੁਰ ਪ੍ਰਸਾਦੀ ਨਾਮ ਮਨ ਵਸਿਆ, ਅੰਦਿਨ ਨਾਮ ਧਿਆਇਆ। ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ, ਆਪ ਤਰਿਆ ਕੁਲ ਉਦਰੇ, ਧਨ ਜਨੇਂਦੀ ਮਾਇਆ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉਂ ਚਿੱਤ ਲਾਇਆ। ਬ੍ਰਹਮਾ ਵਿਸ਼ਨ ਮਹਾ ਦੋ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਪੰਡਤ ਪੜ ਪਰ ਮੂਨੀ ਭੁੱਲੇ, ਦੂਜੇ ਭਾਏ ਚਿੱਤ ਲਾਇਆ। ਜੋਗੀ ਜਗਮ ਸੰਨਿਆਸੀ ਭੁੱਲੇ, ਬਿਨ ਗੁਰ ਤੱਤ ਨ ਪਾਇਆ। ਮਨ ਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨਿ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਧੇ, ਜੇ ਆਪੇ ਬਖਸ ਮਲਾਇਆ। ਮਹੱਲਾ ਤੀਜਾ ਨਾਨਕ ਸੋ ਸਲਾਈਏ, ਜਿਸ ਵਸ ਸਭ ਕੁਛ ਹੋਏ, ਤਿਸੇ ਸਰਬੋ ਪ੍ਰਾਣੀਓ, ਤਿਸ ਬਿਨ ਅਵਰ ਨ ਕੋਏ। ਗੁਰਮੁਖੀ ਅੰਤਰ ਮਨ ਵਸੇ, ਸਦਾ ਸਦਾ ਸੁਖ ਹੋਏ। ਪੌੜੀ ਜਿਨ ਗੁਰਮੁਖ ਹਰ ਨਾਮ ਧੰਨ ਨਾ ਖੱਟਿਓ, ਸੇ ਦਵਾਲੀਏ ਜੁਗ ਮਾਹੇ। ਉਹ ਮੰਗਦੇ ਫਿਰੇ ਸਭ ਜਗਤ ਮੇ, ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ। ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਬਣ, ਸਗਵਾਂ ਵੀ ਆਪ ਲਿਖਾਏ। ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਉਹ ਪਾਵੇ ਤਿੱਥੇ ਜਾਏ। ਗੁਰਮੁਖ ਸੇਵਕ ਭਾਏ ਹਰ ਧਨ ਮਿਲੇ, ਤਿੱਥੋਂ ਕਰਮਹੀਨ ਲੈ ਨਾ ਸਕੇ। ਹੋਰ ਥਾਂ ਦੇਸ ਦਸੰਤਰ ਹਰ ਧਨ ਨਾਹੇ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨ ਹੋਵੀ, ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕੁਛ ਨ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣ ਲੈ।

ਆਂਦਿਨ ਜਾਗੇ ਕਦੇ ਨਾ ਸੋਵੇ, ਸਹਿਜੇ ਅੰਮ੍ਰਿਤ ਪਿਆਓ, ਮਿੱਠਾ ਬੋਲੇ ਅੰਮ੍ਰਿਤ ਬਾਣੀ, ਆਂਦਿਨ ਹਰ ਗੁਣ ਗਾਓ, ਨਿਜ ਕਰ ਬਾਸਾ ਸਦਾ ਸਹੋਂਦੇ, ਨਾਨਕ ਤਿੰਨ ਮਿਲਿਆ ਸੁੱਖ ਪਾਓ, ਪੌੜੀ ਹਰ ਧਨ ਰਤਨ ਜਵੇਰੀ, ਸੋ ਗੁਰ ਹਰ ਧਨ ਹਰ ਪਾਸੋਂ ਦਵਾਇਆ, ਜੇ ਕਿਸੇ ਦੇ ਕਹਿ ਦਿਸ ਆਵੇ, ਤਾਂ ਕੋਈ ਕਹੋ ਮੰਗ ਲੈ, ਅੱਕੇ ਕੋਈ ਕਹੋ ਦਵਾਏ, ਇਹੋ ਹਰ ਧਨ ਜੋਰ ਕੀਤੇ, ਤਿਸੇ ਨਾਲ ਨਾ ਜਾਏ ਵੰਡਾਇਆ, ਜਿਨ੍ਹਾਂ ਜਿਸ ਨੂੰ ਸਤਿਗੁਰ ਨਾਲ ਹੈ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤੇ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀਬ ਬੰਦੇ ਰੋਲ ਨਾਹੀਂ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੂੰਹ ਹਰ ਚੋਂ ਕੁੰਡਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚਲੀ, ਦਿਓ ਦਿਓ ਨਿਤ ਨਿਤ ਚੜੇ ਸਵਾਇਆ, ਸਲੋਕ ਮਹੱਲਾ ਤੀਜਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿਤਲੇ ਅਵਾਰ, ਸਤਿਗੁਰੂ ਸੁੱਖ ਬਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ

ਬਣੀ ਸਤਿਗੁਰ ਕੀ ਬੜਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੂਝਣ ਸਾਨ ਪੁੱਤੀ ਪਤਾਈ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਹਿਣ ਸਭਨਾ ਕਾ ਅਭਮਾਨ ਜਿੱਥੇ ਕੋ ਵੇਖੇ ਤੇਥੇ ਮੇਰਾ ਸਤਿਗੁਰ ਹਰ ਬਖਸ਼ਿਓ ਸਭ ਜਹਾਨ ਜੇ ਸਤਿਗੁਰ ਨੂੰ ਮਿਲੇ ਮੰਨੇ ਸੋ ਅਤ

ਕਰੋਦ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਦਾਨ ਕੰਠ ਯੁਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਸਾੜਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਇਨ ਹੋਮੇ ਅੰਦਰ ਸਨ ਦੁਸ਼ਟਾਂ ਸੇਤੀ ਪਰਹੜੀ ਜਨ ਸਿਓ ਬਾਦ ਕਰਨ ਨਾਨਕ ਸਾਖਤ ਨਰਕ ਮੈਂ ਜੰਮੈ ਨਾਨਕ ਸਾਖਤ ਨਰਕ

ਜਿਨੀ ਸਤਿਗੁਰ ਸੇਵਿਆ ਤਾਨਨ ਤਾਨੇ ਤਿਸ ਸਾਸ ਗਰਾਸ ਸਦਾ ਮਨ ਬਸੇ ਜਮ ਨਾ ਜਮ ਜੋ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਰਜਨ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਬਸੇ ਹੋ ਸਤ ਕਰਵਾਨੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗ ਮੇ ਘੱਟ ਘੱਟ ਮੁਖ ਭਨਿਆ ਬਹੁਤ ਬੜਿਆਈਆਂ ਸਾਬੇ ਨਾ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰ ਪਾਸ ਸੱਚੀ ਗੁਰ ਮੰਨਿਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਤ ਦੂਰ ਗੁਰ ਕੀ ਸੇਵਾ ਬਿਸਰੀ ਕਿਉਂ ਮਨੇ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂੜ ਨਾਨਕ ਬਖਸ਼ ਮਲਾਈਆਂ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸਾਚਾ ਸੋਹਲਾ ਗੁਰਮੁਖ ਨਾਮ ਗੋਬਿੰਦ ਅੰਦੀਨ ਨਾਮ ਸਲਾਈਨਾ ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬਹੁੜ ਨ ਮਨ ਧਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗਨਾ ਸਤਿਗੁਰ ਬਖਸ ਲੈ ਸੰਗਤ ਨਾਲ ਰਲਾਵੇ ਜਿਉਂ ਮੀਂਹ ਬੂਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਰਵੈਰ ਵਿੱਚ ਜਿਤ ਮਿਲੀਏ ਤਿਸ ਨਾ ਭੁੱਖ ਉਤਰੇ ਹਰ ਸੰਤ ਧੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰ ਨੂੰ ਮੰਨੇ ਸੋ ਪਵਣਾ ਸੋ ਸਭਣਾ ਭਾਵ

ਦੀਨ ਬੁੱਤੇ ਤਬ ਤੇ ਸੁਖਣਾ ਭੇਓ ਰਹੋ ਸੁਣੋ ਜਠਾਣੀ ਸੁਣੋ ਦਰਾਣੀ ਅਜਰਜ ਏਕ ਭੇਓ ਸਾਤ ਸੂਤ ਇਨ ਮੁੰਡੀਏ ਖੋਏ ਇਹੋ ਮੁੰਡੀਆ ਕਿਉਂ ਨਾ ਮੋਇਓ ਸਰਬ ਸੁੱਖਾਂ ਕਾ ਏਕ ਹਰ ਸਵਾਮੀ ਸੋ ਗੁਰੂ ਨਾਮ ਦਿਓ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰ ਨਾਕਸ ਨਖ ਬਿਦਰਿਓ ਘਰ ਕੋ ਦੇਵ ਪਿੱਤਰ ਕੀ ਛੋੜੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪਕ ਪਾਪ ਖੰਡਨ ਸੰਤ ਲੈ ਉਦਰਿਓ ਬਲਾਵਲ ਕੋਉ ਹਰ ਸਮਾਨ ਨਹੀਂ ਰਾਜਾ ਇਹ ਭਭੂਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਰਹੋ ਤੇਰੋ ਜਨ ਹੋਏ ਸੋ ਕਤ ਡੋਲੇ ਤਨ ਭਵਨ ਪਰ ਛਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਤਰਲੂ ਪ੍ਰਹਲਾਦ ਨਿਵਾਜਾ ਬਲਾਬਰ ਰਾਖ ਲਿਓ ਹਮ ਤੇ ਬਿਗੜੀ ਸੀਲ ਧਰਮ ਜਪ ਭਗਤ ਨਾ ਕੀ।

ਦੁੱਖ ਬਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀਨਾ, ਰਾਓ ਨਾਮ ਦਿਓ ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸਿਉ ਜਿਉ ਜਗ ਜੀਵਨ ਸਿਉ ਜਿਉ ਸਮਾਨਾ, ਬਲਾਵਲ ਬਾਣੀ ਰਵੀਦਾਸ ਭਗਤ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ, ਅਸ਼ਟ ਦਸਾ

ਬਰ ਜਿਉਂ ਕੁਲ ਸਦ ਬੈਸਨੋ ਹੋਇਓ ਬਰਨ ਅਬਰਨ ਰੰਕ ਨਹੀਂ ਈਸਰ ਵਿਮਲ ਜਾ ਬਾਸ ਜਾਣੀਏ ਜਗ ਸੋਏ ਰਹੋ ਬ੍ਰਾਹਮਣ ਬੈਸ ਸੂਦੁਰ ਖੱਤਰੀ ਡੋਮ ਚਡਾਰ ਮਲੇਸ਼ ਮਨ ਸੋਹੇ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਠਾਓ ਤਨ ਪਨੀਤ ਕਟੁੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਅਨ ਰਸ ਹੋਏ ਰਸ ਮਗਨ ਡਾਰੇ ਬਿਖ ਕੋਏ ਪੰਡਤ ਸੂਰ ਛਤਰਪਤ ਰਾਏ।

0: ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਮ ਗੁਰ ਪ੍ਰਸਾਦ ਰਾਗੌਣ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਫਲ ਪਾਈ ਹਰ ਜਾਣੇ ਸਭ ਕੁਛ ਜੋ ਜਾਏ ਜੇ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕਿ ਜੇ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਮਾਈ ਮੇਰੇ ਮਨ
1: ਜੋ ਦਿਸੇ ਮਾਇਆ ਮੋਕ ਡੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਹਿਨ ਮੈਂ ਕੁਛ ਹਾਥ ਨਹੀਂ ਕਹਾਂ ਕਰੇ ਇਹ ਬਪੜੇ ਇਨਕਾ ਵਾਹਿਆ ਕਛ ਨਾ ਵਸਾਈ ਮੇਰੇ ਮਨ ਆਸ ਕਰ ਹਰ ਪੀ ਤੁਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੁੰਬ ਸਭ ਛੁਡਾਈ ਜੇ ਕੁਛ ਆਸ ਅਵਰ ਕਰੇ ਪਰਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕਮੇ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿੰਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੇ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕਿਛ ਕਿਸੇ ਕੇ ਹੱਥ ਨਾਹੀ ਮੇਰੇ ਸੁਆਮੀ ਐਸੇ ਮੇਰੇ ਸਤਿਗੁਰ ਬੂਝ ਬਜਾਈ ਤੇਰ ਨਾਨਕੀ ਆਸ ਤੂੰ ਜਾਣੇ ਹਰ ਦਰ ਦੇ ਹਰ ਦਰਸ਼ਨ ਦੇਖ ਹਰ ਦਰਸ਼ਨ ਤਪਤਾਈ ਗੌਣ ਮੁਹੱਲਾ ਚੌਥਾ ਐਸਾ ਹਰ ਸੇਵੀਏ ਨਿੱਤ ਧਿਆਈਏ ਜੋ ਖਿਨਮੇ ਕਿਲਬਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨਿਰਭਰ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵ ਹੋ ਸੁਖਦਾਤਾ ਸੁਆਮੀ ਜਿਸ ਸੇਵ ਹੈ ਸਭ ਭੁੱਖ ਲਿਖਾਸਾ ਮੇਰੇ ਮਨ ਹਰ ਉੱਪਰ ਕੀਜੇ ਪਰਵਾਸਾ ਜੈ ਜਾਈਏ ਤੈ ਨਾਲ ਮੇਰਾ ਸੁਆਮੀ ਹਰ ਆਪਣੀ ਪੈਂਜ ਰੱਖੇ ਜਨਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਘਟਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਖਟਾਸਾ ਜੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਐ ਅਵਰਾ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀ ਸੇ ਮਨ ਮੇਰੇ ਤੇ ਸਭ ਆਪਣੇ ਸੁਆਇ ਮਿਲਾਸਾ ਜਿਨ ਦਿਨ ਉਨਕਾ ਸੁਭਾਵ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਠੁਖਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧੁਪ ਕਰੇ ਦੁੱਖ ਸੁਖਾਸਾ ਤਿਸਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸੁਖਾਸਾ ਹਰ ਜਪ ਮੰਤ ਗੁਰ ਉਪਦੇਸ਼ ਲਜਾਪੋ ਤਿਨ ਅੰਤ ਛਡਾਇ ਜਿਨ ਹਰ ਪ੍ਰੀਤ ਚਿਤਾਸਾ ਜਾਂ ਨਾਨਕ ਅੰਦਰ ਨਾਮ ਜਪੋ ਹਰ ਸੰਤੋ ਇਹ ਛੂਟਣ ਕਾ ਸਾਚਾ ਪਰਵਾਸਾ ਗੌਂਡ ਮੁਹੱਲਾ ਚੌਥਾ ਹਰ ਸਿਮਰ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅੰਦਨ ਤਿਹਾਏ ਨਾਮ ਹਰ ਜਪਨਾ ਜਹਾਂ ਕੁਤ ਜਹਾਂ ਕਹਾਂ ਤੁਝ ਰਾਖੇ ਸਭ ਠਾਈ ਜੋ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜੈ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮੂਲੋ ਹਰ ਦੱਸਣਾ ਸ਼ਬਦ ਪਛਾਣ ਰਾਮ ਰਸ ਪੀਵੋ ਉਹ ਉੱਤਮ ਸੰਤ ਭਇਓ ਬੜ ਬੜਨਾ ਤਿਸ ਜਨ ਕੀ ਵਡਿਆਈ ਹਰੇ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਣਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਤਿਆਏ ਨਿਤ ਘਰ ਜੁਰਨਾ ਜਾਂ ਨਾਨਕ ਹਰਦਾਨ ਇੱਕ ਦੀਜੇ ਨਿਤ ਵਸੈ ਹਿਰਦੇ ਹਰ ਮੋਹੇ ਚਰਨਾ ਗੌਣ ਮੁਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਵਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭੱਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੇ ਦਾ ਤਾਣ ਰਹਾਵ ਜਿਤਨੇ ਤਲਵੰਤ ਕੁਲਵੰਤ ਮਿਲਖਵੰਤ ਦੀ ਸੇ ਮਨ ਮੇਰੇ ਸਭ ਇਨਸੇ ਜਾਏ ਜੋ ਰੰਗ ਕਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਦ ਹਰ ਦਰਗਹਿ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸ਼ੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੇ ਹਿਰੜ ਬੱਪੜਾ ਤੂੰ ਸਤਸੰਗਨ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਤੇ ਨਾਨਕ ਤਿਸ ਕੇ ਚਰਨ ਪਖਾ ਲੈ ਜੋ ਹਰ ਜਨ ਨੀਚ ਜਾਤ ਸੇਵ ਕਾਣ ਗੌੜ ਮੁਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜੇ ਹਾਰ ਕਰਾਏ ਤੇ ਹਾਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਨੂੰ ਰੱਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੋ ਮਾਰ ਜਵਾਲ ਨਾ ਸਾਕੈ ਤਾਂ ਮੇਰੇ ਮਨ ਕਾਇਤ ਕੜੀਏ ਰਹਾ ਹਰ ਪਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰਈਐ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਈਏ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਕਹੋ ਤਿਸ ਪਾਸੋਂ ਮਨ ਕਿਆ ਚੁਰਈਐ ਨੇ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਜਿਸ ਦੇ ਵਸ ਸਭ ਕੁਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਏ ਜੇ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤੁਧ ਲੈ ਛਡਈਏ ਗੌੜ ਮੁਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜੋ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਪੀ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਤੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ੱਕਾ ਪਹਿਲਾ ਰਾਹ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਨਤੋ ਕਰਤਾ ਪੇਖਤ ਕਰਤਾ ਅਦਿਸ਼ਟੋ ਕਰਤਾ ਅਦਿਸ਼ਟੇ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਖਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾ ਨਾਨਕ ਸੰਦਿਸ਼ਟਾ ਗੌਣ ਮੁਹੱਲਾ ਪੰਜਵਾਂ ਫਾਕਿਓ ਮੀਨ ਕਪਨ ਕੀ ਨਿਆਈ ਤੂੰ ਉਰਜ ਰਹੋ ਕੁਲਸਮ ਪਾਏ ਲੇ ਭਗਤਾਰੇ ਸਾਸ ਲੇਖੇ ਲੈ ਤੋਂ ਉਦਰੇ ਹਰ ਗੁਣ ਗਾਏ ਲੇ ਮਨ ਸਮਝ ਛੋੜ ਵਾਏ ਲੇ ਆਪਣੇ ਰਹਿਣ ਕਠੋਰ ਨ ਪਾਵੇਂ ਕਾਏ ਪਰ ਕਹਿ ਜਾਏ ਲੇ ਰਹਾਉ ਜੋ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੰਬਾਏ ਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਤਿਰ ਸੰਗਤ ਹਰ ਹਰ ਤਿਹਾਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲਭਾਏ ਲੇ ਤੂੰ ਹੋਆ ਪੰਚ ਵਾਸ ਵੈਰੀ ਕਹਿ ਛੂਟੇ ਪਰ ਸਰਨਾਏ ਲੇ ਹੋ ਕਿਰਪਾਲ ਦੀਨ ਦੁੱਖ ਪੰਜਨ ਸਭ ਤੁਮਰੇ ਜੀ ਜਤਾਏ ਲੇ ਪਾਵੋ ਦਾਨ ਸਦਾ ਦਰਸ਼ ਦਪੇਖਾ ਮੇਰੇ ਨਾਨਕ ਦਾਸ ਦਸਾਏ ਲੇ ਰਾਹ ਗੌਣ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੂ ਸੇਵ ਗੁਰ ਤੇ ਸੂਜੇ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਪਤ ਪਰਲੋ ਨਿਮਖ ਮਜਾਰ ਚਾਕੀ ਗਤ ਮਤ ਕਹੀ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨ ਜਾਵੇ ਨੇਚਰ ਧਨੀ ਬੇਅੰਤ ਗੁਣਾ ਤਾ ਕੇ ਥਕ ਗਨੀ ਲਾਲ ਰਾਂ ਨਾਮ ਜਾ ਕੇ ਭਰੇ ਭੰਡਾਰ ਸਗਲ ਕਠਾ ਦੇਵੈ ਆਧਾਰ ਸਤ ਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਦਾ ਨਾਨਕ ਹਿਤ ਚੀਤ ਗੌਣ ਮਹੱਲਾ ਪੰਜਵਾਂ ਨਾਮ ਸੰਕੀਨੋ ਬਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਤ ਮਿਟੇ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਮੈ ਨਾਮੋ ਡੀਠਾ ਨਾਮੇ ਦਰਗਹਿ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁਆ ਗੀਤ ਨਾਮੇ ਹੀ ਹਨ ਨਿਰਭਉ ਪਏ ਨਾਮੇ ਆਵਣ ਜਾਵਣ ਰਹੇ ਗੁਰਪੂਰੇ ਮੇਲੇ ਗੁਣਤਾਸ ਕਹੁ ਨਾਨਕ ਸੁਖ ਸਹਿਜ ਨਿਵਾਸ ਗੌਣ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਕੋਰ ਮੈਂ ਰਾਖਣ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਤੇ ਆਏ ਘਟੇ ਅਵਗੜ ਜਦ ਕਤੇ ਸਹਾਏ ਰਹਾਉ ਰੰਕ ਰਾਓ ਜਾ ਕੈ ਏਕ ਸਮਾਨ ਕੀਟ ਹਸਤ ਸਗਲ ਪੁਰਾਨ ਵੀ ਉਹ ਪੂਛ ਨਾ ਮਸਲਤ ਰਹਿ ਜੋ ਕੁਛ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਬਿੰਸ ਕੋਏ ਆਪੇ ਆਮ ਨਿਰੰਜਨ ਸੋਏ ਆਪ ਅਕਾਰ ਆਪ ਨਿਰੰਕਾਰ ਘਟ ਘਟ ਖੜ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੌਣ ਮੁਹੱਲਾ ਪੰਜਵਾਂ ਜਾ ਕੇ ਸੰਗੇ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਬਕ ਹੋਏ ਨਾਸ ਜਾ ਕੇ ਸੰਗ ਹਿਰਦੇ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਵ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਭਰਮ ਪੌ ਨਸੈ ਜਾ ਕੇ ਕੀਰਤ ਨਿਰਮਲ ਸਾਰ ਜਾ ਕੀ ਰੇਣ ਬਾਂਛੇ ਸੰਸਾਰ ਕੋਟ ਪਤ ਜਾ ਕੇ ਸੰਗੀ ਉਧਾਰ ਏਕ ਨਿਰੰਜਨ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਭਉ ਕਿਰਪਾ ਨਿਧਾਨ ਨਿਰੰਜਨ ਦੇਓ ਪਾਰ ਬ੍ਰਹਮ ਜਪੈ ਕਿਰਪਾਲ ਤਬ ਭੇਟੇ ਗੁਰਸਾਹ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰਨਾਏ ਗੌਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਾਨਲ ਹਿਰਦੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ ਅਬਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਕੀ ਤ੍ਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈਪੀ ਹੋ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਗੌੜ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਕੀ ਟੇਕ ਰਹੂੰ ਦਿਨ ਰਾਤ ਜਾ ਕੀ ਕੋਇ ਨ ਮੇਟੇ ਦਾਤ ਗੁਰ ਪਰਮੇਸ਼ਰ ਏਕੋ ਜਾਨ ਜੋ ਤਿਸ ਪਾਵੇ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੇ ਦੁਖ ਦਰ ਪ੍ਰਮਤਾ ਕਾ ਪਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉੱਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਹਿ ਦੇ ਜਾਪੇ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ ਕਹੁ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ ਗੌਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਵ ਅਲਖ ਅਪਿਓ ਸਰਬ ਪੂਜ ਚਰਨ ਗੁਰ ਸੇਉ ਗੁਰ ਮੇਰੇ ਅਵਰ ਨਾਹੀ ਮੈਂ ਥਾਉ ਅੰਦਨ ਜਪੂ ਗੁਰੂ ਗੁਰ ਨਾਮ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੂੰ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹ ਤਾਰੇ ਪਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਬੜ ਭਾਗੀ ਗੁਰ ਕੀ ਸੇਵਾ ਦੁੱਖ ਨ ਲਾਗੀ ਗੁਰ ਕਾ ਸ਼ਬਦ ਨ ਮੇਟੈ ਕੋਏ ਗੁਰ ਨਾਨਕ ਨਾਨਕ ਹਰ ਸੋਏ ਗਾਉਣ ਮਹੱਲਾ ਪੰਜਵਾਂ ਰਾਮ ਰਾਮ ਸ਼ੰਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹੋ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਤਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ ਰਾਮ ਰਮਣ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਤੇ ਕਿਲ ਬਗ ਗਏ ਰਮਤ ਰਾਮ ਜਨ ਮਰਨ ਨਿਵਾਰੇ ਉਚਿਤ ਰਾਮ ਪੈ ਪਾਰੇ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸ ਬਾਸਰ ਜਪ ਨਾਨਕ ਦਾਸ ਗੌਣ ਮਹੱਲਾ ਪੰਜਵਾਂ ਉਨਕੋ ਖਸਮ ਕਿੰਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਤਾਰੇ ਗੋਬਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਿਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚਕ ਦਾਰਾ ਰਾਮ ਭਗਤ ਕੇ ਪਾਣੀ ਹਾਰਾ ਰਾਉ ਜਗਤ ਪਾਸ ਦੇ ਲੇਤੇ ਦਾਨ ਗੋਬਿੰਦ ਭਗਤ ਕਰੇ ਸਲਾਮ ਲੂਟ ਲੈ ਸਾਗਤ ਪਤ ਖੋਵੇ ਸਾਧ ਜਨਾ ਪਗ ਮਲ ਮਲ ਧੋਵੇ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲੈ ਸਾਗਤ ਪਤ ਗੋ ਖੋਵੇ ਸਾਧ ਜਨਾ ਪਗ ਮਲ ਮਲ ਧੋਵੇ ਪੰਚ ਪੂਤ ਜਣੇ ਇੱਕ ਮਾਏ ਉਤਪਜ ਖੇਲ ਕਰ ਜਗਤ ਵਿਆਏ ਤਿੰਨ ਗੁਣਾ ਕੇ ਸੰਗਰਚ ਰਸੇ ਇਨ ਕੋ ਛੋੜ ਉੱਪਰ ਜਨ ਵਸੇ ਕਰ ਕਿਰਪਾ ਜਨ ਲੀਏ ਛੁਡਾਏ ਜਿਸਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਵਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਣ ਮੁਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖੀ ਨੋਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਬ ਜਨ ਪਾਰ ਭਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਾਨਰ ਦੇ ਔਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿੱਟੀ ਉਪਾਦ ਪ੍ਰਭ ਸੋ ਲਾਗੇ ਸਹਿ ਸੁਮਾਦ ਥਾਂਥ ਨੰਤਰ ਏਕੋ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਵਿਆਪ ਤਾ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋ ਰਹੀਏ ਸਗਲ ਕੀ ਰੀਨਾ ਕਟਕਟ ਰਮਈਆ ਸਭ ਮੈਂ ਚੀਨਾ ਇਨ ਬਿੰਦਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਉ ਜੀ ਪ੍ਰਾਣ ਕੋ ਇਹੋ ਸੁਆਉ ਤਜ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੇ ਦਰਗਹਿ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਦ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮੰਗਨ ਮਨ ਮੰਗੇ ਰਵਾਲਾ ਹੋ ਦਿਆਲ ਦਿਉ ਪ੍ਰਭਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਈ ਸਭ ਤਿਆਗ ਗੁਰ ਸੋ ਪ੍ਰਸੰਨ ਪਏ ਵੜ ਪਾਗ ਆਠ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਪਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਲਾਏ ਕਰਮ ਕਰਤ ਇਹ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਤਹਾਰ ਪੰਚ ਦੂਤ ਭਾਗੇ ਬਿਕਰਾਲ ਜੋਏ ਜਨਮ ਨ ਕਬੂ ਹੁਆ ਨਾਨਕ ਅੰਗ ਕੀਆ ਕਰਤਾਰ ਗੌਣ ਮੁਹੱਲਾ ਪੰਜਵਾਂ ਕਰ ਕਿਰਪਾ ਸੁਗਨੰਦ ਕਰੇ ਬਾਲਕ ਰੱਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜਨ ਸਗਲੇ ਬਖਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਪਾਰ ਬ੍ਰਹਮ ਜਬ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਕਟਕਟੇ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹੱਥ ਪਲ ਸਵਾਰੇ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੇ ਔਖਦ ਕੋਰ ਸਿਮਰਤ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਤਿਆਏ ਮਨ ਬਾਂਛਦ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਵਣ ਦਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਵਿਆਪ ਸਦਾ ਸਦਾ ਇੱਕੋ ਹਰਿ ਜਾਪ ਗੌਂਡ ਮੁਹੱਲਾ ਪੰਜਵਾਂ ਹਰਿ ਹਰਿ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੇਤ ਮੰਤਨ ਕੀ ਸਭ ਮਿਟੇ ਬੁਲਾਏ ਦੁੱਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤਰੀਏ ਸੰਸਾਰ ਵਡਭਾਗੀ ਪਾਈਏ ਪੁਰਖੇ ਪਾਰ ਰਹਾਓ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪੋਹ ਨ ਸਕੇ ਜਮਕਾਲ ਜਗ ਮੈਂ ਆਇਆ ਸੋ ਪ੍ਰਵਾਨ ਗੁਰਮੁਖੀ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮੁਹੱਲਾ ਪੰਜਵਾਂ ਭਵਸਾਗਰ ਬੋਹਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਜ ਦੂ ਧਨ ਮੰਥ ਤੋਂ ਸਰਨਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਖਿਆਨ ਜੋਗੀ ਜਤੀ ਵੈਸ਼ਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਵਿਨਾਸ਼ ਕਰਨ ਪਲਾ ਕਰੇ ਸ਼ਿਵ ਦੇਵ ਤਿਲ ਨੇ ਬੂਜੇ ਲਖ ਅਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੇ ਵਿਲੇ ਕੇ ਕੇ ਮੋਹੇ ਨਿਰੰਜਨ ਮੇ ਮੋਹੇ ਨਿਰਗੁਣ ਗੁਣ ਕਿਛੂ ਨਾਹੇ ਸਰਵਣ ਦਾ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੌਂਡ ਮੁਹੱਲਾ ਪੰਜਵਾਂ ਸੰਤ ਕਾ ਲੀਆ ਧਰਤ ਬਦਾਰੂ ਸੰਤ ਕਾ ਨਿੰਦਕ ਆਕਾਸ਼ ਤੇ ਟਾਰੂ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿਣ ਤਾਲ ਸੋਈ ਸੰਤ ਜੇ ਪਾਵੇ ਰਾਮ ਸੰਤ ਗੋਬਿੰਦ ਕੇ ਏਕੇ ਕਾਮ ਰਹਾਉ ਸੰਤ ਕੇ ਉੱਪਰ ਦੇ ਪ੍ਰਭ ਹਾਥ ਸੰਤ ਕੇ ਸੰਗ ਵਸੇ ਦਿਨ ਰਾਤ ਸਾਧ ਸਾਧ ਸੰਤਾਂ ਪ੍ਰਤਪਾਲ ਸੰਤ ਕਾ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੂ ਨ ਕੋਏ ਜੋ ਨਿੰਦੇ ਤਿਸ ਕਾ ਪੱਤਣ ਹੋਏ ਜਿਸ ਕੋ ਰਾਖੇ ਸਿਰ ਜਣਹਾਰ ਚੱਖ ਮਾਰੋ ਸਗਲ ਸੰਸਾਰ ਪ੍ਰਭ ਨੇ ਆਪਣੇ ਕਾ ਪਿਆ ਵਿਸਾਸ ਜੀਉ ਪਿੰਡ ਸਭ ਤਿਸ ਕੀ ਰਾਸ ਨਾਨਕੋ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦਜੀਤ ਗੌਣ ਮੁਹੱਲਾ ਪੰਜਵਾਂ ਨਾਮ ਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਾਮਾਹੀ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਏ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਤ ਸੰਸਾਰ ਨਾਰਾਇਣ ਕਹਿਤ ਜੰਪਾ ਭਾਗ ਬਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਸਤੇ ਗੋਚਰ ਗੁਰਮੁਰ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੌਂਡ ਮੁਹੱਲਾ ਪੰਜਵਾਂ ਜਾ ਕੋ ਰਾਖੇ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ ਹਾਵ ਮਾਤ ਗਰ ਮੈਂ ਅਗਨ ਨ ਜੋਹੇ ਕਾਮ ਕ੍ਰੋਧ ਲੋਭ ਮੋਹ ਨ ਪੋਹੇ ਸਾਧ ਸੰਗ ਜਪੇ ਨਿਰੰਕਾਰ ਨਿੰਦੇ ਕੇ ਮੂੰਹ ਲਾਗੇ ਸ਼ਾਰ ਰਾਮ ਕਵਚ ਦਾਸ ਕਾ ਸੁਨਾਹੂ ਦੂਟ ਦੁਸ਼ਟ ਤਿਸ ਪੋਹਤ ਨਾਹੀਂ ਜੋ ਜੋ ਗਰਬ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਨਾਏ ਜੋ ਜੋ ਸਰਨ ਪਿਆ ਹਰ ਰਾਏ ਸੋ ਦਾਸ ਰੱਖੇ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਹੰਕਾਰ ਵੇਖਿਨ ਮੇਰੇ ਰੁੱਤਾ ਖਾਕੂ ਨਾਲ ਹੈਪੀ ਸਾਚਾ ਹੋ ਬਣਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਾਣ ਆਧਾਰ ਗੌਣ ਮਹੱਲਾ ਪੰਜਵਾਂ ਚੱਜ ਕਥਾ ਮਹਾਨੂਪ ਪਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਏ ਬੂਢਾ ਨਾ ਏ ਬਾਲਾ ਨਾ ਇਸ ਦੁੱਖ ਨਹੀਂ ਜਮਜਾਲਾ ਨਾ ਏ ਬਿਨਸੇ ਨਾ ਏ ਜਾਏ ਆਦਿ ਜਗਾਦੀ ਰਿਹਾ ਸਮਾਏ ਨਾ ਇਸ ਓਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਾਹੀਂ ਇਸ ਸੋਗ ਸਭ ਕੁਝ ਇਸ ਕਾ ਏ ਕਰਨੇ ਜੋ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤੇ ਇਹ ਅਪਰੰਪਰ ਹੋਤਾ ਆਇਆ ਪਾਪ ਪੁਨ ਕਾ ਇਸ ਲੇਪ ਨ ਲਾਗੇ ਕਟਕੜੇ ਅੰਤਰ ਸਦੀ ਹੀ ਜਾਗੇ ਤੀਨ ਗੁਣਾ ਇੱਕ ਸ਼ਕਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਛਾਲੇ ਛੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਦ ਕਛੂ ਨ ਪਾਏ ਨਾਨਕ ਤਾਂ ਕੇ ਬਲਬਲ ਜਾਏ ਗੌਣ ਮਹੱਲਾ ਪੰਜਵਾਂ ਸੰਤਨ ਕੇ ਬਲਿਹਾਰੇ ਜਾਉਂ ਸੰਤਨ ਕੇ ਸੰਗਰਾਮ ਗੁਣ ਗਾਉਂ ਸੰਤ ਪ੍ਰਸਾਦ ਕੇ ਲਭਗ ਸਭ ਗਏ ਸੰਤ ਸਰਨ ਬੜ ਭਾਗੀ ਪਏ ਰਾਮ ਜਪਤ ਕਿਛ ਬਿਗਨ ਨ ਵਿਆਪੇ ਗੁਰਪ੍ਰਸਾਦ ਆਪਣਾ ਪ੍ਰਭ ਜਪੈ ਰਹਾ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਇਸਤਨ ਤੇ ਜਾਏ ਰਾਮ ਰਤਨ ਵਸੇ ਬਨਿਆਏ ਸਫਲ ਜਨਮ ਤਾਂ ਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੇ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਹੁ ਸੱਚ ਵਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜੰਤੂਰ ਰਾਗ ਗੌਂਡ ਅਸ਼ਟਪਦੀਆਂ ਮਹਿਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇ ਸਫਲ ਮੂਰਤ ਸਫਲ ਜਾਖੀ ਸੇ ਅੰਤਰਜਾਮੀ ਪੁਰਖ ਵਧਾਤਾ ਆਠ ਪਹਿਰ ਰਾਮ ਨਾਮ ਰੰਗਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਿਹਾਉ ਪਾਤਸ਼ਾਹ ਸ਼ਾਹ ਅਮਰਾਓ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੇ ਮਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੇ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੇ ਮਖੂਜਲ ਭਏ ਸਗਲ ਥਨ ਨਿੰਦਕ ਕੇ ਗਏ ਸਾਸ ਸਾਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਕਲ ਪੈ ਮਿਟੇ ਜਾਕੀ ਸਰਨ ਨਿੰਦਕ ਬਾਰ ਪਾਏ ਸਭ ਤਰਨ ਜਨਕੇ ਨਿੰਦਾ ਕਰੇ ਨ ਕੋਈ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨੇਕ ਤੇ ਆਏ ਜਮੂਆ ਤੱਕ ਨਿਕਟ ਨ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਪਰਮਾਨੇ ਨਿੰਦਕ ਵਿਕਾਰੇ ਗੁਰ ਕੇ ਸਿੱਖ ਸਤਿਗੁਰੂ ਤੇ ਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਰਸਾਜਣ ਮੇਰੇ ਮੀਤ ਪਿਆਰੇ ਸਤ ਬਚਨ ਵਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਜਸਵਾਰੀ ਰਾਗ ਗੌਂਡ ਭਗਤ ਪਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇਕਮਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੁਛ ਸੁਣੀਏ ਕਹੀਏ ਮਿਲੇ ਆ ਸੰਤ ਮਸ਼ਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚੁਖਮਾਰੇ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਸ਼ੂਸ਼ਾ ਕਟ ਬੋਲੇ ਭਰਿਆ ਹੋਏ ਸੁਕਮੂ ਨ ਡੋਲੇ ਗੌਣ ਨਰੂ ਮਰੇ ਨਰ ਕਾਮ ਨ ਆਵੇ ਪਸ਼ੂ ਮਰੇ ਦਸਕਾਜ ਸਵਾਰੇ ਆਪਣੇ ਕਰਮੀ ਗਤ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਹਾੜ ਜਲੇ ਜਸ ਲੱਕੜੀ ਕਾ ਤੂਲਾ ਕੇਸ ਜਲੇ ਜਸ ਘਾਸ ਕਾ ਪੂਲਾ ਕਹੋ ਕਬੀਰ ਤਬੀ ਨਰ ਜਾਗੇ ਜਮਕਣ ਡੰਡ ਮੂੰਡ ਮੈਂ ਲਾਗੇ ਗੌਣ ਕਾਸ਼ ਗਗਨ ਪਤਾਲ ਗਗਨ ਹੈ ਚੌਦਸ ਗਗਨ ਰਹਾਏ ਲੇ ਨੰਦ ਮੂਨ ਸਦਾ ਪਰਖੋ ਤੁਮ ਕਟ ਬਿਨਸੇ ਗਗਨ ਜਾਏ ਲੇ ਮੋਹੇ ਬਰਾਗ ਪਇਓ ਇਹ ਜੀਉ ਆਏ ਕਹਾਂ ਗਇਓ ਰਹਾਉ ਪੰਚ ਤੱਤ ਮਿਲ ਕਾਇਆ ਕਿੰਨੀ ਤੱਤ ਕਹਾਂ ਤੇ ਕੀਨ ਰੇ ਕਰਮ ਬੰਧ ਤੁਮ ਜੀਓ ਕਹਿਤ ਹੋ, ਕਰਮੇ ਕਿਨ ਜੀਓ ਦੀਨ ਰੇ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਵਣ ਨਤ ਸੋਏ ਰੇ। ਕਹਿ ਕਬੀਰ ਰਾਮ ਨਾਮ ਨ ਛੋਡੂ, ਸਹਿਜੇ ਹੋਏ ਸੋ ਹੋਏ ਰੇ। ਰਾਗ ਗਾਉਂਡੀ ਬਾਣੀ ਕਬੀਰ ਜੀਓ ਕੀ ਕਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੂਜਾ ਬੰਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂਢ ਮੈਂ ਮਾਰਿਓ, ਹਸਤ ਭਾਗ ਲੈ ਚੀਸਾਂ ਮਾਰੈ, ਇਹ ਮੂਰਤ ਕਹਿ ਹਉ ਬਲਿਹਾਰੀ। ਆਹ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾ। ਰੇ ਮੁਹਾਵਤ ਤੁਝ ਡਾਰੋ ਕਾਟ, ਇਸੇ ਤੁਰਾਵੋ ਘਾਲੋ ਸਾਟ। ਹਸਤ ਨ ਤੋਰੇ ਧਰੇ ਧਿਆਨ, ਵਾਹ ਕੇ ਹਿਰਦੇ ਵਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਜੀ ਨਹੀਂ ਕਾਜੀ ਅੰਧਿਆਰੇ। ਤੀਨ ਬਾਰ ਪਤੀਆ ਪਰਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਕਹਿ ਕਬੀਰ ਹਮਰਾ ਗੋਬੰਦ, ਚੌਥੇ ਪਦ ਮੈਂ ਜਨ ਕੀ ਜਿੰਦ ਗਾਣ। ਨਾ ਏ ਮਾਨਸ ਨਾ ਏ ਦੇਉ, ਨਾ ਏ ਜਤੀ ਕਹਾਵੇ ਸੇਉ। ਨਾ ਏ ਜੋਗੀ ਨਾ ਅਵਧੂਤਾ, ਨਾ ਇਸ ਮਾਇ ਨਕਾਹੂ ਪੂਤਾ। ਇਹ ਮੰਦਰ ਮੈਂ ਕੌਣ ਵਿਸਾਈ, ਤਾਂ ਕਾ ਅੰਤ ਨਕੋ ਪਾਈ ਰਹਾ। ਨਾ ਏ ਗਿਰਹੀ ਨਾ ਏ ਉਦਾਸੀ, ਨਾ ਏ ਰਾਜ ਨਾ ਭੀਖ ਮਗਾਸੀ। ਨਾ ਇਸ ਪਿੰਡ ਨ ਰਖਤੂ ਰਾਤੀ, ਨਾ ਏ ਬ੍ਰਾਹਮਣ ਨਾ ਏ ਖਾਤੀ। ਨਾ ਏ ਤਪਾ ਕਹਾਵੇ ਸੇਖ, ਨਾ ਏ ਜੀਵੇ ਨ ਮਰਤਾ ਦੇਖ। ਇਸ ਮਰਤੇ ਕੋ ਜੇ ਕੋ ਰੋਵੇ, ਜੋ ਰੋਵੇ ਸੋਈ ਪਦ ਖੋਵੇ। ਗੁਰਪ੍ਰਸਾਦ ਮੈਂ ਡਗਰੂ ਪਾਇਆ, ਜੀ ਮਨ ਮਨ ਦੋ ਮਿਟਵਾਇਆ। ਕਹੁ ਕਬੀਰ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੇ ਨ ਮੰਸ਼। ਗੌਂਡ ਟੁੱਟੇ ਤਾਗੇ ਨਖੁੱਟੀ ਪਾਣ, ਦੁਆਰ ਉੱਪਰ ਚਿਰਕਾ ਵੇਕਾਨ। ਕੂਜ ਵਿਚਾਰ ਫੂਏ ਫੂਏ ਫਾਲ, ਇਹ ਮੁੰਡੀਆ ਸਿਰ ਚੜ ਬੋ ਕਾਲ। ਇਹ ਮੁੰਡੀਆ ਸਗਲੋ ਦਰਬ ਖੋਈ, ਆਪ ਜਾਤ ਨਾਕਸਰ ਹੋਈ ਰਹਾਓ। ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ। ਲੜਕੀ ਲੜਕਣ ਖੈਬੋ ਨਾਹੇ, ਮੁੰਡੀਆ ਅੰਦਰ ਤਾਪੇ ਜਾਹੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ। ਮੂੰਡ ਪਲੋਸ ਕਮਰ ਬਿਧ ਪੋਥੀ, ਹਮਕੋ ਚਾਵਣ ਉਨਕੋ ਰੋਟੀ। ਮੁੰਡੀਆ ਮੁੰਡੀਆ ਹੂਏ ਏਕ, ਇਹ ਮੁੰਡੀਏ ਬੂਟਦ ਹੀ ਟੇਕ। ਸੁਨ ਅੰਦਲੀ ਲੋਈ ਬੇਪੀਰ, ਇਨ ਮੁੰਡੀਆਂ ਭਜ ਸਰਨ ਕਬੀਰ। ਗਾਉਣ ਖਸਮਰੇ ਤੋ ਨਾਰ ਨਰੋਵੇ, ਉਸ ਰਖਵਾਰਾ ਔਰੋ ਹੋਵੇ। ਰਖਵਾਰੇ ਕਾ ਹੋਏ ਬਨਾਸ, ਆਗੇ ਨਰਕ ਇਹਾਂ ਭੋਗ ਬਲਾਸ। ਇੱਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਰਹਾਓ ਸੁਹਾਗਣ ਗੱਲ ਸੋ ਹੈ ਹਾਰ, ਸੰਤ ਕੋ ਬਿਖ ਬਿਖਸੇ ਸੰਸਾਰ। ਕਰ ਸ਼ਿੰਗਾਰ ਬਹਿ ਪਖਿਆਰੀ, ਸੰਤ ਕੀ ਠਿਠਕੀ ਫਿਰੇ ਵਿਚਾਰੀ। ਸੰਤ ਪਾਗ ਉਹ ਪਾਛੇ ਪਰੇ, ਗੁਰਪ੍ਰਸਾਦੀ ਮਾਰੋਂ ਡਰੇ। ਸਾਖਤ ਕੀ ਉਹ ਪਿੰਡ ਪਰਾਣ, ਹਮਕੋ ਦਿਸ਼ਟ ਪਰੇ ਤ੍ਰਖ ਡਾਣ। ਹਮ ਤਿਸਕਾ ਬਹੁ ਜਾਣਿਆ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦੇਵ। ਕਹੁ ਕਬੀਰ ਅਪ ਬਾਹਰ ਭਰੀ, ਸੰਸਾਰੇ ਕੇ ਅੰਚਲ ਲਗੀ। ਗੌਣ ਗ੍ਰਹਿ ਸੋਭਾ ਜਾ ਕੇ ਰਹਿ ਨਾਹੇ, ਆਪਦ ਪਹੀਆ ਖੂਨ ਦੇ ਜਾਹੇ। ਵਾਹ ਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੇ ਦੋਖ। ਧਨ ਸੁਹਾਗਣ ਮਹਾਪਵੀਤ, ਤਪੇ ਤਪੀ ਸਰਡੋਲੇ ਚੀਤ ਰਹਾ। ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਜ ਸਗਲ ਜਗਤ ਸਿਉ ਸੂਤੀ। ਸਾਧੂ ਕੇ ਠਾਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ। ਸੁਹਾਗਣ ਹੈ ਅਤ ਸੁੰਦਰੀ, ਪਗਨੇ ਵਰ ਛਨਕ ਛਨ ਹਰੀ। ਜੋ ਲਗ ਪ੍ਰਾਣ ਤੋਂ ਲਗ ਸੰਗੇ, ਨਾਹਿਨ ਚਲੀ ਬੇਗ ਉੱਠ ਨੰਗੇ। ਸੁਹਾਗਣ ਪਵਨ ਤ੍ਰੈਲੀਆ, ਦਸ ਅੱਠ ਪ੍ਰਾਣ ਤੀਰਥ ਰਸਕੀਆ। ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ, ਵੱਡੇ ਭੂਪਤ ਰਾਜੇ ਹੈ ਸ਼ੇਦੇ। ਸੁਹਾਗਣ ਉਰਵਾਰ ਨਪਾਰ, ਪਾਂਚ ਨਾਰਦ ਕੈ ਸੰਗ ਵਿਦਵਾਰ। ਪਾਂਚ ਨਾਰਦ ਵੇ ਮਿਟਵੇ ਫੂਟੇ, ਕੋਕ ਵੀ ਗੁਰ ਕਿਰਪਾ ਛੂਟੇ। ਗਾਉਣ जैसे मंदिर में बल हर ना ठहरे, नाम बिना कद पैर पार उतरे, कुंभ बिना जल ना टिकावे, साधु बिना ऐसे अवगत जावे, जारो तिसे जो राम न चेते, मंतन रमत रहे मैं खोते, रहाउ जैसे हल हर बिना जिमी नहीं बोइए, सूत बिना कैसे मणि परोइए, कुंडी बिन क्या गंठ चढ़ाइए, साधु बिन ऐसे अभक्त जाइए, जैसे मात पिता बिन बाल न होई, बिंब बिना कैसे कपड़े धोई, कोर बिना कैसे असवार, साधु बिना नाही दरबार, जैसे बाजे बिन नहीं लीजे फेरी, खसम दुहागणता ज्यो हेरी, कबीर को कर करना, गुरमुख होए बोर नहीं मरना। गांड जैसे जल हर बिना जमीन नहीं बोई, सूत जैसे मात पिता बिन बाल न होई, बिंब बिना कैसे कपड़े धोई, कोर बिना कैसे असवार, साधु बिना नहीं दरबार, जैसे बाजे बिन नहीं लीजे फेरी, खसम दुहागण तज ओहेरी, कह कभी एको कर करना, गुरमुख होए बोर नहीं मरना। गांड कूट सोए जो मन को कूटे, मन कूटे तो जमते छूटे, कुटकुट मन किस बट्टी लावे, सो कूटन मुक्त बहु पावे, कूटन किसे कहो संसार, सगल बोलन के बाहे विचार, रहाओ नाचन सोए जो मन स्यो नाचे, झूठ न पतिए परचे साचे, ए बने आगे पूरे ताल, इस नाचन के मन रखवाल, बजारी सोज बजारे सोदे, पांच पलीते को प्रबोधे, नाव नाई की भक्त पछाने, सो बजारी हम गुरमाने, तस्कर सोए जतात न करे, इंद्री के जतन नाम उचरे, कहो कमीर हम ऐसे लिखन, धन गुरदेव अत रूप विचखन। कौन धन गोपाल धन गुरदेव, धन अनाद भूखे कबल अटह टेक, धन ओ संत जिन ऐसी जानी, तिनको मिल वो सारंग पानी, आद पुरख ते हुई अनाद, जपिए नाम अन्न के साध रहाओ, जपिए नाम जपिए अन्न, अम्बे के संग निका वन, अन्ने बाहर जो नर होवे, तीन पवने अपनी खोवे, छोड़े अन्न करे पखंड, ना सुहागण ना उरंड, जग में भगते दूधा तारी, गवते खावे भटका सारी, अन्ने बिना ना होए सुकाल, तजिए अन्न ना मिले गोपाल, कौ कबीर हमें ऐसे जानिया, धन्य अनाद ठाकुर मन माने, राग गाउंड बाणी नाम देवो जी की, घर पहला इकंका सतगुर प्रसाद, असमेध जगने तुला परख दाने, प्राग स्नाने तौना पूजे हर कीर्त नामा, अपने रामे भजरे बनियार सिया रहाओ, गया पिंड परता बनारस बसता, मुख बेद चतर पड़ता, सगल धर्म शिता, गुर ज्ञान इंद्री दृढ़ रिता, खट कर्म सहत रहता, शिवा शक्त सब वादंग, मन छोड़ छोड़ सगल भेदंग, सिमर सिमर गोविंदंग, भज नामा तरस भव सिंधंग। गौण नाम ब्रह्मे जैसे मृगाए, प्रांत जे वाको ध्यान न जाए, ऐसे रामा ऐसे हेरो, राम छोड़ चितनंत न फेरो रहाओ, जो मीना हेरे पशुआरा, सोना करते हेरे सुनारा, जो बखई हेरे पर नारी, कौडा डारते हेरे जुआरी, जै जै देखूं तै तै रामा, हर के चन त्यावे नामा। गौण मोको तार ले रामा तार ले, मैं जान जन तरवे न जानू, बाप बीठला बांधे रहा, नरते सुर होए जात निमख, मैं सदगुर बुद्ध सिखलाई, नरते उपज सुर को जीत्यो, सो अवगत मैं पाई, जहाँ जहाँ तू नारद टेके, नैकट काबू मोहे, तेरे नाम अवलंब बहुत जने उधरे, ਨਾਮੇ ਕੀ ਨਚ ਪਤੇ ਗਾਣ ਮੋਹਿ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੇ ਐਸੋ ਰਾਮ ਨਾਮਾ ਬਿਨ ਬਾਪਰੂ ਨਾਮਾ ਰਹਾਉ ਜੈਸੇ ਗਾਇਕ ਬਾਦਸ਼ਾਹ ਛੂਟਲਾ ਧਨ ਚੋਖਤਾ ਮਾਖਣ ਕੂਟਲਾ ਨਾਮ ਦਿਉ ਨਰਾਇਣ ਪਾਇਆ ਗੁਰ ਪੇੜਤ ਲੱਖ ਲਖਾਇਆ ਜੈਸੇ ਬਿਕੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਪਤੇ ਨਿਰਮਲ ਕੰਮ ਤੈਸੇ ਰਾਮ ਨਾਮਾ ਬਿਨ ਬਪਰੂ ਨਾਮਾ ਰਾਗ ਗਾਉਣ ਬਾਣੀ ਨਾਮ ਦੇਓ ਜੀ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕੜੀ ਹਰੇ ਨਮਸਤੇ ਹਰੇ ਹਰੇ ਨਮਸਤੇ ਹਰੇ ਨਮਾ ਹਰੇ ਹਰ ਕਰਤ ਨਾਹੀ ਦੁਖ ਜਮਾ ਰਹਾਉ ਹਰ ਹਰ ਨਾਕਸ਼ ਹਰੇ ਪੁਰਾਣ ਅਜੈ ਮਾਲਕ ਬਿਕੁੰਠੇ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਟਣੀ ਕਪਟੇ ਭਰੀ ਸਿਮਰਨ ਦਰੂਪਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੈਸੀ ਕੰਖ ਮਥਨ ਜਿਨ ਕੀਆ ਜੀਆ ਦਾਨ ਕਾਲੀ ਕੋ ਦੀਆ ਪ੍ਰਣਵੇ ਨਾਮ ਆਇਆ ਸੋ ਹਰੀ ਜਾਸ ਜਬਦ ਪੈ ਅਬਦਾ ਟਰੀ ਗੌਂਡ ਪੈਰੋ ਸੂਤ ਸੀਤਲਾ ਭਾਵੈ ਪੈਰੋਂ ਭੂਤ ਸੀਤਲਾ ਧਾਵੇ ਖਰ ਖਾਹਨ ਉਹ ਛਾਰ ਉਡਾਵੇ ਹੋ ਤੂੰ ਇੱਕ ਰਮਈਆ ਲੈਹੋ ਆਨ ਦੇ ਬਦਲਾ ਬਣ ਲੈਹੋ ਰਹਾਉ ਸ਼ਿਵ ਸ਼ਿਵ ਕਰ ਜੋ ਨਰ ਤੇ ਆਵੇ ਬਰਦ ਚਰੇ ਡੌਰੂ ਢਮਕਾਵੇ ਮਹਾ ਮਾਏ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਅਵਤਰੇ ਕਹੀਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ ਗੁਰਮਤ ਰਾਮ ਨਾਮ ਗਉ ਮੀਤਾ ਪ੍ਰਣਵੇ ਨਾਮਾ ਇਉਂ ਕਹਿ ਗੀਤਾ ਗੌਂਡ ਮਹਲ ਬਲਾਬਲ ਗੌਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਭਾਂਡੇ ਤੁਮਰੀ ਗਾਤਰੀ ਲੋਧੇ ਕਾ ਖੇਤ ਖਾਤੀ ਥੀ ਲਾਕਰ ਠੇਂਗਾ ਟਗਰੀ ਟੋੜੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂ ਦੋ ਧੌਲੇ ਬਲ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਪਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰਕੇ ਜੋ ਇਹ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਤੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇ ਹੁਰਾ ਮੁਸਲਮਾਨ ਮਸੀਹ ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾਮ ਸੀ ਰਾਗ ਗਾਉਣੀ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਓਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਨ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਣ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਬੇਟੀ ਜਾਤ ਹੋਏ ਦਰਬਾਰ ਤੂੰ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹੋ ਰਵਿਦਾਸ ਅਬ ਤਿਸ਼ਨਾ ਚੁੱਕੀ ਜਪ ਮੁਕੰਦ ਸੇਵਾ ਤਾਹੂ ਕੀ ਗਾਉਂਡ ਜੇ ਉਹ 68 ਤੀਰਥ ਨਾਵੇ ਜੋ ਦੁਆਦ ਸਿਲਾ ਪੁਜਾਵੇ ਜੋ ਉਹ ਕੂਪ ਤਟਾ ਦੇ ਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾ ਜੋ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸਿਗਾਰ ਸਮੇਤ ਸਗਲੀ ਸਿਮਰ ਸਵਣੀ ਸੁਨੇ ਕਰੇ ਨਿੰਦ ਕਬਰੇ ਨਹੀਂ ਗੁਨੇ ਜੋ ਉਹ ਨਿਕ ਪ੍ਰਸਾਦ ਕਰਾਵੇ ਪੂੰ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸਾਂਢੇ, ਕਰੇ ਨਿੰਦ ਬਹੁ ਜੋਨੀ ਹਾਂਡੇ। ਨਿੰਦਾ ਕਹਾਂ ਕਰੋ ਸੰਸਾਰ, ਨਿੰਦਕਾ ਪ੍ਰਗਟ ਪਾ ਆਹਾਰ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ। ਰਾਮ ਕਲੀ ਮਹਿਲਾ ਪਹਿਲਾ, ਘਰ ਪਹਿਲਾ ਚਾਉਪਦੇ ਇੱਕ ਓਂਕਾਰ।

ਜਿਤ ਦੀਵੇ ਸਭ ਸੋਜੀ ਪਾਏ ਰਹਾਉ। ਅੱਛੀ ਮਿੱਟੀ ਸੋਜੀ ਹੋਏ ਤਾਂ ਕਾਕੀਆ ਮਾਨੇ ਸੋਏ, ਕਰਨੀ ਤੇ ਕਰ ਚੱਕਰ ਟਾਲ, ਇੱਥੇ ਉੱਥੇ ਨਿਭੀ ਨਾਲ, ਆਪੇ ਨਦ ਕਰੇ ਜਾਂ ਸੋਏ, ਗੁਰਮੁਖ ਬਿਰਲਾ ਬੂਝੇ ਕੋਏ, ਤਿਤਕੜ ਦੀਵਾ ਨੇਚਲ ਹੋਏ, ਪਾਣੀ ਮਰੇ ਨਾ ਬਜਾਇਆ ਜਾਏ, ਐਸਾ ਦੀਵਾ ਨੀਰ ਤੁਰਾਏ, ਡੋਲੇ ਵਾਉ ਨ ਵੱਡਾ ਹੋਏ, ਜਾਪੇ ਜਿਉਂ ਸੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੇਸ, ਨਿਰਤ ਨ ਪਾਈਏ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਰੰਗਤ ਹੋਏ, ਰਾਮ ਕੀ ਮਹਿਲਾ ਪਹਿਲਾ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਉ, ਪ੍ਰਾਪਤ ਪੋਤਾ ਕਰਮ ਵਸਾਉ, ਤੂੰ ਦੇਵੇ ਮੰਗਤ ਜਨ ਚਾਉ, ਭਾਂਡੇ ਭਾਉ ਪਵਿੱਤ ਧਿਆਏ, ਤੁਰਤੈ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਕਾਰ ਕਹੇ ਮੰਗਤ ਜਨ, ਮੰਗਤ ਮਾਂ ਨ ਪਾਇਆ, ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤਾਂ ਤਾਂ ਤੈਂ ਤਾਂ ਕਹਿਣ ਕਹਾਇਆ, ਰਾਮ ਕੀ ਮਹਿਲਾ ਪਹਿਲਾ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੂਝੇ ਵਿਦ ਜਾਣੇ, ਉਤ ਪਰ ਚਲਤ ਆਪ ਕਰ ਚੀਨੇ, ਆਪੇ ਤੱਤ ਪਛਾਣਿਓ, ਐਸਾ ਗਿਆਨ ਵਿਚਾਰ ਹੈ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਹਾਉ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ ਬਿਦ ਸੋਈ, ਤਾਂ ਕੀ ਗਤ ਮੈਂ ਤੇ ਅਵਰ ਨ ਜਾਣੇ, ਗੁਰਬਨ ਸਮਝ ਨ ਹੋਈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਕਤ ਕਹਾਣੀ, ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੇ ਸਦ ਬਲਿਹਾਰ, ਜਿਨ ਏਕ ਸ਼ਬਦ ਲਿਵਲਾਏ, ਰਾਮ ਕੀ ਮਹਿਲਾ ਪਹਿਲਾ, ਜਾਂ ਹਰ ਪ੍ਰਭ ਕਾ ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹਮ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਗੁਰ ਸ਼ਬਦੀ ਬੇਚਾਰੀ, ਸੋ ਹਰ ਜਨ ਹਰ ਭਾਵ ਹਰ ਪ੍ਰਭ ਭਾਵੇ, ਐਨਤ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ, ਧੁਨ ਵਾਜੇ ਅਨਹਦ ਘੋਰਾ, ਮਨ ਮਾਨਿਆਰਾ ਹਰ ਰਸ ਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦ ਪੁਰਖ ਹਰ ਪਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜਾਂ ਆਪ ਗਿਆ ਪਉ ਭਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕੌ ਨਾਨਕ ਸ਼ਬਦ ਮਿਲਾਇਆ, ਰਾਮ ਕੀ ਮਹਿਲਾ ਪਹਿਲਾ, ਸਾਧਨ ਭੋਜਨ ਮੰਗਤ ਪਾਗੇ, ਖੁਦੀਆ ਦੁਸ਼ਟ ਜਲੇ ਦੁਖ ਆਗੇ, ਗੁਰਮਤ ਨਹੀਂ ਲੀਨੀ ਗੁਰਮਤ ਪਤ ਖੋਈ, ਗੁਰਮਤ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿ ਸਹਿਜ ਕਰ ਵਾਸੇ, ਏਕ ਦਿਸ਼ਟ ਏਕੋ ਕਰ ਦੇਖਿਆ, ਵੇਖਿਆ ਭਾਈ ਸ਼ਬਦ ਤੇ ਪਤਾਸੇ ਰਹਾਉ, ਪੰਚ ਬਾਲ ਗੜੀਆ ਦੇ ਤਾਰੀ, ਰਾਮ ਕਲਾ ਨਿਵਹੇ ਪਤ ਸਾਰੀ, ਧਰ ਟੂਟੀ ਗਾਂਡੂ ਸਿਰ ਪਾਰ, ਲੱਕੜੀ ਬਿਖਰ ਜਰੀ ਮੰਜੜਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸਤਸੰਗ ਕਰਨਾ ਸੋਗ ਵਿਯੋਗੀ, ਭੋਗਤ ਨਾਮ ਗੁਰ ਸ਼ਬਦ ਵਿਚਾਰੀ, ਅਸਤਰ ਕੰਧ ਜਪੇ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕੋ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸਰਨ, ਨਾਨਕ ਰਾਮ ਭਗਤ ਜਨ ਤਰਨ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹਿਲਾ ਤੀਜਾ ਘਰ ਪਹਿਲਾ, ਸਤ ਜੁਗ ਸੱਚ ਕਹੇ ਸਭ ਕੋਈ, ਕਰ ਕਰ ਪਤ ਗੁਰਮੁਖ ਹੋਈ, ਸਤ ਜੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੇ ਕੋ ਵਿਚਾਰ,
ਜੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਨ ਨਾਮ ਨਾ ਪਾਵੇ ਕੋਈ ਰਹਾਉ। ਤੇਤੇ ਇੱਕ ਕਲਕੀਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੂਝੇ ਸੋ ਜੀ ਹੋਈ, ਅੰਤਰ ਨਾਮ ਵਸੇ ਸੁਖ ਹੋਈ। ਦੁਆਪਰ ਦੂਜੇ ਦੁਬਦਾ ਹੋਏ, ਭਰਮ ਭੁਲਾ ਨੇ ਜਾਣੇ ਦੋਏ, ਦੁਆਪਰ ਧਰਮ ਦੋਇ ਪੈਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦਰੜਾਏ। ਕਾਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਪੇਟੇ ਨਾਮ ਉਧਾਰ। ਸਭ ਯੁਗ ਮੇ ਸਾਚਾ ਇੱਕੋ ਸੋਈ, ਸਭ ਮੇ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ। ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਬਿਰਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹਿਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਬੜਭਾਗ ਹੋਏ ਬੜਭਾਗੀ, ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪਤ ਨਾਮੇ ਸੁਖ ਪਾਵੈ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਗ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹਾਉ। ਹੀਰਾ ਰਤਨ ਜਬੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵਡ ਭਾਗ ਹੋਵੇ ਵਡ ਭਾਗੀ, ਮਸਤਕ ਤਿਨ ਗੁਰਮੁਖ ਕੱਢ ਕੱਢ ਲਈਆ। ਜਿਸ ਵਡ ਭਾਗ ਹੋਵੇ ਵਡ ਮਸਤਕ ਤਿਨ ਗੁਰਮਤ ਕੱਢ ਕੱਢ ਲਈਆ, ਰਤਨ ਜਵੇ ਲਾਲ ਹਰ ਨਾਮਾ, ਗੁਰ ਕਾਂਡ ਤਲੀ ਦਿਖਲਾਇਆ, ਭਾਗਹੀਨ ਮਨਮੁਖ ਨਹੀਂ ਲਈਆ, ਤ੍ਰਿਣ ਓਲੇ ਲਾਖ ਛਪਾਇਆ। ਮਸਤਕ ਭਾਵ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇ ਹਰ ਪਾਵੈ, ਧਨ ਧਨ ਗੁਰਮਤ ਹਰ ਪਾਏ। ਰਾਮ ਕਰੀ ਮਹਿਲਾ ਚੌਥਾ। ਰਾਮ ਜਿਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਬਦ ਸੋਹਾਏ ਰਹਾਉ। ਜੇ ਵਡ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪਿਠਾਏ, ਜਰਸ਼ਨ ਸੰਤ ਦੇ ਹੋ ਕਰ ਕਿਰਪਾ, ਸਭ ਦਾਲ ਦੁੱਖ ਲੈ ਜਾਏ। ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤਿਗ ਤਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਕੁਰ ਕੀ ਗੁਰ ਕੀ ਪੈਜ ਨ ਪਾਏ।

ਨਾਨਕ ਬਖਸ਼ ਮਲਾਈ, ਰਾਮ ਕਰੀ ਮਹਿਲਾ ਚੌਥਾ, ਹਰ ਕੇ ਸਖਾ ਸਾਧ ਜਨਨੀ ਕੇ, ਤਨੇ ਉੱਪਰ ਹੱਥ ਬਤਾਵੈ, ਗੁਰਮੁਖ ਸਾਧ ਸਹੀ ਪ੍ਰਭ ਪਾਏ।

ਮਿੱਠਾ ਮਿਲ ਸੰਤ ਜੀ ਨਾਮਕ ਪਾਵੇ ਰਹਾਉ। ਹਰ ਕੇ ਲੋਗ ਰਾਮ ਜਨੀ ਉੱਤਮ ਮਿਲੀ ਉੱਤਮ ਪਦਵੀ ਪਾਵੈ। ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵਡ ਭਾਗੀ ਰਿਦ ਮੰਤਨ ਪੀਤ ਲਗਾਵੇ। ਬ੍ਰਿਣ ਪੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ। ਮੋ ਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੈ ਪਾਵੈ। ਹਉਂ ਕਾਟੂ ਕਾਟ ਬਾੜ ਸਿਰ ਰਾਖੂ ਜਿਤ ਨਾਨਕ ਸੰਤ ਚੜਿਆਵੇ। ਰਾਮ ਕੀ ਮਹਿਲਾ ਚੌਥਾ। ਜੇ ਬੜ ਭਾਗ ਹੋਵੇ ਬੜ ਮੇਰੇ ਜਨ ਮਿਲਦਿਆਂ ਢਿੱਲ ਨ ਲਾਈਐ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ ਬੜ ਭਾਗੀ ਤਿਤ ਨਵਾਈਏ। ਰਾਮ ਮੋਕੋ ਹਰ ਜਨ ਕਾਰੇ ਲਾਈਐ। ਉਹ ਪਾਣੀ ਪੱਖਾ ਪੀਸੂ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਬੜੀ ਉੱਚੇ ਜੋ ਸਤਿਗੁਰ ਮੇਲ ਮਲਾਈਐ। ਸਤਿਗੁਰ ਜੇ ਵੜੇ ਅਵਰ ਨ ਕੋਈ ਮੇਰ ਸਤਿਗੁਰ ਪੁਰਖ ਤੇ ਆਈਏ। ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ। ਇਹ ਆਪਣੇ ਸਵਾਏ ਆਏ ਬਹੇ ਗੁਰੇ ਆਗੇ ਜੋ ਬਗਲ ਸਮਾਦ ਲਗਾਈਏ। ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ। ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ। ਰਾਮ ਕੀ ਮਹਿਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲਗਾਂ ਗੁਰਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨੇ ਅਵਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾ। ਮੇਰੇ ਇੱਖਣ ਪ੍ਰਾਣ ਨਾ ਰਹੇ ਬਿਨ ਪੀਤਮ ਬਿਨ ਦੇਖੇ ਮਰੇ ਮੇਰੀ ਮਾਇਆ। ਧੰਨ ਧੰਨ ਵੱਡ ਭਾਗ ਗੁਰ ਸਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰ ਨ ਕੋਈ ਸੂਜੇ ਬੂਜੇ ਮਨ ਹਰ ਜਪੋ ਜਪੋ ਜਪਾਇਆ। ਨਾਮਹੀਨ ਫਿਰੇ ਸੇ ਨਕਟੇ ਤਿੰਨ ਕਸ ਕਸ ਨੱਕ ਵਡਾਇਆ। ਮੋ ਕੋ ਜਗ ਜੀਵਨ ਜਵਾਲ ਲਾ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਰੀ ਮਹਿਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੀਏ ਹਰ ਉਰ ਤਾਰੇ। ਜੀ ਦਾਨ ਗੁਰ ਪੂਰੇ ਦੀਆ ਹਰ ਅੰਮ੍ਰਿਤ ਨਾਮ ਸੁਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਤਾਰੇ। ਗੁਰਮੁਖ ਕਥਾ ਸੁਣੀ ਮਨ ਭਾਈ ਧੰਨ ਧੰਨ ਬੜ ਭਾਗ ਹਮਾਰ ਰਹਾਉ। ਕੋਟ ਕੋਟ ਤੇ ਤੀਸ ਆਵੇ ਤਾਂ ਕਾ ਅੰਤ ਨ ਪਾਵੇ ਪਾਰੇ। ਹਿਰਦੇ ਕਾਮ ਕਾਮਨੀ ਮੰਗੇ ਰਿੱਧ ਮੰਗੇ ਹਾਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖੋ ਵਰਤਾਰੇ। ਜੇ ਵੜ ਪਾਗ ਹੋਵੇ ਤਾਂ ਜਪੀਐ ਹਰ ਭਉ ਜਲ ਪਾਰੇ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੇ ਕਣ ਜਨ ਤਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹੰਬਾਰਕ ਹਰ ਪਰਤ ਪਾਰੇ। ਰਾਗ ਰਾਮ ਕਰੀ ਮਹਿਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰੇ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਿਆ ਕਿਆ ਤੋਪੇ ਸੁਆਮੀ ਮਾਨਸ ਕੀ ਗਤੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇਛੋ ਸੋਈ ਫਲ ਪਾਵੋ ਫਿਰ ਦੁੱਖ ਨ ਵਿਆਪੇ ਕੋਈ ਰਹਾਓ। ਕਾਚੇ ਪਾਂਡੇ ਸਾਜਨ ਵਾਜੇ ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ। ਮੰਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣ। ਜਿੰਦੀਆ ਸੋ ਚਿਤਨ ਆਵੇ ਮੋਹੇ ਅੰਧ ਲਪਟਾਣ। ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮੈਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ। ਰਾਮ ਕਰੀ ਮਹਿਲਾ ਪੰਜਵਾਂ।
ਪਵੋ ਚਰਨਾ ਤਲਿਓ ਪਰਿਆਵੋ ਐਸੀ ਸੇਵਕ ਮਾਵੋ ਆਪਸ ਤੇ ਉੱਪਰ ਸਭ ਜਾਣੋ ਤੋ ਦਰਗਹਿ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਕਿਨ ਬੋਲੋ ਗੁਰਮੁਖ ਬਾਣੀ ਰਹਾਉ ਪਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨ ਕੋਈ ਸਤਿਗੁਰ ਮਿਲੋ ਨਵੇਂ ਨਿਧ ਪਾਵੋ ਇਨ ਵਿਧ ਤੱਤ ਬਲੋਈ ਭਰਮ ਚੁਕਾਵੋ ਗੁਰਮੁਖ ਲਿਵਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸਿਓ ਕਰੋ ਬੁਰਾਈ ਸਤਿਗੁਰ ਮਿਲੀਏ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ ਤਨ ਤਨ ਤੇ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਤਿਗੁਰਬਾਣੀ ਰਾਮ ਕੀ ਮਹਿਲਾ ਪੰਜਮ ਆਵਤ ਹਰਖ ਨ ਜਾਵਤ ਦੁਖਾ ਨਾ ਵਿਆਪੇ ਮਨ ਰੋਗ ਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਾਂ ਉਤਰੀ ਸਗਲ ਵਿਯੋਗ ਨੀ ਇਹ ਬਿਦ ਹੈ ਮਨ ਜੋਗ ਨੀ ਮੋਹ ਸੋਗ ਰੋਗ ਲੋਗ ਨ ਵਿਆਪੇ ਤੈ ਹਰ ਹਰ ਹਰ ਰਸ ਭੋਗ ਨੀ ਰਹਾ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲਾ ਪਵਿੱਤਰ ਅਲੋਗ ਨੀ ਆਗਿਆਕਾਰੀ ਸਦਾ ਸੁਖ ਪੁੰਚੇ ਜਦ ਕਦ ਪੇਖੋ ਹਰ ਗੁਣੀ ਨੈ ਸ਼ਿਵ ਸ਼ਕਤੀ ਜਲ ਨਹੀਂ ਪਵਨਾ ਤੈ ਆਕਾਰ ਨਹੀਂ ਮੇਦਨੀ ਸਤਿਗੁਰ ਜੋ ਕਾ ਤਾਂ ਨਿਵਾਸਾ ਜਾਂ ਅਵਿਖਤ ਨਾਥ ਅਗੰਮ ਧਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੇ ਅੰਬ ਮਿਲੋਗਨੀ ਰਾਮ ਕੀ ਮਹਿਲਾ ਪੰਜਮ ਤੈ ਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨ ਜਾਣੇ ਰਤਨ ਕੋਠਰੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੇ ਆਚਾਰਜ ਕਿਛ ਕਹਿਣ ਨ ਜਾਈ ਬਸਤੇ ਅਗੋਚਰ ਭਾਈ ਰਹੋ ਮੂਲ ਨਾਹੀ ਕਿਛ ਕਰਨੇ ਜੋਗਾ ਕਿਆ ਕੋ ਕਹੇ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੇ ਤਿਸ ਬਣਿਆਵੇ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਵਿਚਾਰਾ ਆਪਣੀ ਗਤ ਮਧਿ ਆਪੇ ਜਾਣੇ ਹਰੇ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤਿਪਤ ਰਹੇ ਅਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨਾਈ ਰਾਮ ਕਰੀ ਮਹਿਲਾ ਪੰਜਮ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੂਟਿਆ ਅਤੇ ਬੈਰੀ ਲੈ ਬਾਂਧੇ ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤ ਨ ਆਪਸ ਦੂਜੀ ਬਾਤਾਂ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਿਤ ਹੈ ਸੁਆਮੀ ਇੱਕ ਨਾਮ ਕਹਿ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਨਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਛੋੜ ਨਕਤ ਹੂੰ ਜਾਤਾ ਬਰ ਨ ਸਾਕੂ ਜੈਸਾ ਤੂੰ ਹੈ ਸਾਚੇ ਲੱਖ ਅਪਾਰਾ ਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕੀ ਮਹਿਲਾ ਪੰਜਮਾ ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀਂ ਤਾਂ ਹਮ ਕੈਸੇ ਤਾਤੀ ਏਕੇ ਏਕੇ ਏਕ ਤੂੰ ਹੀ ਏਕੇ ਏਕੇ ਤੂੰ ਰਾਇਆ ਤੋਂ ਕਿਰਪਾ ਤੇ ਸੁਖ ਪਾਇਆ ਰਹਾ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਤੁਮ ਦੇਵੋ ਤਿਲ ਸੰਕਨ ਮਾਨੋ ਹਮ ਪੁੰਚੇ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾਡ ਲਡਾਵੇ ਤੁਮ ਸਦਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਵੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਜਾਏ ਰਾਮ ਕੀ ਮਹਿਲਾ ਪੰਜਮਾ ਕਰ ਕਰ ਤਾਲ ਪਖਾ ਵਜੋ ਨੈਨੋ ਮਾਥੇ ਵਜੇ ਰਬਾਬਾ ਕਰਨੋ ਮਧ ਬਾਸੁਰੀ ਬਾਜੇ ਜੇ ਵਾ ਤੁਨ ਅਗਾਜਾ
नृत्य करे कर मनुए नाचे आने कुंगर साजा राम को नृत्यकारी पेखे पेखन हार दे आला जेता साज शिंगारी रहाओ अघार मंडली धरन सबाई ऊपर गगन चंदोवा पवन बचोला करते अकेला जलते उपत हुआ पांच तत् कर पुतरा कीना किरत मलावा हुआ चंद सूरज दो जरे जरागा चौकुंट पीतर राखे दस वस्तु पंच संगीता एके पीतर साथे पिन पिन होए भाव दिखावे सबू निरारी पाखे कर कर नृत होवे दिन राती कटकड़ वाजे तूरा एक नचावे एक पवावे एक आए जाए तूरा कह नानक सो बोहर न नाचे जिस गुर पेटे पूरा राम की महला पंजमा ओंकार एक तुन एक एक रागे लापे एका देसी एक दिखावे एको रहा ब्यापे एका सुरत एका ही सेवा एको गुरते जापे पलो पलो रे कीर्तनिया राम रमा रामा गुण गाओ छोड़ माया के तंद सुवाओ रोहाओ पंच बजित्र करे संतोखा सात तुरै चाले बाजा माण तान तजताना पाओ नबीगा काले फेरी फेर न होवे कभी एक शब्द बंद पाले नारदी नर हर जाने हदूरे कुंगर खड़क त्याग बसूरे सहज आनंद दिखावे पावे यो नृत्यकारी जन्म ना आवे जो को अपने ठाकुर पावे कोट मद ए कीर्तन गावे साध संग की जावो टेक कह नानक तिस कीर्तन एक राम की महला पंजम कोई बोले राम राम कोई खुदाए कोई सेवे गुसैया कोई अलाहे कारण करण करीम कृपा तार रहीम रहाओ।

ਸਾਚ ਰਚਿਓ ਤੂੰ ਸੰਗ ਸੁਪਨਾ ਰਹਾ। ਬਾਲ ਬਿਸਤਾ ਬਾਰਕ ਅੰਧ ਪਰ ਜੋਬਨ ਲਾਗਾ ਦੁਰਗੰਧ। ਤਿਤੀਆ ਬਿਵਸਥਾ ਸਿੰਚੇ ਮਾਏ ਬਿਰਧ ਪੈ ਛੁੱਟ ਚਲਿਓ ਪੁਛਤਾਏ। ਤ੍ਰਿਣਕਾਲ ਪੈਦਲ ਲੱਭਦੇ ਨਾਮ ਬਹੂਣੀ ਹੋਈ ਖੇ। ਪਸ਼ੂ ਪ੍ਰੇਧ ਮੁਗਤ ਤੇ ਬੁਰੀ ਤਿਸੇ ਨਾ ਬੂਝੇ ਜਿਨ ਏ ਸ੍ਰੀ। ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ। ਤੁਮੇ ਛਡਾਵੋ ਛੁਟਕੇ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਰੀ ਮਹਿਲਾ ਪੰਜਮ ਕਰ ਸੰਜੋਗ ਬਣਾਈ ਕਾਸ਼। ਤਿਸ ਸੰਗ ਰਹਿਓ ਆਨਾ ਰਾਜ ਪਿਤ ਪਾਲੇ ਨਿਸਾਰ ਸੁਮਾਰੇ। ਅੰਤ ਕੀ ਬਾਰ ਊਠ ਸਿਧਾਰੇ ਨਾਮ ਬਿਨਾ ਸਭ ਝੂਠ ਪੁਰਾਣੀ। ਗੋਬਿੰਦ ਭਜਨ ਬਿਨ ਅਬਰ ਸੰਗ ਰਾਤੇ ਤੇ ਸਭ ਮਾਇਆ ਮੂਠ ਪੁਰਾਣੀ ਰਹਾ। ਤੀਰਥ ਨਾਏ ਨਵਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ। ਲੋਕ ਵਿਚਾਰੇ ਗਤ ਨਹੀਂ ਹੋਏ ਨਾਮ ਬਹੂਣੇ ਚਸੇ ਰੋਏ। ਬਿਨ ਹਰ ਨਾਮ ਨ ਛੂਟ ਸਪਾਟਲ ਸੋਧੇ ਸਾਤ ਸਿਮਰਤ ਸਗਲ। ਜੋ ਨਾਮ ਜਪੇ ਜਿਸ ਆਪ ਜਪਾਏ ਸੋ ਨਾਮ ਜਪੇ ਜਿਸ ਆਪ ਜਪਾਏ ਸਗਲ ਫਲਾਂ ਤੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ। ਜਿਤ ਲਾਭ ਤੇ ਲਗਾ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਰੀ ਮਹਿਲਾ ਪੰਜਮ ਜੋ ਕੁਛ ਕਰੇ ਸੋਈ ਸੁਖ ਮਾਨਾ ਮਨ ਸਮਝ ਸਾਧ ਸੰਗਪਤੀ ਅਨ। ਡੋਲਨ ਤੇ ਚੂਕਾ ਠਹਿਰਾਇਆ ਸਤ ਮਾਏ ਲੈ ਸਤ ਸਮਾਇਆ। ਦੂ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੇ ਮਾਨੀ। ਮਹਾਂਪੁਰਖ ਕਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ। ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਨ। ਜੋ ਜਪਾਏ ਸੋਈ ਨਾ ਅਠਸਰ ਤੀਰਥ ਜੈ ਸਾਧ ਪੱਗ ਤਰੇ। ਤੈ ਬਕੁੰਠ ਜੈ ਨਾਮ ਉਚਰੇ ਸਰਬ ਆਨੰਦ ਜਬ ਦਰਸ਼ਨ ਪਾਈਏ। ਰਾਮ ਗੁਣਾ ਨਿਤ ਨਿਤ ਹਰ ਗਾਈਏ। ਆਪੇ ਘਟਕੜ ਰਹਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ। ਕਪਟ ਖੁਲਾਨੇ ਪ੍ਰਭ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ। ਰਾਮ ਕਰੀ ਮਹਿਲਾ ਪੰਜਮ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ। ਅਨਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮ ਨਿਮਖ ਹਿਰਦੇ ਵਸੇ। ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨ ਜਾਈ ਰਹਾਉ। ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਧ ਤੁਨ ਗਹਿਰੰਗ ਬੀਰਾ। ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਅਰੋਗ ਸਮਦਾ ਸੀ ਪੂਰਨ ਨਿਰਯੋਗ। ਆਏ ਨ ਜਾਏ ਡੋਲੇ ਕਤਹ ਨਾਹੀ ਜਾ ਕੇ ਨਾਮ ਵਸੇ ਮਨ ਮਾਹੀ। ਦੀਨ ਦਿਆਲ ਗੋਬਿੰਦ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੇ ਚਿੰਦ। ਨਾਨਕ ਗੁਰਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਰੀ ਮਹਿਲਾ ਪੰਜਮ ਬੀਜ ਮੰਤਰ ਹਰ ਕੀਰਤਨ ਗਾਓ ਆਗੋ ਮਿਲੀ ਨ ਥਾਵੇਂ ਥਾਓ। ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪ ਲੈ ਗੁਰ ਕਿਰਪਾ ਤੇ ਹਿਰਦੇ ਵਾਸੇ ਭੌਜਲ ਪਾਰ ਪਰ ਲੈ ਰਹਾਉ। ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ। ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਜੋ ਹਰ ਭਜਨ ਸਾਧ ਕੇ ਸੰਗ ਮੰਤਰ ਰਾਪੈ ਹਰ ਕੇ ਰੰਗ। ਛੋੜ ਸਿਆਨ ਬਹੁ ਚਿਤ ਰਾਈ ਮਨ ਬਿਨ ਹਰ ਨਾਮੇ ਜਾਏ ਨਕਾਈ। ਦਇਆ ਤਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ। ਰਾਮ ਕੀ ਮਹਿਲਾ ਪੰਜਮ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਉ ਹੋਇਆ ਨਮੇਲ। ਐਂ ਬੰਦ ਕਾ ਪਿਆ ਬਿਨਾਸ ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਹੰਕਾਰ ਨਕਾਜੇ ਕੁਸ਼ਲ ਸੇਤੀ ਕਰ ਜਾਹੇ ਪੰਡਿਤ ਰਹਾਉ।
ਹਰ ਕਾ ਜਸ ਨਿਧ ਲੀਆ ਲਾਭ ਪੂਰਨ ਪੈ ਮਨੋਰਥ ਸਾਭ ਦੁਖ ਨਾਠਾ ਸੋ ਕਰ ਮੈਂ ਆਇਆ ਸੰਤ ਪ੍ਰਸਾਦ ਕਮਲ ਬਗਸਾਇਆ ਰਾਤ ਜਤਨ ਜਨ ਪਾਇਆ ਦਾਨ ਤੇ ਜਨ ਹੋਏ ਸਗਲ ਨਿਧਾਨ ਸਤੋਖ ਆਇਆ ਮਨ ਪੂਰਾ ਪਾਏ ਫਿਰ ਪਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੰਤ ਪਵਿੱਤ ਜੇ ਵਾ ਭਗਤ ਪਾਈ ਗਤ ਮਿੱਤ ਸੋ ਪੁਰਬਣ ਜਿਸ ਹਿਰਦੇ ਵਸਾਈ ਨਾਨਕ ਤੇ ਜਨ ਉਤਮ ਭਾਈ ਰਾਮ ਕਰੀ ਮਹਿਲਾ ਪੰਜਮ ਗਉ ਕਰ ਪਕਰੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਰ ਕੌਨਾ ਨੂੰ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਏ ਗੁਰਪੂਰਾ ਪੇਟ ਦਿਓ ਦਾਰ ਰਹਾਓ

ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖਿਆ ਇਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ

ਆਖੇ ਭਸਮ ਕਰੈ ਲਸ਼ਕਰ ਕੋਟ ਲਾਖੇ ਜਿਸਕਾ ਸਾਸਨਾ ਕੱਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬੋ ਭਾਂਤ

ਇੱਕੋ ਜਪ, ਇੱਕੋ ਸਲਾਹ ਹੈ, ਇੱਕ ਸਿਮਰੇਕੋ ਮਨਾ ਹੈ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਇੱਕ ਭਗਵੰਤ, ਇੱਕੋ ਏਕ ਏਕ ਹਰਿਆਪ, ਪੂਰਨ ਪੁਰ ਪ੍ਰਭਾਪ, ਅਨਕ ਵਿਸਾਰ ਇੱਕ ਤੇ ਪਏ, ਇੱਕ ਅਰਾਧ ਪ੍ਰਾਸ਼ਤ ਗਏ, ਮਾਨ ਧਨ ਅੰਤਰ ਏਕ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ

ਕੇ ਗੁਣ ਗਾਓ, ਸਾਸ ਸਾਸ ਪ੍ਰਭ ਤੁਮ ਹੈ ਧਿਆਓ। ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ, ਜਿਨ ਚਾਖਿਆ ਸੇ ਜੰਤਰ ਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਬਰ ਪਰੇ ਪ੍ਰੇਮ ਰਸ ਰੰਗ, ਉਪਜੇ ਚਾਓ ਸਾਧ ਕੈ ਸੰਗ। ਪਰੇ ਸ਼ਰਨ ਅਨ ਪ੍ਰਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵਲਾਗ, ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਮੁਰਤੇ ਸੁਖ ਹੋਏ। ਸਿਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸਿਵਕ ਕਿਨੋ ਸਦਾ ਨਿਹਾਲ। ਮੰਦਨ ਕਾਟ ਮੁਕਤ ਜਨ ਪਿਆ, ਜਨਮ ਮਰਨ ਦੂ ਭਰਮ ਗਿਆ, ਇਸ਼ਪੁ ਨੇ ਸਰਦਾ ਸਭ ਪੂਰੀ, ਰਵ ਰਿਹਾ ਸਤਸੰਗ ਹਜ਼ੂਰੀ। ਜਿਸ ਕਾ ਸਾਥ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੇ ਜੇ ਕਾਲ ਨਾ ਪੰਨ ਹੈ, ਸੋ ਕਿਉਂ ਬਿਸਰੇ ਜੇ ਕੀਆ ਜਾਨ ਹੈ। ਸੋ ਕਿਉਂ ਬਿਸਰੇ ਜਿਨ ਸਭ ਕੁਛ ਜੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੇ ਜੇ ਵਿਖਤੇ ਕਾਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਓ, ਆਵ ਜਪੋ ਅਵਰੇ ਨਾਮ ਜਪਾਓ। ਭਗਤ ਪਾਇ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸਿਸ਼ਾਰ, ਸਰਬ ਕਲਿਆਣ ਸੁਖ ਨਿਤ ਨਾਮ, ਬੂੜਤ ਜਾਤ ਪਾਏ ਵਿਸ਼ਰਾਮ। ਸਗਲ ਦੁਖ ਕਾ ਹੋ ਤਨਾਸ, ਨਾਨਕ ਨਾ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਹਿਚਾਓ, ਮਨ ਤਨ ਅੰਤਰ ਹੀ ਸੁਆਓ। ਨੇਤਰੋਂ ਵੇਖ ਦਰਸ ਸੁਖ ਹੋਏ, ਮਨ ਵਿਕਸੇ ਸਾਧ ਚਰਨ ਧੋਏ, ਭਗਤ ਨਾ ਕੇਵਲ ਤਨ ਰੰਗ, ਬਿਰਲਾ ਕੋ ਪਾਵੇ ਸੰਗ। ਏਕ ਬਸਤ ਦੀਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ।

ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਵੋ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਾਤਰਮੰਤ, ਹਿਰਦੈ ਵਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾ

ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ ਆਪੇ ਏਕਾ ਵਿਸਥਾਰ ਜਾਂ ਤਿਸ ਭਾਵੇ ਤਾਂ ਸ੍ਰਿਸ਼ਟਿ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜਿੱਤਾ ਜੀ ਯੰਤਰ ਸਭ ਤਾਕ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਰਹੋਂ ਵਿਸਾਰੇ ਤਿਸ ਦਾ ਜਵਰ ਕਹਾਂ ਕੋ ਜਾਏ ਸਭ ਸ੍ਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ।

ਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰਮਾਨਿਆ, ਕਰਨਹਾਰ ਨਾਨਕ ਖਜਾਨਿਆ, ਜਨ ਲਾਗਾ ਹਰ ਏਕ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਸੇਵਕ ਕਉ ਸੇਵਾ ਬਣਾਏ, ਹੁਕਮ ਬੂਝ ਪਰਮ ਪਦ ਪਾਏ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਪਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅਰਦਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪੈਰ ਪ੍ਰਭ ਭੇਖੋ ਨੇਰਾ, ਮਿਟਾਏ ਅਗਿਆਨ ਬਿਨਸੇ ਅੰਧੇਰਾ, ਸੁਣਿਓ ਉਪਦੇਸ਼ ਹਿਰਦੇ ਵਸਾਓ, ਮਨ ਛੇ ਨਾਨਕ ਫਲ ਪਾਓ, ਹਲਤ ਪਲਤ ਦੁਇਲਹੁ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ, ਮਾਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਵਾਹੇ, ਨਾਨਕ ਬਹੋਰ ਨਾ ਆਵੇ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੇ ਰੱਖਣ ਹਾਰ ਤਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕਤਾ ਕੇ ਕਾਰਜ ਪੂਰਾ, ਮਾਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤਾ ਉਦਰਤ ਸ੍ਰਿਸ਼ਟ, ਚਰਨ ਕਵਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪਰਿਵਾਰ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋ

ਆਪ ਭਰਪੂਰ ਅੰਤਰ ਗਤਜ ਸਿਆਬ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਿਆ ਵਰਤਾਰਾ ਸਰਬ ਨੈਨ ਆਪ ਵੇਖਣਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਵਿਸੁਨਾ ਆਵਨ ਜਾਨ ਇੱਕ ਖੇਲ ਬਣਾਇਆ ਅੱਗਾ ਕਾਰੀ ਕੀ ਨੀ ਮਾਇਆ ਸਭ ਕਹਿ ਮੱਧ ਅਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੇ ਕਹੋ ਕਿਨੈ ਕਸ਼ ਕਰਾ ਆਪ ਭਲਾ ਕਰਤੂਤ ਤਕਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਹਿ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੁਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ